0: ਲਾਗੈ ਦੁਖ ਜਿਸਕੋ ਹਰ ਪ੍ਰਮਾਨ ਚਿਤੇ ਆਵੈ ਸੋ ਸੰਤ ਸੋਹੇਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕਉ ਕਿਸਤੇ ਡਰੈ ਜੈਸਾ ਸਾ ਤੈਸਾ ਦਿਸ਼ਟਾਇਆ ਆਪਣੇ ਕਾਰਜ ਮਹਿ ਆਪ ਸਮਾਇਆ ਸੋਦਤ ਸੀਜਿਆ ਗੁਰਪ੍ਰਸਾਦ ਤਤ ਸਭ ਬੂਜਿਆ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ ਨੈ ਕਿਛ ਜਨਮ ਮੈਂ ਨੈ ਕਿਛ ਮਰੈ ਆਪਣ ਚਲਤ ਆਪ ਹੀ ਕਰੈ ਆਵਨ ਜਾਵਨ ਦ੍ਰਿਸ਼ਟਿਆ ਦ੍ਰਿਸ਼ਟਿਆ ਕਿਆ ਕਾਰੀ ਧਾਰੀ ਸਭ ਸ੍ਰੇਸ਼ਟ ਆਪੇ ਆਪ ਸਗਲ ਮਹਿ ਆਪ ਅਨਕ ਜੁਗਤ ਰਾਜ ਥਾਪ ਥਾਪ ਅਬਨਾਸੀ ਨਾਹੀਂ ਕਿਛ ਖੰਡ ਧਾਰਨ ਧਾਰਿਓ ਬ੍ਰਹਿਮੰਡ ਅਲਖ ਪੇ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋ ਬਾਵੰਤ ਸਗਲ ਸੰਸਾਰ ਉਦਰੈ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁੱਖ ਵਿਸਾਰਨ ਆਪੇ ਮੇਲ ਲਏ ਕਿਰਪਾਲ ਗੁਰ ਕਾ ਸ਼ਬਦ ਜਪਹੇ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰਹਿ ਬੜਭਾਗੈ ਨਾਮ ਜਬ ਤਪਾਵਹਿ ਬਿਸਰਾਮ ਨਾਨਕ ਤਿਨ ਪੁਰਖ ਕਉ ਉਤਮ ਕਰ ਮਾਨ ਜੋ ਕਿਛ ਕਰੈ ਸੁਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿ ਸੁਭਾਏ ਹੋਵੈ ਸੋ ਹੋਏ ਕਰਨੈ ਹਰ ਵਿਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦਿਸ਼ਟਾਨਾ ਜਿਸ ਤੇ ਉਪਜੇ ਤਿਸ ਮਾਹੇ ਸਮਾਏ ਸੁਖ ਨਿਦਾਨ ਉਨਹੂੰ ਬਨ ਆਏ ਆਪ ਸਕੋ ਆਪ ਦੀ ਨੁਮਾਨ ਨਾਨਕ ਪ੍ਰਭ ਜਨ ਏਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ ਜਾ ਕੇ ਸਿਮਰਨ ਉਦਰੀ ਹੈ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੂਟੀ ਗਾਂਡਨ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹ ਹੈ ਤਿਸ ਤੇ ਬਿਰਥਾ ਕੋਈ ਨਾ ਹੈ ਰੇ ਮਨ ਮੇਰੇ ਸਦਾ ਹਰ ਜਾਪ ਅਬਿਨਾਸੀ ਪ੍ਰਭ ਆਪੇ ਆਪ ਆਪਣ ਕੀਆ ਕਛੂ ਨਾ ਹੋਏ ਜੇਸੋ ਪ੍ਰਾਣੀ ਲੋਚੈ ਕੋਏ ਤਿਸ ਬਿੰਦਾ ਨਾਹੀਂ ਤੇ ਰਹਿ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀਂ ਮੋਹੈ ਪ੍ਰਭ ਕੀ ਜੋ ਸਗਲ ਘਟ ਸੋ ਹੈ ਧਨਵੰਤ ਹੋਏ ਕਿਆ ਕੋ ਗਰਬੈ ਜਾ ਸਭ ਕੁਛ ਤਿਸ ਕਾ ਦੀਆ ਦਰਬੈ ਅਤ ਸੂਰਾ ਜੇ ਕਉ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ ਜੇ ਕੋ ਹੋਏ ਬਹਿਦਾ ਤਾਰ ਤਿਸ ਦੇਨ ਹਾਰ ਜਾਣੈ ਗਾਵਾਰ ਜਿਸ ਗੁਰ ਪ੍ਰਸਾਦ ਟੁਟੈ ਹਉ ਰੋਗ ਨਾਨਕ ਸੋ ਜਨ ਸਦਾ ਆ ਰੋਗ ਜਿਉਂ ਮੰਦਰ ਕੋ ਥਾਮੈ ਥੰਮਨ ਤਿਉਂ ਗੁਰ ਕਾ ਸ਼ਬਦ ਮਨ ਹੈ ਅਸਥੰਮਨ ਜਿਉ ਪਾਖਾਣ ਨਾਵ ਚੜਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜਿਉਂ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜਿਉਂ ਮਹਾਂ ਉਦਿਆਨ ਮੈਂ ਮਾਰਗ ਪਾਵੈ ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਬਾਸ਼ੋਂ ਧੂਰ ਨਾਨਕ ਕੀ ਹਰ ਲੋਚਾ ਪੂਰ ਮਾਨ ਮੂਰਖ ਕਾਹੇ ਬਿਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨ ਹਾਰ
1: ਵਰਤੇ ਆਪ ਤੁਤ ਸਚ ਤਾਰ ਜੋ ਕਛ ਕਰੇ ਸੋਈ ਸੁਖ ਮਾਨ ਭੁੱਲਾ ਕਾਹੇ ਫਿਰਹਿ ਅਜਾਨ ਕੌਣ ਬਸਤੇ ਆਈ ਤੇਰੇ ਸੰਗ ਲਪਟ ਰਹਿਓ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਤ ਸੇਤੀ ਕਰ ਜਾਹੇ ਜਿਸ ਵਖਰ ਕਾ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਾਜ ਅਭਿਮਾਨ ਲੇਹ ਮਨ ਮੋਲ ਰਾਮ ਨਾਮ ਹਿਰਦੈ ਮੈਂ ਧੋਲ ਲਾਦ ਖੇਪ ਸੰਤੈ ਸੰਚਾਲ ਅਵਰ ਤਿਆਗ ਵਿਖਿਆ ਜੰਜਾਲ ਧਨ ਧਨ ਕਹਿ ਸਭ ਕੋਇ ਮੁਖਿ ਉਜਲ ਹਰ ਦਰ ਗੈ ਸੋਏ ਵਾਪਾਰ ਵਿਰਲਾ ਵਾਪਾਰ ਨਾਨਕ ਤਾਕੈ ਸਤ ਬਲਿਹਾਰੈ ਚਰਨ ਸਾਧਕੇ ਧੋਏ ਧੋਏ ਪੀਓ ਹਰ ਪ੍ਰਸਾਦ ਕੋ ਆਪਣਾ ਜੀਓ ਸਾਧਕੀ ਧੂਰ ਕਰੋ ਇਸਨਾਨ ਸਾਧ ਉਪਰ ਜਾਈਏ ਕੁਰਬਾਨ ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਏ ਅਨਕ ਬਿਗੰਤੇ ਸਾਧੂ ਰਾਖੈ ਹਰ ਗੁਣ ਗਾਇਆ ਅੰਮ੍ਰਿਤ ਰਸ ਆਖੈ ਓਟ ਗਾਈ ਸੰਤੈ ਦਰਿਆਇਆ ਸਰਬ ਸੁਖ ਨਾਨਕ ਤੇ ਪਾਇਆ ਅੰਮ੍ਰਿਤ ਕਉ ਜੀਵਾਲਨ ਹਾਰ ਭੂਖੇ ਕੋ ਦੇਵਤੇ ਆਧਾਰ ਸਰਮ ਨਿਦਾਨ ਜਾ ਕੀ ਦ੍ਰਿਸ਼ਟੀ ਮਾਏ ਪ੍ਰਭ ਲਿਖੇ ਕਾ ਲੈਣਾ ਪਾਏ ਸਭ ਕਿਸ ਤਿਸ ਕਾ ਉਤਰ ਕਰਨੇ ਯੋਗ ਤਿਸ ਬਿੰਦੂ ਸਰੋਹਾ ਨਾ ਹੋਗ ਜਬ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲੇ ਕਰਨੀ ਕਰ ਕਿਰਪਾ ਜਿਸ ਕਉ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀਜ ਤਿਸ ਜਨ ਆਵੈ ਹਰ ਪ੍ਰਭ ਚੀਤ ਭਗਤ ਭਗਤ ਸੁਣੀਐ ਤੇ ਲੋਏ ਜਾ ਕੇ ਹਿਰਦੇ ਕੋਏ ਸਚ ਕਰਨੀ ਸਤਾ ਕੀ ਰਹਿ ਤੇ ਸਚ ਹਿਰਦੇ ਸਤ ਮੁਖੈ ਤੇ ਸਚ ਹੀ ਦੇ ਸਚ ਆਇਆ ਕਾਰ ਸਚ ਵਰਤੈ ਸਚਾ ਪਾਸਾਰ ਪਾਰ ਬ੍ਰਹਮ ਜਿਨ ਸਚ ਕਰ ਜਾਤਾ ਨਾਨਕ ਸੋ ਜਨ ਸਚ ਸਮਾਤਾ ਸਲੋਕ

ਬ੍ਰਹਸਪਤੀ ਸਾਧੇ ਗੁਰਸਿੱਖੀ ਕਰੈ ਪ੍ਰਤਿਪਾਲ ਸੇਵਕਾ ਗੁਰ ਸਦਾ ਦਇਆਲ ਸਿੱਖੀ ਗੁਰਦੁਰਮਤ ਮਤ ਲਹਿਰੈ ਗੁਰਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖੇ ਬੰਧਨ ਕੱਟ ਗੁਰ ਕਾ ਸਿੱਖ ਵਿਕਾਰ ਤੇ ਹਟ ਸਤਿਗੁਰ ਸਿੱਖਾਂ ਨਾਮ ਧੰਨ ਦੇ ਗੁਰ ਕਾ ਸਿੱਖ ਵਡਭਾਗੀਏ ਸਤਿਗੁਰ ਸਿੱਖ ਆਲਤ ਪਲ ਸਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ ਗੁਰ ਕੇ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕਉ ਕਰ ਕਛ ਨ ਜਨਾਵੈ ਹਰ ਹਰ ਨਾਮ ਹਿਰਦੈ ਸਤਿਆਵੈ ਮਨ ਵਿੱਚ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਜ ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੈ ਬੀਸ ਵਿਸਵੇ ਗੁਰ ਕਾ ਮਨ ਮਾਨਿਆ ਸੋ ਸੇਵਕ ਪਰਮੇਸ਼ੁਰ ਕੀ ਗਤ ਜਾਣੇ ਸੋ ਸਤਿਗੁਰੂ ਜਿਸ ਹਿਰਦੈ ਹਰਨਾਉ ਅਨਕ ਬਾਰ ਗੁਰ ਕਾ ਬਲ ਜਾਉ ਸਰਮ ਨਿਧਾਨ ਜੀ ਕਾ ਦਾਤਾ ਆੜ ਪੈਰ ਪਰ ਬ੍ਰਹਮ ਰੰਗ ਰਾਤਾ ਬ੍ਰਹਮ ਹੈ ਜਨ ਜਨ ਮੈਂ ਪਰ ਬ੍ਰਹਮ ਏਕ ਹੈ ਆਪ ਨਹੀਂ ਕਛ ਪਰਮ ਸਾ ਸਿਆਨ ਭਲਿਆ ਨ ਜਾਈਏ ਨਾਨਕ ਐਸਾ ਗੁਰ ਵਡਭਾਗੀ ਪਾਈਏ ਸਫਲ ਦਰਸ਼ਨ ਪੇਕਤ ਪੁਨੀਤ ਪਰ ਸਚਰਨ ਗਤ ਨਿਰਮਲ ਰੀਤ ਭੇਟ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ ਸੁਨ ਕਰ ਬਚਨ ਕਰਨੇ ਆਗਾਨੇ ਮਨ ਸੰਤੋਖੇ ਆਤਮਪਤੀ ਆਨੇ ਪੂਰਾ ਗੁਰ ਅਖਿਓ ਜਾਗਾ ਮੰਤ੍ਰ ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲੈ ਮਿਲਾਏ ਜੇ ਵਾਹਿਕ ਉਸ ਤੇ ਅਨੇਕ ਸਤਿਪੁਰਖ ਪੂਰਨ ਵਿਵੇਕ ਕਾਉ ਬੋਲ ਨਾ ਪਹੁੰਚਤ ਪ੍ਰਾਣੀ ਅਗੰਮ ਅਗੋਚਰ ਪ੍ਰਭ ਨਿਰਵਾਣੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਗਿਣੇ ਨਾ ਪਾਈ ਅਨਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੈ ਸਿਮਰੈ ਸਤ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਹਰ ਰਸ ਭਾਵੈ ਜਨ ਕੋਏ ਅੰਮ੍ਰਿਤ ਪੀਵੇ ਅਮਰ ਸੋ ਹੋਏ ਉਸ ਪੁਰਖ ਨਾਹੀਂ ਕਦੇ ਬਿਨਾ ਜਾ ਕੇ ਮਨ ਪ੍ਰਗਟੇ ਗੁਣਦਾਸ ਆਠ ਪੈਰ ਹਰ ਕਾ ਨਾਮ ਲੈ ਸੱਚ ਉਪਦੇਸ਼ ਸੇਵਕ ਕਉ ਦੇ ਮੋਹ ਮਾਇਆ ਕੇ ਸੰਗ ਨਾ ਲੇਪ ਮਨ ਮੈਂ ਰੱਖ ਹਰ ਹਰੇਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮੋਂ ਦੁਖ ਤੈ ਤੇ ਨਾਸੇ ਤਬ ਤਮਾ ਜਾਡ ਵਰਤਾਈ ਅੰਧ ਭਿਆ ਦੁਖ ਨਾ ਤੇ ਪਾਏ ਜਨਮ ਮਰਨ ਕੇ ਮਿਟੇ ਅੰਦੇ ਸੇ ਸਾਧੂ ਕੇ ਪੂਰਨ ਉਪਦੇਸ਼ ਪਹੁੰਚੂ ਕਾ ਨਿਰਭਾ ਹੋਏ ਬਸੇ ਸਗਲ ਵਿਆਦ ਮਨ ਤੇ ਕਹਿਣੇ ਸੇ ਜਿਸ ਕਾ ਸਾਧਨ ਕਿਰਪਾ ਧਾਰੀ ਸਾ ਸੰਗ ਜਪਨਾ ਮੁਰਾਰੀ ਥਿਤ ਪਾਈ ਚੁੱਕੇ ਭ੍ਰਮ ਗਵਨ ਸੁਨ ਨਾਨਕ ਹਰ ਹਰ ਜਸ ਸਰਵਨ ਨਿਰਗੁਣ ਆਪ ਸਰਗੁਣ ਪੀ ਹੋਈ ਕਲਾ ਧਾਰ ਜਿਨ ਸਗਲੀ ਮੋਈ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾ ਨਾਹੀ ਕੋਏ ਸਰਮ ਨਿਰੰਤਰ ਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਭੈ ਪ੍ਰਗਾ ਸਾਧ ਕਾ ਸੰਗ ਰਚ ਰਚਨਾ ਆਪਣੀ ਕਲ ਤਾਰੀ ਅਨਕ ਵਾਰ ਨਾਨਕ ਬਲਿਹਾਰੀ ਸਲੋਕ

ਅਨੁਸਾਰ ਅਸਪਦੀ ਸੰਤ ਜਨਾ ਮਿਲ ਕਰਹੋ ਵਿਚਾਰੇ ਸਿਮਰ ਨਾਮ ਆਧਾਰੇ ਅਵਰੋ ਪਾਪ ਸਮੇਤ ਵਿਸਾਰੋ ਚਰਨ ਕਮਲ ਰਿਤ ਮੈਂ ਉਰਤਾਰੋ ਕਰਨ ਕਾਰਨ ਸੁਭਰਭ ਸਮਰਥ ਦ੍ਰਿੜ ਕਰ ਗਹੋ ਨਾਮ ਹਰ ਵਤੇ ਤਨ ਸੰਚੋ ਹੋ ਬਹੁ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏ ਕੇ ਅਜਰਾ ਕੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਏ ਜਿਸ ਤਨ ਕੋ ਚਾਰ ਕੁੰਟੇ ਉੱਠਦਾ ਵੈ ਸੋ ਤਨ ਹਰ ਸੇਵਾ ਤੇ ਪਾਵੈ ਜਿਸ ਸੁਖੋ ਨਿਤ ਬਚੇ ਮੀਤ ਸੋ ਸੁਖ ਸਾਧੂ ਸੰਗ ਭਰੀ ਜੇ ਸੋਭਾ ਕੋ ਕਰੇ ਫਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਨੀ ਅਨ ਕਿਉ ਪਾਵੀ ਰੋਗ ਨ ਜਾਏ ਰੋਗ ਮਿਟ ਹਰੇ ਅਵਕਤ ਲਾਏ ਸਰਵ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗਹਿ ਪ੍ਰਵਾਨ ਮਨ ਪ੍ਰਭੋ ਦੋ ਹਰ ਕਹਿ ਨਾਏ ਦੈ ਜਿਸ ਆਪ ਤੇ ਆ ਬੈਠਾਏ ਤਾਂ ਕੋ ਵਿਘਨ ਨ ਲਾਗੈ ਕੋਇ ਜਾ ਕਰੇ ਦੇ ਵਸੈ ਹਰ ਸੋਏ ਕਲਤਾ ਤੇ ਠਾਠਾਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ ਭਾਵਿਨ ਸਹਿ ਪੂਰਨ ਹੋਏ ਆਸ ਭਗਤ ਭਾਏ ਆਤਮ ਪ੍ਰਕਾਸ਼ ਤਿਤ ਕਰ ਜਾਏ ਵਸੇ ਅਵਿਨਾਸੀ ਕਉ ਨਾਨਕ ਖਾਟੀ ਜੰਪਾ ਸੀ ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੇ ਸੋ ਕਾਚੋ ਕਾਚਾਇਆ ਭਗਵਨ ਮਿਟੈ ਪ੍ਰਭ ਸੇਵੇ ਆਪ ਤੇ ਅਕਸਰਨ ਗੁਰਦੇਵ ਹਿਉ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਣ ਆਧਾਰੇ ਅਨਕੋ ਭਾਵਨਾ ਝੂਠ ਨ ਹਾਰੇ ਸਿਮਰ ਸਾਸਤ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਚਤ ਨਾਨਕ ਫਲ ਪਾਏ ਸੰਗ ਨਾ ਚਾਲ ਸਥਿਰ ਤਨਾ ਤੂੰ ਕਿਆ ਲਪਟਾਵ ਹੈ ਮੂਰਖ ਮਨਾ ਸੁੱਤ ਮੀਤ ਕੁਟਾਂਬੇ ਅਰ ਬਨਤਾ ਇਨ ਤੇ ਕਹ ਹੋ ਤੁਮ ਕਵਨ ਸੁਨਾਥਾ ਰਾਜ ਰੰਗ ਮਾਇਆ ਵਿਸਥਾਰ ਇਨ ਤੇ ਕਹ ਹੋ ਕਵਨ ਛੁਟਕਾਰਿਆ ਸਹਸਤੀ ਰਥੇ ਸਵਾਰੀ ਝੂਠਾ ਡਾਮ ਝੂਠ ਪਾਸਾਰੀ ਜਿੰਦੀ ਏ ਤੇ ਸੁਜਨ ਬਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਤੂ ਲੇ ਆਨੇ ਭਗਤ ਬਿਨਾ ਬਾਡੂ ਬਿਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਏ ਜਨਮ ਜਨਮ ਕੇ ਕਿਲ ਵਿਖ ਜਾਏ ਆਪ ਜਪੋ ਅਵਰਾ ਨਾਮ ਜਪਾਵੋ ਸੁਨਤ ਕਹਿਤ ਰਤ ਗਤ ਪਾਵੋ ਸਾਰ ਬਹੁਤ ਸਤ ਹਰ ਕੋ ਨਾਉ ਸਹਿ ਸੁਭਾਏ ਨਾਨਕ ਗੁਣ ਗਾਵੋ ਤੇਰੀ ਉਤਰ ਸਮਾਇਲ ਬਿਨਾ ਜਾਏ ਹੋ ਮੈਂ ਵਿਖ ਪੈਲ ਹੋਏ ਚਿੰਤ ਵਸੈ ਸੁਖ ਨਾਲ ਸਾਸ ਗਰਾ ਸਰ ਨਾਮ ਸਮਾਲ ਛੜ ਸਿਆਨਪ ਸਗਲੀ ਮਨਾਲ ਸਾਧ ਸੰਗ ਪਾਵੇ ਸਸਤ ਨਾਮ ਹਰ ਪੁੰਜੀ ਸੰਚ ਕਰੋ ਵਿਵਹਾਰੀ ਹਾਂ ਸੁਖ ਦਰਗਹਿ ਜੇ ਕਰ ਸਰਵ ਨਿਰੰਤਰ ਏਕੋ ਦੇਖੋ ਨਾਨਕ ਜਾ ਕੇ ਮਸਤਕ ਲੇਖ ਏਕੋ ਜਪ ਏਕੋ ਸਾਲਾ ਏਕ ਸਿਮਰ ਏਕੋ ਮਨ ਆਹੇ ਕਿਸਕੇ ਗੁਣ ਗਾਓ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਿਆ ਪੂਰਨ ਪੂਰਿਓ ਪ੍ਰਭ ਆਪ ਅਨਕ ਵਿਸਤਾਰ ਏਕ ਤੇ ਭਏ ਏਕ ਰਾਤ ਭ੍ਰਸ਼ਟ ਗਏ ਮਨ ਤਨ ਅੰਤਰ ਏਕ ਪ੍ਰਭ ਰਤਾ ਗੁਰ ਪ੍ਰਸਾਦ ਨਾਨਕ ਏਕ ਜਾਤਾ ਸਲੋਕ ਫਿਰ

ਤ੍ਰਿਪਦੀ ਜਾਚਕ ਜਨ ਜਾਚ ਪ੍ਰਭਦਾਨ ਕਰ ਕਿਰਪਾ ਦੇਵੋ ਹਰ ਨਾਮ ਸਾਜਨਾ ਕੀ ਮਾਂਗੋ ਧੂਰ ਪਾਰ ਬ੍ਰਹਮ ਮੇਰੀ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੁਮ ਤੇ ਆਵੋ ਚਰਨ ਕਮਲ ਸੁਣ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੇ ਨਿਤ ਨੀਤ ਕੋਟ ਏਕੋ ਆਧਾਰ ਨਾਨਕ ਮੰਗ ਨਾਮ ਪ੍ਰਭ ਸਾਰ ਪ੍ਰਭ ਕੀ ਤ੍ਰਿਸ਼ਮਾ ਸੁਖੋਏ ਹਰਸ ਪਾਵੈ ਬਿਰਲਾ ਕੋਏ ਜਿਨ ਜਾਗਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾ ਨੇ ਸੁਭਰ ਭਰੇ ਪ੍ਰੇਮ ਰਸ ਰੰਗੇ ਉਪਜੈ ਚਾਉ ਸਾਧ ਕੈ ਸੰਗ ਭਰੇ ਸਰਣਿਆਨ ਸਭ ਤਿਆਗ ਅੰਤਰ ਪ੍ਰਗਾਸੇ ਅੰਦਿਨ ਲਿਵਲਾਗ ਬਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖੋਏ ਸੇਵਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਏ ਉਦਾਈ ਆਲ ਸੇਵਕੀ ਨੂੰ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਪਿਆ ਜਨਮ ਮਰਨ ਦੁੱਖ ਭ੍ਰਮ ਗਿਆ ਇਛ ਪੁੰਨੀ ਸਰਦਾ ਸਭ ਪੂਰੀ ਰਵ ਰਿਹਾ ਸਤਸੰਗ ਹਜੂਰੀ ਜਿਸ ਕਾ ਸਾ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰੇ ਜੇ ਕਾਲ ਨਾ ਪਾਨੇ ਸੋ ਕਿਉਂ ਬਿਸਰੇ ਜੇ ਕੀ ਆ ਜਾਣੇ ਸੋ ਕਿਉਂ ਬਿਸਰੇ ਜਿਨ ਸਭ ਕਿਛ ਦੀ ਆ ਸੋ ਕਿਉਂ ਬਿਸਰੇ ਜੇ ਜੀਵਨ ਜੀ ਆ ਸੋ ਕਿਉਂ ਬਿਸਰੇ ਜੇ ਅਗਨ ਮੈਂ ਰੱਖਿਆ ਗੁਰਪ੍ਰਸਾਦ ਕੋ ਬਿਰਲਾ ਲਾਖਿਆ ਸੋ ਕਿਉਂ ਬਿਸਰੇ ਜੇ ਬਿਖਤੇ ਕਾਢੇ ਜਨਮ ਜਨਮ ਕਾ ਟੂਟਾ ਗਾਢੇ ਗੁਰਪੁਰੇ ਤਤੇ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਤਿਆਇਆ ਸਾਧਨ ਸੰਤ ਕਰ ਹੋਏ ਉਕਾਮ ਆਨ ਤਿਆਗ ਜਪਹੋ ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਆਪ ਰਹਿਨਾਮ ਜਪਾ ਵਹੋ ਭਗਤ ਪਾਏ ਦਰਿਆ ਸੰਸਾਰ ਬਿਨ ਭਗਤੀ ਤਨ ਹੋਸੀ ਚਾਰ ਸਰਬ ਕਲਿਆਣ ਸੁਖ ਨਿਤ ਨਾਮ ਬੁੜ ਜਤ ਪਾਏ ਵਿਸਰਾਮ ਸਗਲ ਦੁੱਖ ਕਾਹੋ ਵਿਨਾਸ ਨਾਨਕ ਨਾਮ ਜਪੋ ਗੁਣਦਾਸ ਉਪਜੀ ਪ੍ਰੀਤ ਪ੍ਰੇਮ ਰਚਾਓ ਮੰਤਨੇ ਅੰਤਰੇ ਸੁਭਾਵ ਨੇਤਰੋ ਪੇਕ ਦਰ ਸੁਖ ਹੋਏ ਮਨ ਬਿਕਸੈ ਸਾ ਚਰਨ ਤੋਏ ਭਗ ਜਨਾ ਕੈ ਮੰਤਨ ਰੰਗ ਬਿਰਲਾ ਕੋ ਪਾਵੈ ਸੰਗ ਏਕ ਵਸਦੀ ਜੈ ਕਰਮਾਇਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਹ ਮਕਈ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਸੰਤ ਦੀਨ ਦਿਆਲ ਭਗਤ ਬਚਲ ਸਦਾ ਕਿਰਪਾਲ ਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪ ਸੋਏ ਪੁਨੀਤ ਭਗਤ ਪਾਏ ਲਾਭੈ ਮਨ ਹਿਤ ਹਮ ਨਿਰਗੁਣ ਯਾਰ ਨੀਚੇ ਜਾਨ ਨਾਨਕ ਤੁਮਰੀ ਸਨ ਪੁਰਖ ਭਗਵਾਨ ਸਰਬ ਵੈਕੁੰਠ ਮੁਕਤ ਮੁਖ ਪਾਏ ਇੱਕ ਨਿਮ ਕਰਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਪਾਈ ਭੋ ਭੋਜਨ ਕਾ ਪਰ ਸੰਗੀਤ ਰਸਨਾ ਜਪਤੀ ਹਰਲ ਨੀਤ

ਬ੍ਰਹਸਪਤੀ ਜਬ ਕਰੇ ਕਿਛ ਨਾ ਕਛ ਨਾ ਦ੍ਰਿਸ਼ਟੀ ਤਪ ਆਪਨ ਤਪ ਕਹਿਤੇ ਹੋ ਤਾਂ ਜਬ ਧਾਰੀ ਆਪਨ ਸੁਨ ਸਮਾਦ ਤਬ ਵੈਰ ਵਿਰੋਧ ਕੇ ਸੰਕ ਮਤ ਜਬ ਇਸਕਾ ਵਰਨ ਚਿਹਨ ਨਾ ਜਾਪਤ ਤਬ ਹਰ ਕਿ ਸੋਗ ਕਹੋ ਕਿਸ ਹੈ ਵਿਆਪਤ ਜਬ ਆਪਣੇ ਆਪ ਆਪ ਪਾਰ ਬ੍ਰਹਮ ਤਮ ਮੋਹ ਕਾਂ ਕਿਸ ਹੋਵਤ ਭਰਮ ਆਪਨ ਖੇਲੇ ਆਪ ਵਰਤੀ ਜਾ ਨਾਨ ਕਰਨ ਹਰ ਨਾ ਦੂਜਾ ਜਬ ਹੋਤ ਹੋਵਤ ਪ੍ਰਭ ਕੇਵਲ ਧਨੀ ਤਬ ਬੰਦ ਮੁਕਤ ਕਹੋ ਕਿਸ ਕਹੋ ਗਨੀ ਜਬ ਕੈ ਰਗਮ ਪਰ ਤਬ ਨਰਕ ਸੁਰਖ ਕਹੋ ਕੌਣ ਉਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸਿਵ ਸਖਤ ਕਹੋ ਹੋ ਕਿ ਤਠਾਏ ਜਬ ਆਪੇ ਆਪ ਆਪਣੀ ਜੋਤ ਰਹਿ ਤਬ ਕਵਨ ਡਰ ਕਵਨ ਕਤ ਡਰੇ ਆਪਨ ਚਲਤੀ ਆਪ ਕਰਨੇ ਹਾਰ ਨਾਨਕ ਠਾਕੁਰ ਅਗਮ ਪਰ ਅਬਿਨਾਸੀ ਸੁਖੀ ਆਪਣੇ ਆਸਨ ਤੈ ਜਨਮ ਮਨ ਕਹੋ ਕਾਂ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕਹੋ ਹੋ ਕਿਸ ਹੋਏ ਜਬ ਅਭਿਗਤ ਅਗੋਚਰ ਪ੍ਰਭੇ ਕਾ ਤਬ ਚਿਤ੍ਰਗੁਪਤ ਕਿਛ ਪੂਛਤ ਲੇਖਾ ਜਬ ਨਾਥ ਨਿਰੰਜਨ ਅਗੋਚਰ ਗਾਦੇ ਤਬ ਕੌਣ ਛੁਟੇ ਕੌਣ ਬੰਧਨ ਬਾਧੇ ਆਪਣੇ ਆਪ ਆਪ ਹੀ ਅਚਰਜਾ ਨਾਨਕੇ ਆਪਨ ਰੂਪ ਆਪ ਹੀ ਉਪਰ ਜਾ ਜੈ ਨਿਰਮਲ ਪੁਰਖ ਪੁਰਖ ਪਤ ਹੋਤਾ ਤੈ ਬਿਨ ਮੈਲ ਕਹੋ ਕਿਆ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਬਾਨ ਤੇ ਕੌਣ ਕੁਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਛਿਦਰ ਲਗਤ ਕਹੋ ਕਿ ਜੈ ਜੋ ਸਰੂਪੀ ਜੋ ਸੰਗ ਸਮਾਵੈ ਤੈ ਕਿਸੇ ਭੂ ਕਵਨ ਤਿਪਤਾਵੈ ਕਰਨ ਕਰਾਵਨ ਕਰਨੇ ਹਰ ਨਾਨਕ ਕਰਤੇ ਕਾ ਨਾ ਸੁਮਾਰ ਜਬ ਆਪਣੀ ਸੋਭਾ ਆਪਣ ਸੰਗ ਬਣਾਈ ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ ਜੈ ਸਰਬ ਕਲਾ ਆਪੇ ਪਰਬੀਨ ਤੈ ਵੇਦ ਕਤੇਵ ਕਾਂ ਕੋ ਚਿਨ ਜਬ ਆਪਣੇ ਆਪ ਆਪ ਉਤਾਰੇ ਤੋ ਸਗਨ ਅਪਸਗਨ ਕਾਂ ਵਿਚਾਰੇ ਜੈ ਆਪਣੇ ਉਜੇ ਆਪਣੇ ਆਪਣੇ ਰਾਮ ਤੈ ਕੌਣ ਠਾਕੁਰ ਕੌਣ ਕਹੀਏ ਚੇਰਾ ਬਿਸਮਨ ਬਿਸਮ ਸਹਿ ਬਿਸਮਾਦ ਨਾਨਕੇ ਆਪਣੀ ਗਤ ਜਾਨ ਹੋ ਆਪ ਜਹ ਅਚਲ ਛੇਦ ਭੇਦ ਸਮਾਇਆ ਊਹਾਂ ਕਿਸੇ ਵਿਆਪਤ ਮਾਇਆ ਆਪਸ ਕਹੋ ਆਪੇ ਆਦੇਸ਼ ਤੇ ਗੁਣ ਕਾ ਨਾ ਹੀ ਪ੍ਰਵੇਸ਼ ਜੈ ਕੈ ਏਕ ਏਕ ਭਗਵੰਤਾ ਤੈ ਕੌਣ ਚਿੰਤ ਕਿਸ ਲਾਗੈ ਚਿੰਤਾ ਜੈ ਆਪਣੇ ਆਪ ਆਪਤਿਆਰ ਤੈ ਕੌਣ ਕਦੇ ਕੁਨ ਸੁਨਿਆ ਰਬ ਅਭਿਆਂਤ ਉਸ ਤੇ ਉੱਚਾ ਨਾਨਕ ਆਪਸ ਕੋ ਆਪੇ ਪਹੁੰਚਾ ਜੈ ਆਪ ਰਜੋ ਪ੍ਰਪੰਚ ਅਕਾਰ ਤੇ ਗੁਣਮੈ ਕੀਨੋ ਵਿਸਥਾਰ ਪਾਪ ਉਨਤੇ ਭਈ ਕਹਾਵਤ ਕੋ ਨਰਕੋ ਸੁਰਗ ਮਛਾਵਤ ਆਲ ਜਲ ਮਾਇਆ ਜੰਜਾਲ ਹੋ ਮੈਂ ਮੋਹ ਪਰਮ ਪੈ ਭਾਰ ਦੁੱਖ ਸੁਖ ਮਾਨੇ ਅਪਮਾਨੇ ਅਨਕ ਪ੍ਰਕਾਰ ਕੀਓ ਵਖਿਆਨੇ ਆਪਨ ਖੇਲੇ ਆਪ ਕਰ ਦੇਖੈ ਖੇਲ ਸੰਕੋਚੇ ਤਉ ਨਾਨਕ ਏਕੈ ਜੈ ਅਵਗਤ ਭਗਤ ਆਪ ਜੈ ਬਸਰੈ ਬਸਾਰ ਸੰਤ ਪ੍ਰਤਾਪ ਦੂਹੂੰ ਬਾਕਾ ਆਪੇ ਧਨੀ ਉਨਕੀ ਸੋਭਾ ਨੂੰ ਬਣੀ ਆਪੇ ਕੌਤ ਕਰੇ ਅੰਦ ਚੋਜ ਆਪੇ ਰਸ ਭੋਗਨ ਨਿਰਜੋਗ ਜਿਸ ਪਾਵੈ ਤਿਸ ਆਪਨ ਨਾ ਲਾਵੈ ਜਿਸ ਪਾਵੈ ਤਿਸ ਖੇਲ ਖਿਲਾਵੈ ਬੇ ਸੁਮਾਰੇ ਤਾ ਗਨ ਤੇ ਤੁਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੁਲੈ ਸਲੋਕ

0: ਕੀ ਆਪ ਸਾਚ ਧਾਰੀ ਸਭ ਸਾਚ ਓਤ ਪੋਤ ਆਪਨ ਸੰਗਰਾਚ ਤਾ ਕੀ ਗਤਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਜੀ ਪਾਏ
1: ਤਿਸ ਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਨ ਜੋ ਜਾਣੈ ਤਿਸ ਸਦਾ ਸੁਖ ਹੋਏ ਆਪ ਸਭ ਸੋਏ ਓ ਤਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਹੈ ਸੁਆਉ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਟਪਦੀ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਸਾ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸਿਆ ਨਿਤ ਤਿਆਗ ਹੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰ ਹੋ ਸਾਧ ਸੰਗ ਅਗਨ ਸਾਗਰ ਤਰ ਹੋ ਹਰ ਧਨ ਕੇ ਪਰ ਲਿਹੋ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਦਾਰੋ ਜੀਉ ਗੁਣ ਗੋਬਿੰਦ ਅੰਮ੍ਰਿਤ ਰਸ ਪੀਉ ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਹੈ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਅਮੁਲੀਕ ਲਾਲ ਇਹ ਰਤਨ ਸੁਨਤ ਕਮਾਵਤ ਹੋ ਤੇ ਉਧਾਰ ਆਪ ਤਰੈ ਲੋਕੈ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੈ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਦ ਵਾਜੈ ਸੁਨ ਸੁਨ ਅੰਧ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ ਨਾਨਕ ਉਦਰੇ ਤਿਨ ਕੈ ਸਾਥੇ ਸਰਨ ਜੋਗ ਸੁਨ ਸਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਪਏ ਸਭ ਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਪਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਤੀ ਰਾਮ ਨਾਮ ਸੁਨਸਨਾ ਕਹਿਤੀ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨੇ ਭੀਖੇ ਪਹਮਾਰੀ ਪ੍ਰਭ ਕੀ ਉਸਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੋਹਤ ਨਿਦਾਨ ਸਰਬਿਸ਼ਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਜ ਪਾਏ ਅਸਥਾਨ ਬਹੁਰ ਨਾ ਹੋਵੈ ਆਵਨ ਜਾਨ ਹਰ ਤਨ ਖਾੜ ਚਲੈ ਜਨ ਸੋਏ ਨਾਨਕ ਜਿਸ ਹੈ ਪ੍ਰਾਪਤ ਹੋਏ ਖੇਮ ਸ਼ਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬ ਤਹਿ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟੇਤਾ ਹੇ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਣੇ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੇ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਜਾਪ, ਸੁਖਮਨੀ ਸੁੱਖ ਅੰਮ੍ਰਿਤ ਪ੍ਰਭਨਾਮ, ਭਗਤ ਜਨਾ ਕੇ ਮਨ ਵਿਸਰਾਮ ਦੇ ਮਾਵਕ ਅਨੁਸਾਰ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਸਰਵਣ ਕੀਤੇ ਨੇ। ਆਓ ਕੁਝ ਸਮਾਂ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾਂ ਸਰਵਣ ਕਰੀਏ। ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਗਿਆਨੀ ਰਵਿੰਦਰਪਾਲ ਸਿੰਘ ਜੀ, ਉਹ ਆਪ ਸੰਗਤਾਂ ਨੂੰ 11:30 ਵਜੇ ਤੱਕ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾਂ ਸਰਵਣ ਕਰਾਉਣਗੇ। 11:30 ਵਜੇ ਤੋਂ ਲੈ ਕੇ 12:15 ਵਜੇ ਤੱਕ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ, ਉਹ ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ। 12:15 ਵਜੇ ਤੋਂ ਲੈ ਕੇ 1:00 ਵਜੇ ਤੱਕ ਸਤਿਕਾਰਯੋਗ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਪੱਕਣਾ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਉਹ ਆਪ ਸੰਗਤਾਂ ਨੂੰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਉਣਗੇ। ਸਮੂਹ ਸੰਗਤਾਂ ਨੇ ਇਸੇ ਤਰ੍ਹਾਂ ਸਤਿਗੁਰਾਂ ਦੇ ਪਾਵਨ ਦਰਬਾਰਾਂ ਵਿੱਚ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀ ਕਿਤਾਬ ਵਿਚਾਰਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਦੋ ਜਹਾਂ ਰਹਿਮਤਾਂ ਦੇ ਮੁਜੱਸਮੇ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਦਾਤਾਰ ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦਾ ਜੋ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ, ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਪ੍ਰਕਾਸ਼ਮਾਨ ਹੋ ਕੇ ਜੋ ਅੱਜ ਦਾ ਪਾਵਨ ਹੁਕਮਨਾਮਾ ਸਾਹਿਬ ਬਖਸ਼ਿਸ਼ ਕੀਤਾ, ਪਾਵਨ ਹੁਕਮ ਦੀ ਵਿਚਾਰ ਜਿਹੜੀ ਹੈ ਉਹ ਅੱਜ ਆਪਾਂ ਪ੍ਰਾਰੰਭ ਕਰਨ ਲੱਗੇ ਹਾਂ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਬਿਲਾਵਲ ਰਾਗ ਦੇ ਵਿੱਚ ਦਰਜ ਹੈ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 817 ਪਰ ਸਤਿਗੁਰੂ ਸਾਹਿਬ ਜੀ ਨੇ ਸੁਸ਼ੋਭਿਤ ਕੀਤਾ ਹੈ। ਸਤਿਗੁਰੂ ਜੀ ਇਸ ਪਾਵਨ ਸ਼ਬਦ ਵਿੱਚ ਜੋ ਉਪਦੇਸ਼ ਸਾਡੇ ਸਨਮੁੱਖ ਬਖਸ਼ਿਸ਼ ਕਰਦੇ ਨੇ, ਇਸ ਦੀ ਵਿਚਾਰ ਅੱਜ ਆਪਾਂ ਕਰਨੀ ਹੈ। ਪਾਤਸ਼ਾਹ ਦੀ ਕਿਰਪਾ ਕਰਨ ਪਾਵਨ ਗੁਰਮਤ ਗੁਰਬਾਣੀ ਗੁਰਸ਼ਬਦ ਵਿਚਾਰ ਸਤਿਗੁਰੂ ਜੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ, ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਅੱਜ ਦੇ ਇਸ ਪਾਵਨ ਸ਼ਬਦ ਦੀ ਪ੍ਰਾਰੰਭਤਾ ਕਰਦੇ ਨੇ ਬਿਲਾਵਲ ਮਹੱਲਾ ਪੰਜਵਾਂ। ਬਿਲਾਵਲ ਰਾਗ ਦਾ ਇਹ ਪਾਵਨ ਸ਼ਬਦ ਹੈ। ਮਹੱਲਾ ਸ਼ਬਦ ਜਿਹੜਾ ਹੈ ਉਹ ਸਤਿਗੁਰੂ ਸਾਹਿਬ ਜੀ ਵਾਸਤੇ ਵਰਤਿਆ ਗਿਆ। ਕਿਹੜਾ ਘਰ ਹੈ ਉਹ ਪੰਜਵੇਂ ਘਰ ਦਾ ਜ਼ਿਕਰ ਹੈ, ਭਾਵ ਪੰਜਵਾਂ ਹਿਰਦਾ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ। ਪਰ ਜਦੋਂ ਅਰਬੀ ਦੇ ਵਿਦਵਾਨ ਇਸ ਮਹੱਲੇ ਦੇ ਅਰਥ ਕਰਦੇ ਨੇ ਉਹ ਸੰਧੀ ਛੇਦ ਕਰ ਲੈਂਦੇ। ਉਹ ਇਸ ਪ੍ਰਕਾਰ ਅਰਥ ਕਰਦੇ ਜਿਵੇਂ ਆਪਾਂ ਪੰਜਾਬੀ ਦੇ ਵਿੱਚ ਬਹੁਤੇ ਘਰਾਂ ਦਾ ਇਕੱਠ ਹੋਵੇ ਤਾਂ ਆਪਾਂ ਕਹਿੰਦੇ ਫਲਾਣਾ ਮਹੱਲਾ ਹੈ, ਜਿੱਥੇ 10-15-20 ਘਰ ਹੋਣ। ਪਰ ਜਦੋਂ ਅਰਬੀ ਵਿੱਚ ਇਹਦੇ ਅਰਥ ਹੋਣਗੇ ਜਿੱਥੇ ਕੇਵਲ ਇੱਕ ਘਰ ਹੋਵੇ ਉੱਥੇ ਮਹੱਲ ਜਾਂ ਮਹੱਲਾ ਸ਼ਬਦ ਜਿਹੜਾ ਹੈ ਉਹ ਅਰਬੀ ਵਿੱਚ ਵਰਤਿਆ ਜਾਂਦਾ ਰਿਹਾ। ਇੱਥੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹੀ ਹਿਰਦੇ ਦਾ ਜ਼ਿਕਰ ਸਾਡੇ ਸਨਮੁੱਖ ਕੀਤਾ ਕਿ ਜਿਸ ਘਰ ਵਿੱਚੋਂ ਇਹ ਹੁਕਮ ਦੀ ਆਵਾਜ਼ ਆ ਰਹੀ ਹੈ ਉਹ ਘਰ ਕਿਹੜਾ ਹੈ, ਮਹੱਲਾ ਪੰਜਵਾਂ, ਭਾਵ ਪੰਜਵਾਂ ਘਰ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਪੰਚਮ ਗੁਰਦੇਵ ਸਤਿਗੁਰੂ। ਮਹਾਰਾਜ ਜੀ ਨੇ ਅੱਜ ਦੇ ਹੁਕਮਨਾਮਾ ਸਾਹਿਬ ਵਿੱਚ ਆਰੰਭਤਾ ਕੀਤੀ, ਮਨ ਤਨ ਪ੍ਰਭ ਆਰਾਧੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਮਨ ਨੰਨੇ ਨੂੰ ਸਿਆਰੀ ਲੱਗੀ। ਜੇ ਇਕੱਲਾ ਮਨ ਹੁੰਦਾ ਤਾਂ ਉੱਥੇ ਫਿਰ ਇਹ ਹੋਣਾ ਸੀ ਵੀ ਬਹੁਤ ਜ਼ਿਆਦਾ ਮਨਾਂ ਨੂੰ ਬਹੁਤਿਆਂ ਨੂੰ ਸਮਝਾਉਣ ਦਾ ਯਤਨ ਕੀਤਾ। ਜੇ ਮੰਮਾ ਅਤੇ ਨੰਨੇ ਨੂੰ ਔਂਕੜ ਹੁੰਦਾ ਫਿਰ ਆਪਣੇ ਆਪ ਨੂੰ ਸਮਝਾਉਣ ਵਿੱਚ। ਪਰ ਇੱਥੇ ਸਤਿਗੁਰੂ ਸਾਹਿਬ ਜੀ ਨੇ ਜਿਹੜਾ ਨੰਨੇ ਨੂੰ ਸਿਆਰੀ ਲਿਖੀ ਹੈ, ਉਪਦੇਸ਼ ਤਾਂ ਸਾਰਿਆਂ ਨੂੰ ਹੀ ਹੈ ਪਰ ਨੰਨੇ ਨੂੰ ਸਿਆਰੀ ਲਿਖਣ ਦਾ ਅਰਥ ਹੈ ਕਿ ਮਨ ਵਿੱਚ, ਇੱਕ ਹੁੰਦਾ ਮਨ ਕਰਕੇ, ਇੱਕ ਹੁੰਦਾ ਮਨ ਵਿੱਚ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਹਾ ਮਨ ਤਨ ਪ੍ਰਭ ਆਰਾਧੀ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਅਕਾਲ ਪੁਰਖ ਦੀ ਆਰਾਧਨਾ ਕਰੀਏ, ਕਿਵੇਂ ਕਰੀਏ? ਕਹਿੰਦੇ ਨੇ ਮਨ ਵਿੱਚ ਅਤੇ ਤਨ ਦੇ ਵਿੱਚ।
ਦੋਵਾਂ ਅਵਸਥਾਵਾਂ ਦੇ ਵਿੱਚ ਜਿਹੜਾ ਹੈ ਉਹ ਕਰਤੇ ਪੁਰਖ ਦੀ ਆਰਾਧਨਾ ਮਨ ਕਰਕੇ ਕਿਵੇਂ ਹੋਵੇ ਅਤੇ ਤਨ ਕਰਕੇ ਕਿਵੇਂ। ਤਨ ਕਰਕੇ ਇਹ ਹੈ ਕਿ ਅੰਮ੍ਰਿਤ ਵੇਲੇ ਦਾ ਅਭਿਆਸ, ਚੌਂਕੜਾਂ ਮਾਰ ਕੇ ਰਸਨਾ ਦੇ ਨਾਲ ਗੁਰਬਾਣੀ ਪੜ੍ਹਨੀ ਅਤੇ ਅੰਮ੍ਰਿਤ ਵੇਲੇ ਜਾਗਣੇ ਧਾਰਨ ਕਰਕੇ ਸਤਿਗੁਰੂ ਸਾਹਿਬ ਜੀ ਦੇ ਸ਼ਬਦ ਦਾ ਅਭਿਆਸ ਕਰਨਾ। ਮੂਲ ਮੰਤਰ ਸਾਹਿਬ ਕਰ ਲਿਆ, ਗੁਰਮੰਤਰ ਸਾਹਿਬ ਕਰ ਲਿਆ, ਸੇਵਾ ਕਰ ਲਈ, ਸਿਮਰਨ ਕਰ ਲਿਆ, ਨਿਤਨੇਮ ਕਰ ਲਿਆ। ਇੱਕ ਤਾਂ ਇਹ ਹੈ ਤਨ ਕਰਕੇ ਉਹਦੀ ਆਰਾਧਨਾ, ਪਰ ਮਨ ਕਰਕੇ ਇਹ ਹੈ ਕਿ ਜੋ ਕੁਝ ਅਸੀਂ ਤਨ ਨਾਲ ਕਮਾਇਆ ਹੈ ਉਹ ਮਨ ਦੇ ਵਿੱਚ ਲਾਗੂ ਹੋਵੇ। ਮਨ ਕਰਕੇ ਹੋਣਾ ਬਹੁਤ ਲਾਜ਼ਮੀ ਹੈ, ਕਿਉਂਕਿ ਸਤਿਗੁਰੂ ਸਾਹਿਬ ਜੀ ਨੇ ਕਿਹਾ ਕਿ ਅਕਾਲ ਪੁਰਖ ਦੇ ਦਰ 'ਤੇ ਪ੍ਰਵਾਨਗੀ ਹੀ ਉਹਦੀ ਹੈ ਜਿਨ੍ਹਾਂ ਦੇ ਅੰਦਰ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਸਿਕਾਂਡੇ ਕੱਚਿਆ। ਜੇ ਤਨ ਕਰਕੇ ਇਕੱਲਾ ਸੰਸਾਰ 'ਤੇ ਅਭਿਆਸ ਹੈ ਕੇਵਲ ਜਾਂ ਵਿਖਾਵੇ ਵਾਸਤੇ, ਤਾਂ ਮਹਾਰਾਜ ਜੀ ਕਹਿੰਦੇ ਪ੍ਰਵਾਨਗੀ ਨਹੀਂ ਹੋਣੀ ਹੈ। ਪ੍ਰਵਾਨਗੀ ਕਦੋਂ ਹੋਵੇਗੀ? ਜਿਸ ਵੇਲੇ ਮਨ ਦੇ ਵਿੱਚੋਂ ਸਾਡੀ ਉਹ ਅਵਸਥਾ, ਹੁਣ ਮੰਨ ਲਓ ਸਾਡੇ ਨਾਲ ਕਿਸੇ ਦਾ ਰਿਸ਼ਤਾ ਹੈ, ਗੂੜ੍ਹਾ ਹੈ, ਪਰ ਸਾਡਾ ਮਨ ਉਹਨਾਂ ਨਾਲ ਨਹੀਂ ਮਿਲਿਆ ਹੋਇਆ, ਪਰ ਰਿਸ਼ਤੇਦਾਰੀ ਅਸੀਂ ਪੂਰੀ ਨਿਭਾ ਰਹੇ ਹਾਂ, ਉਹਨਾਂ ਨਾਲ ਹੱਸ ਕੇ ਗੱਲ ਵੀ ਕਰ ਰਹੇ ਹਾਂ, ਮਿਲਵਰਤਨ ਵੀ ਰੱਖ ਰਹੇ ਹਾਂ, ਸਮਾਗਮਾਂ 'ਤੇ ਵੀ ਜਾ ਰਹੇ ਹਾਂ, ਘਰਦਿਆਂ ਕਾਰਜਾਂ 'ਤੇ ਵੀ ਜਾ ਰਹੇ ਹਾਂ, ਅਤੇ ਆਪਾਂ ਇਹ ਕਹਿੰਦੇ ਵੀ ਚਲੋ ਇਹ ਤਾਂ ਲੋਕਾਚਾਰੀ ਹੈ, ਪਰ ਮਨ ਨਹੀਂ ਕਰਦਾ। ਇਸੇ ਤਰੀਕੇ ਦੇ ਨਾਲ ਆਪਾਂ ਬਾਣੀ ਵੀ ਪੜ੍ਹਦੇ ਹਾਂ, ਸੇਵਾ ਵੀ ਕਰੀਏ, ਨਿਤਨੇਮ ਵੀ ਕਰੀਏ, ਅਤੇ ਆਪਾਂ ਇਹ ਆਖੀਏ ਜੀ ਚਲੋ ਹੁਣ ਜ਼ਿੰਮੇਵਾਰੀ ਹੈ ਅਤੇ ਸਾਨੂੰ ਕਰਨਾ ਪੈਣਾ ਹੈ, ਪਰ ਮਨ ਨਹੀਂ ਕਰਦਾ ਹੈ ਬਾਣੀ ਪੜ੍ਹਨ। ਅਤੇ ਸਤਿਗੁਰੂ ਜੀ ਨੇ ਕਿਹਾ ਬੱਧਾ ਚੱਟੀ ਜੋ ਭਰੈ ਨਾ ਗੁਣ ਨਾ ਉਪਕਾਰ। ਬਦੋ ਬਦੀ ਕੀਤਾ ਗਿਆ ਕਰਮ ਜਿਹੜਾ ਹੈ ਉਹ ਉਪਕਾਰ ਨਹੀਂ ਦਿੰਦਾ। ਇਸ ਕਰਕੇ ਜਿੰਨਾ ਚਿਰ ਤੱਕ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਸਰੀਰ ਦੀ ਜਿੰਨਾ ਚਿਰ ਤੱਕ ਮਿਹਨਤ ਕਰਦਿਆਂ ਕਰਦਿਆਂ ਮਨ ਵਿੱਚ ਉਸ ਗੱਲ ਦਾ ਪਿਆਰ ਨਹੀਂ ਬਣਿਆ, ਉਹਨਾਂ ਚਿਰ ਤੱਕ ਪ੍ਰਵਾਨਗੀ ਨਹੀਂ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਜ਼ਿਕਰ ਕੀਤਾ ਹੈ ਵੀ ਮਨ ਨਾਲ ਕਿਵੇਂ ਅਰਾਧੀਏ ਅਤੇ ਤਨ ਨਾਲ ਕਿਵੇਂ ਅਰਾਧੀਏ। ਜੇ ਪੁੱਛ ਲਈਏ ਗੁਰੂ ਅਮਰਦਾਸ ਸਾਹਿਬ ਜੀ ਕੋਲ ਬਹਿ ਕੇ, ਤਾਂ ਸਤਿਗੁਰੂ ਜੀ ਕਹਿੰਦੇ ਵੀ ਮੈਂ ਤੁਹਾਨੂੰ ਦੱਸਦਾ ਵੀ ਮਨ ਕਰਕੇ ਅਤੇ ਤਨ ਕਰਕੇ ਕਿਵੇਂ ਜਪਿਆ ਜਾਂਦਾ ਹੈ। ਉਸ ਪ੍ਰਥਾਏ ਫਿਰ ਉਹਨਾਂ ਨੇ ਜ਼ਿਕਰ ਕੀਤਾ। ਮਹਾਰਾਜ ਜੀ ਨੇ ਕਿਹਾ ਹਸਤੀ ਸਿਰ ਜਿਉਂ ਅੰਕਸ ਹੈ, ਅਹਿਰਣ ਜਿਉਂ ਸਿਰ ਦੇ, ਮਨ ਤਨ ਆਗੈ ਰਾਖ ਕੈ ਉਬੀ ਸੇਵ ਕਰੇ। ਉਬੀ ਦਾ ਅਰਥ ਹੁੰਦਾ ਖਲੋ ਜਾਣਾ। ਆਪਾਂ ਕਹਿੰਦੇ ਨਹੀਂ ਨਾ ਕਿ ਆਪਾਂ ਸਟੈਂਡ ਲੈ ਲਿਆ, ਇੱਥੇ ਹੈ ਖਲੋ ਜਾਣਾ, ਭਾਵੇਂ ਦੁੱਖ ਹੋਵੇ ਭਾਵੇਂ ਸੁੱਖ ਹੋਵੇ, ਉਬੀ ਸੇਵ ਕਰੇ। ਹੁਣ ਇੱਥੇ ਦੋ ਉਦਾਹਰਣਾਂ ਨੇ। ਮਹਾਰਾਜ ਜੀ ਨੇ ਕਿਹਾ ਹਸਤੀ ਸਿਰ ਜਿਉਂ ਅੰਕਸ ਹੈ। ਹਸਤੀ ਜਿਹੜਾ ਸ਼ਬਦ ਹੈ, ਹਸਤੀ ਦਾ ਅਰਥ ਹੈ ਹਾਥੀ, ਸਿਰ ਸਿਰ ਦਾ ਭਾਵ ਕਿ ਉਹਦੇ ਸੀਸ ਦੇ ਉੱਪਰ, ਅੰਕਸ ਅੰਕਸ ਇੱਕ ਕੁੰਡਾ ਹੈ ਜਿਹੜਾ ਉਹਦੇ ਮੱਥੇ ਦੇ ਉੱਪਰ ਭਾਵ ਦਿਮਾਗ ਦੇ ਨਾਜੁਕ ਹਿੱਸੇ 'ਤੇ ਲਾਇਆ ਜਾਂਦਾ। ਹਾਥੀ ਬੜੀ ਬਲਵਾਨਤਾ ਰੱਖਣ ਵਾਲਾ ਹੈ, ਜੰਗਲਾਂ ਦੇ ਜੰਗਲ ਉਜਾੜ ਸਕਦਾ, ਉਹਦੇ ਕੋਲ ਇੰਨੀ ਤਾਕਤ ਹੈ। ਪਰ ਉਹੀ ਹਾਥੀ ਤੁਸੀਂ ਆਮ ਵੇਖੋਗੇ ਸਾਡੇ ਨਗਰਾਂ ਦੇ ਵਿੱਚ ਬੱਚਿਆਂ ਨੂੰ ਝੂਟੇ ਦੇਣ ਵਾਸਤੇ ਆ ਜਾਂਦਾ, ਉਹੀ ਹਾਥੀ ਮੰਗਣ ਵਾਲਿਆਂ ਨੇ ਰੱਖ ਲਿਆ, ਉਹਦੇ ਤੋਂ ਕਮਾਈ ਕਰਦੇ। ਪਰ ਕਿਵੇਂ? ਉਹ ਕਾਰਨ ਇਹ ਹੈ ਕਿ ਜਦੋਂ ਹਾਥੀ ਨੂੰ ਫੜਿਆ ਜਾਂਦਾ ਹੈ, ਉਹ ਪ੍ਰੋਸੈਸ ਜਿਹੜਾ ਹੈ ਉਹ ਵਾਸ਼ਨਾ ਦੇ ਆਧਾਰਿਤ ਹੈ। ਪਰ ਜਦੋਂ ਉਸ ਹਾਥੀ ਨੂੰ ਫੜਿਆ ਜਾਂਦਾ, ਉਹਦੇ ਸਿਰ ਦੇ ਉੱਪਰ ਉਹਨੂੰ 3-4 ਦਿਨ ਭੁੱਖਾ ਰੱਖਿਆ ਜਾਂਦਾ, ਉਹਦੇ ਸਿਰ ਦੇ ਉੱਪਰ ਇੱਕ ਕੁੰਡਾ ਲਾ ਦਿੱਤਾ ਜਾਂਦਾ, ਜਿਹੜਾ ਮਹਾਵਤ ਹੈ ਜਦੋਂ ਹੁੰਦੇ 'ਤੇ ਬਹਿੰਦਾ, ਜਿਹਦੇ ਜਿਹੜਾ ਹਾਥੀ ਦੇ ਉੱਪਰ ਬਣਾਇਆ ਹੁੰਦਾ, ਉਹਦੇ ਉੱਪਰ ਬੈਠ ਕੇ ਹਾਥੀ ਨੂੰ ਚਲਾਉਂਦਾ। ਜਦੋਂ ਹਾਥੀ ਮਰਿਆਦਾ ਤੋਂ ਬਾਹਰ ਹੋਣ ਲੱਗਦਾ, ਉਹ ਕੁੰਡੇ 'ਤੇ ਚੋਟ ਮਾਰਦਾ, ਹਾਥੀ ਦੇ ਦਰਦ ਹੁੰਦਾ, ਉਸੇ ਵੇਲੇ ਫਿਰ ਸਿੱਧਾ ਹੋ ਜਾਂਦਾ। ਹੁਣ ਇਹ ਅਸਲ ਵਿੱਚ ਹਾਥੀ ਨੂੰ ਕਾਬੂ ਕਰਨ ਦੀ ਕੀ ਹੈ? ਇੱਕ ਨਿਯਮਾਵਲੀ ਹੈ, ਮਰਿਆਦਾ ਹੈ। ਮਹਾਰਾਜ ਜੀ ਕਹਿੰਦੇ ਜੇ ਤੂੰ ਜਪਣਾ ਹੈ ਨਾ, ਤਾਂ ਫਿਰ ਹਸਤੀ ਸਿਰ ਜਿਉਂ ਅੰਕਸ ਹੈ, ਅਹਿਰਣ ਜਿਉਂ ਸਿਰ ਦੇ, ਮਨ ਤਨ ਆਗੇ ਰੱਖ ਕੇ ਉਬੀ ਸੇਵ ਕਰੇ। ਮਨ ਅੱਗੇ ਕੀਤਾ ਇੱਧਰੋਂ, ਹਸਤੀ ਅੱਗੇ, ਹਾਥੀ ਅੱਗੇ ਕੀਤਾ। ਸਤਿਗੁਰੂ ਮਹਾਰਾਜ ਜੀ ਕਹਿੰਦੇ ਜੇ ਮਨ ਕਰਕੇ ਅਰਾਧਣਾ ਹੈ, ਤਾਂ ਫਿਰ ਹਾਥੀ ਦੇ ਵਾਂਗ ਅਰਾਧ। ਹਾਥੀ ਦੇ ਵਾਂਗ ਕਿਵੇਂ? ਮਹਾਰਾਜ ਜੀ ਕਹਿੰਦੇ ਅੰਕਸ ਦੇ ਸਿਭਾਵ, ਅੰਕਸ ਦੇ ਅਧੀਨ ਆਇਆ ਹਾਥੀ, ਜਦੋਂ ਉਹਦੇ ਉੱਪਰ ਮਹਾਵਤ ਅੰਕਸ ਲਾ ਦਿੰਦਾ ਅਤੇ ਆਪ ਉਹਦੇ ਉੱਪਰ ਬੈਠ ਜਾਂਦਾ। ਜਦੋਂ ਹਾਥੀ ਬੇਮਰਿਆਦਾ ਹੋਣ ਲੱਗਦਾ, ਉਸੇ ਵੇਲੇ ਜਿਹੜਾ ਉੱਪਰ ਮਾਲਕ ਬੈਠਾ ਹੁੰਦਾ ਚੋਟ ਮਾਰਦਾ ਸਿਰ 'ਤੇ, ਅਤੇ ਉਹ ਕੁੰਡਾ ਜਿਹੜਾ ਹੈ ਉਹ ਸੂਆ ਉਹਦੇ ਖੁੱਭਦਾ ਹੈ ਦਿਮਾਗ ਦੇ ਹਿੱਸੇ ਵਿੱਚ, ਅਤੇ ਉਹ ਹਾਥੀ ਦੇ ਦਰਦ ਹੁੰਦਾ, ਉਹ ਬਿਲਕੁਲ ਸ਼ਾਂਤ ਹੋ ਕੇ ਫਿਰ ਸਿੱਧਾ ਤੁਰ ਪੈਂਦਾ। ਮਹਾਰਾਜ ਜੀ ਕਹਿੰਦੇ ਮਨ
ਹਾਥੀ ਦੀ ਤਰ੍ਹਾਂ ਹੈ। ਜੇ ਇਹ ਮਨ ਜੀਵਨ ਦੇ ਵਿੱਚ ਵਿਕਾਰਾਂ ਵਿੱਚ ਆ ਜਾਏ ਤਾਂ ਬਹੁਤ ਉਜਾੜਾ ਕਰ ਸਕਦਾ, ਪਰ ਜੇ ਇਹਨੂੰ ਮਰਿਆਦਾ ਵਿੱਚ ਲਿਆਉਣਾ ਹੈ ਤਾਂ ਮਹਾਰਾਜ ਜੀ ਕਹਿੰਦੇ ਇਸ ਨੂੰ ਮਰਿਆਦਾ ਵਿੱਚ ਲਿਆਉਣ ਵਾਸਤੇ ਸ਼ਬਦ ਦਾ ਅੰਕਸ ਲਾਉਣਾ ਪਏਗਾ, ਗੁਰਬਾਣੀ ਦੇ ਸ਼ਬਦ ਦਾ ਅੰਕਸ ਇਹਦੀ ਸੁਰਤ ਦੇ ਉੱਪਰ ਲਾਉਣਾ ਪਏਗਾ। ਉਹ ਕਿਵੇਂ? ਜਿਵੇਂ ਛੋਟਾ ਜਿਹਾ ਬੱਚਾ ਕੋਈ ਬਹੁਤ ਸ਼ੈਤਾਨੀਆਂ ਕਰ ਰਿਹਾ ਹੋਵੇ ਅਤੇ ਪਿਤਾ ਵੇਖਦਾ, ਜਦੋਂ ਉਹਨੂੰ ਪਤਾ ਲੱਗਦਾ ਵੀ ਇਹਨੂੰ ਦਬਕਾ ਮਾਰਿਆ ਜਾਏਗਾ, ਅਤੇ ਉਹ ਬੱਚੇ ਨੂੰ ਵੇਖ ਕੇ ਉਸੇ ਵੇਲੇ ਪਿਤਾ ਜਿਹੜਾ ਹੈ ਉਹਨੂੰ ਥੋੜ੍ਹਾ ਜਿਹਾ ਦਬਕਾ ਮਾਰਦਾ, ਬੱਚਾ ਸਿੱਧਾ ਹੋ ਜਾਂਦਾ। ਮਹਾਰਾਜ ਜੀ ਕਹਿੰਦੇ ਬਸ ਮਨ ਵੀ ਇਸੇ ਤਰ੍ਹਾਂ ਹੈ, ਜਦੋਂ ਮਨ ਭਟਕਣ ਲੱਗੇ, ਮਨ ਦੌੜਨ ਲੱਗੇ, ਉਸੇ ਵੇਲੇ ਗੁਰਬਾਣੀ ਦੇ ਸ਼ਬਦ ਦੀ ਟੇਕ, ਸ਼ਬਦ ਦੀ ਥੰਮੀ ਦੇ ਕੇ ਇਹਨੂੰ ਟਿਕਾਇਆ ਜਾ ਸਕਦਾ। ਜਿਵੇਂ ਹਾਥੀ ਬੇਮਰਿਆਦਾ ਹੋਣ ਲੱਗਦਾ ਅਤੇ ਕੁੰਡਾ ਲਾ ਦਿੱਤਾ ਜਾਂਦਾ, ਭਾਵ ਉਹਦੇ ਅੰਕਸ ਨੂੰ ਚੋਟ ਮਾਰੀ ਜਾਂਦੀ, ਸਤਿਗੁਰੂ ਕਹਿਣ ਲੱਗੇ ਜਦੋਂ ਮਨ ਵਾਸ਼ਨਾ ਵਿਕਾਰਾਂ ਵਾਲੇ ਪਾਸੇ ਜਾਣ ਲੱਗੇ ਅਤੇ ਸਤਿਗੁਰੂ ਜੀ ਦੇ ਸ਼ਬਦ ਦਾ ਕੁੰਡਾ ਲਾ ਸਕਦੇ ਹਾਂ, ਮਨ ਰੇ ਕੌਣ ਕੁਮਤ ਤੈ ਲੀਨੀ ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨੇ ਕੀਨੀ। ਮਹਾਰਾਜ ਜੀ ਕਹਿੰਦੇ ਫਿਰ ਇਹਨੂੰ ਸਮਝਾਉਣਾ ਪਏਗਾ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਹਾਰਾਜ ਜੀ ਕਹਿੰਦੇ ਉਹ ਮਨਾ ਤੂੰ ਤੇ ਜੋਤ ਸਰੂਪ ਹੈ। ਉੱਥੇ ਫਿਰ ਕਹਿੰਦੇ ਆ ਜਦੋਂ ਹਾਥੀ ਦੇ ਸਿਰ 'ਤੇ ਕੁੰਡਾ ਲੱਗਦਾ ਉਹ ਮਰਿਆਦਾ ਤੋਂ ਬਾਹਰ ਨਹੀਂ ਹੁੰਦਾ, ਮਾਲਕ ਦੇ ਅਧੀਨ ਰਹਿੰਦਾ, ਅਤੇ ਜਿੱਦਣ ਸਾਡੀ ਸੁਰਤ ਦੇ ਉੱਪਰ ਸਾਡੇ ਮਨ ਉੱਪਰ ਸ਼ਬਦ ਦਾ ਕੁੰਡਾ ਲੱਗ ਗਿਆ ਫਿਰ ਇੱਦਾਂ ਮਨ ਟਿਕੇਗਾ ਜਿਉਂ ਮੰਦਰ ਕੋ ਥੰਮੈ ਥੰਮਣ, ਤਿਉਂ ਗੁਰ ਕਾ ਸ਼ਬਦ ਮਨ ਹੈ ਅਸਥੰਮਣ। ਬੜੀ ਸੋਹਣੀ ਮਰਿਆਦਾ ਹੈ। ਜਿਵੇਂ ਆਹ ਬਿਲਡਿੰਗ ਖੜ੍ਹੀ ਹੈ, ਥੰਮੀਆਂ ਖੜ੍ਹੀਆਂ ਨੇ ਨਾ, ਮਹਾਰਾਜ ਜੀ ਕਿਵੇਂ ਕਹਿੰਦੇ ਜਿਵੇਂ ਛੱਤ ਥੰਮਾਂ ਦੇ ਆਸਰੇ 'ਤੇ ਖਲੋਤੀ ਹੈ, ਤੂੰ ਆਪਣੇ ਮਨ ਨੂੰ ਸ਼ਬਦ ਦੇ ਆਸਰੇ 'ਤੇ, ਗੁਰਬਾਣੀ ਦੇ ਆਸਰੇ 'ਤੇ ਖਿਲਾਰਨ ਦਾ ਯਤਨ ਕਰ। ਅਤੇ ਕਿਵੇਂ ਖਿਲਾਰਾਂਗੇ? ਮਹਾਰਾਜ ਜੀ ਕਹਿੰਦੇ ਇਸ ਤਰ੍ਹਾਂ ਖਿਲਾਰਨਾ ਪਏਗਾ ਕਿ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋਹ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਇੱਕ ਤਾਂ ਇਹ ਟੇਕ ਹੋ ਗਈ। ਉਸ ਤੋਂ ਬਾਅਦ ਅਗਲੀ ਟੇਕ ਹੈ, ਸਤਿਗੁਰੂ ਜੀ ਨੇ ਆਨੰਦ ਸਾਹਿਬ ਜੀ ਦੀ 11 ਨੰਬਰ ਪੌੜੀ ਵਿੱਚ ਉਪਦੇਸ਼ ਦਿੱਤਾ। ਉਹ ਉਪਦੇਸ਼ ਕੀ ਹੈ? ਮਹਾਰਾਜ ਜੀ ਕਹਿੰਦੇ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਮਹਾਰਾਜ ਜੀ ਕਹਿੰਦੇ ਸੱਚ ਦੀ ਸੰਭਾਲ ਕਰ। ਸੱਚ ਕੀ ਹੈ? ਅਕਾਲ ਪੁਰਖ। ਬ੍ਰਿਜ ਭਾਸ਼ਾ ਵਿੱਚ ਲਿਖੇ ਹੋਏ ਭਾਈ ਗੁਰਦਾਸ ਸਾਹਿਬ ਦੇ ਕਵਿਤੇ ਇਸ ਗੱਲ ਦਾ ਨਿਰਣਾ ਕਰਕੇ ਕਹਿੰਦੇ ਕਿ ਸਤਿਗੁਰ ਸਤ, ਸਤਿਗੁਰ ਕੋ ਸ਼ਬਦ ਸਤ, ਸਤ ਸਾਧ ਸੰਗਤ ਹੈ ਗੁਰਮੁਖ ਜਾਨੀ। ਇੱਥੇ ਫਿਰ ਜਿਹੜਾ ਜ਼ਿਕਰ ਹੈ, ਸਤਿਗੁਰੂ ਜੀ ਕਹਿੰਦੇ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ, ਸਾਥ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋ ਤਾਈਐ। ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਇਹ ਉਦਾਹਰਣ ਹੈ। ਮਨ ਦਾ ਵੈਸੇ ਸੁਭਾਅ ਕੀ ਹੈ? ਮਨ ਦਾ ਸੁਭਾਅ, ਇੱਕ ਛੋਟੀ ਜਿਹੀ ਉਦਾਹਰਣ ਆਪ ਜੀ ਦੇ ਸਨਮੁੱਖ ਰੱਖਣ ਦੀ ਕੋਸ਼ਿਸ਼ ਕਰਾਂ ਕਿ ਜਦੋਂ ਭਾਈ ਗੁਰਦਾਸ ਸਾਹਿਬ ਜੀ ਦਾ ਜੈਸੇ ਪੰਛੀ ਉੱਡਤ ਫਿਰਤ ਹੈ ਆਕਾਸ਼ਚਾਰੀ, ਜਾਰੀ ਡਾਰ ਪਿੰਜਰੀ ਮੈਂ ਰਾਖੀ ਅਤੇ ਆਣ ਕੇ ਕਵਿਤ ਪੜ੍ਹਦੇ ਦੀ ਵਿਆਖਿਆ ਵਿੱਚ ਕਈ ਗੁਰਮੁਖ ਵਿਦਵਾਨਾਂ ਨੇ ਇੱਕ ਛੋਟੀ ਜਿਹੀ ਉਦਾਹਰਣ ਦਿੱਤੀ। ਕਹਿੰਦੇ ਕਿ ਪੁਰਾਣੇ ਸਮੇਂ ਦੇ ਵਿੱਚ ਜਦੋਂ ਵੀ ਕੋਈ ਸ਼ਹਿਰੋਂ ਜਾਂ ਵਸਦੀ ਵਿੱਚੋਂ ਆਉਂਦਾ ਹੁੰਦਾ ਸੀ ਅਤੇ ਉਦੋਂ ਰਕਸ਼ੇ ਜਾਂ ਕੋਈ ਆਟੋ ਨਹੀਂ ਲੱਗੇ ਹੁੰਦੇ ਸੀ, ਬੰਦੇ ਖਲੋਤੇ ਹੁੰਦੇ ਸੀ ਬਾਹਰ ਜਿਹੜੇ ਵਿਗਾਰੀ ਕਰਦੇ ਸੀ, ਉਹ ਕੀ ਕਰਦੇ ਸੀ ਕਿ ਕੋਈ ਸ਼ਾਹੂਕਾਰ ਜਾਂ ਕੋਈ ਸਮਾਨ ਲੈ ਕੇ ਆਓ ਸਿਰ 'ਤੇ ਰੱਖ ਕੇ ਪਿੰਡ ਤੱਕ ਲੈ ਕੇ ਆਉਂਦੇ ਅਤੇ ਉਹਦਾ ਕਿਰਾਇਆ ਲੈ ਲੈਂਦੇ ਸੀ। ਇਸੇ ਤਰੀਕੇ ਦੇ ਨਾਲ ਇੱਕ ਸ਼ਾਹੂਕਾਰ ਕੋਹਲੂ ਦੇ ਵਿੱਚੋਂ ਤੇਲ ਕਢਵਾ ਕੇ ਪੂਰਾ ਦਾ ਪੂਰਾ ਘੜਾ ਭਰ ਕੇ ਨਾ ਸਿਰ 'ਤੇ ਜਿਹੜਾ ਸੀ ਉਹਨੇ ਟਿਕਾਇਆ ਹੋਇਆ, ਆਪ ਕਿਸੇ ਸਾਧਨ ਦੇ ਰਾਹੀਂ ਆਪਣੇ ਪਿੰਡ ਪਹੁੰਚਣਾ ਸੀ, ਉਹਨੇ ਵੇਖਿਆ ਵੀ ਵਿਗਾਰੀ ਕਰਨ ਵਾਲਾ ਬੰਦਾ ਬਾਹਰ ਖਲੋਤਾ, ਗਰੀਬ ਹੈ। ਉਹਦੇ ਨਾਲ ਉਹਨੇ ਫੈਸਲਾ ਕਰ ਲਿਆ ਵੀ ਤੈਨੂੰ ਜਿਹੜਾ ਹੈ ਇੱਕ ਆਨਾ ਦਿਆਂਗਾ, ਇੱਕ ਆਨਾ, ਅਤੇ ਉਹਦੇ ਪ੍ਰਥਾਏ ਤੈਨੂੰ ਇਹ ਤੇਲ ਦਾ ਘੜਾ ਮੇਰੇ ਘਰ ਸਿਰ 'ਤੇ ਚੁੱਕ ਕੇ ਛੱਡ ਕੇ ਆਉਣਾ ਪਏਗਾ। ਉਹ ਪਿੰਡ ਤੋਂ ਬਾਹਰ ਬਾਹਰ ਖਲੋਤਾ ਸੀ, ਉਹਨੇ ਸਿਰ ਦੇ ਉੱਪਰ ਇੱਕ ਆਨਾ ਰੱਖਿਆ ਅਤੇ ਜਾਂਦਾ ਜਾਂਦਾ ਉਹਨੂੰ ਕਹਿੰਦਾ ਵੀ ਜੇ ਤੁਸੀਂ ਵੈਸੇ ਮੈਨੂੰ ਅੱਧਾ ਆਨਾ ਵੀ ਦੇ ਦਿੰਦੇ ਤਾਂ ਮੈਂ ਤਾਂ ਵੀ ਚਲੇ ਜਾਣਾ ਸੀ।
ਉਹਨੇ ਕਿਹਾ ਮੈਨੂੰ ਪਤਾ ਤੇਰੀ ਮਿਹਨਤ ਹੈ, ਕੋਈ ਨਹੀਂ ਇੱਕ ਆਨਾ ਤੂੰ ਆਪਣੇ ਕੋਲ ਰੱਖ। ਬੜਾ ਖੁਸ਼ ਹੋਇਆ, ਸਿਰ 'ਤੇ ਘੜਾ ਚੁੱਕ ਲਿਆ। ਹੁਣ ਮਨ ਕੀ ਹੈ? ਸਿਰ 'ਤੇ ਘੜਾ ਚੁੱਕਣ ਤੋਂ ਬਾਅਦ ਤੁਰੰਤ ਉਹਨੇ ਕੀ ਕੀਤਾ ਕਿ ਸਿਰ 'ਤੇ ਘੜਾ ਚੁੱਕਦਿਆਂ ਸਾਰ ਮਨ ਵਿੱਚ ਫੁਰਨਾ ਆ ਗਿਆ। ਕਹਿੰਦਾ ਵੀ ਆਪਾਂ ਹੁਣ ਅੱਜ ਜਦੋਂ ਤੇਲ ਦਾ ਇਹ ਘੜਾ ਮੈਂ ਘਰ ਛੱਡ ਆਇਆ, ਇੱਕ ਆਨਾ ਤਾਂ ਮੈਨੂੰ ਮਿਲਣਾ ਹੀ ਹੈ। ਇੱਦਾਂ ਕਰਾਂਗਾ ਕਿ ਜਾ ਕੇ ਇੱਕ ਆਨੇ ਦੀ ਮੁਰਗੀ ਆ ਜਾਏਗੀ, ਆਪਾਂ ਉਹ ਮੁਰਗੀ ਨੂੰ ਘਰ ਰੱਖ ਲੈਣਾ ਅਤੇ ਅਖੀਰ ਉਹਦੇ ਆਂਡਿਆਂ ਦਾ ਵਪਾਰ ਕਰਿਆ ਕਰਾਂ। ਅਤੇ ਜਦੋਂ ਆਂਡਿਆਂ ਦਾ ਵਪਾਰ ਵਧੀਆ ਹੋ ਗਿਆ, ਫਿਰ ਇਸ ਤਰ੍ਹਾਂ ਕਰਾਂਗੇ, ਹੋਰ ਖਰੀਦਦਾਰੀ ਕਰਕੇ ਮੈਂ ਮੁਰਗੀ ਫਾਰਮ, ਮੁਰਗੀ ਖਾਨਾ ਬਣਾ ਲਵਾਂਗਾ ਅਤੇ ਕਾਰੋਬਾਰ ਚੰਗਾ ਵਧੇਗਾ। ਘੜਾ ਸਿਰ 'ਤੇ ਚੁੱਕਿਆ ਹੈ, ਮਨ ਉਡਾਰੀ ਮਾਰ ਗਿਆ। ਅਤੇ ਇਸੇ ਤਰੀਕੇ ਨਾਲ ਥੋੜ੍ਹਾ ਜਿਹਾ ਫੁਰਨਾ ਆਇਆ। ਕਹਿੰਦੇ ਜਿੱਦਣ ਮੁਰਗੀ ਫਾਰਮ ਚੰਗਾ ਕੰਮ ਚੱਲ ਪਿਆ ਔਰ ਉਹ ਸਾਰਾ ਵੇਚ ਕੇ ਨਾਲ ਪਸ਼ੂਆਂ ਦਾ ਕੰਮ ਕਰ ਲੈਣਾ ਅਤੇ ਬਹੁਤ ਵੱਡਾ ਕਾਰੋਬਾਰ ਹੋਏਗਾ, ਅਤੇ ਇੰਨੇ ਕਾਰੋਬਾਰ ਵਿੱਚ ਫਿਰ ਮੈਂ ਪਿੰਡ ਦਾ ਚੌਧਰੀ ਹੋਵਾਂ ਅਤੇ ਪਿੰਡ ਦੀ ਸੱਥ ਵਿੱਚ ਮੇਰਾ ਟੌਰ ਹੋਵੇਗਾ। ਸਿੱਕੜਾ ਸਿਰ 'ਤੇ ਹੀ ਚੁੱਕਿਆ, ਆਨਾ ਮਿਲਿਆ ਨਹੀਂ ਹੈ ਅਜੇ, ਅਤੇ ਇਹ ਗੱਲ ਕਹਿ ਦਿੱਤੀ ਵੀ ਮੇਰਾ ਵਪਾਰ ਬਹੁਤ ਵੱਡਾ ਹੋਏਗਾ, ਮੈਂ ਚੌਧਰੀ ਬਣ ਕੇ ਬੈਠਾਂਗਾ। ਅਤੇ ਮੇਰਾ ਪੁੱਤਰ ਮੈਨੂੰ ਆਣ ਕੇ ਕਿਹਾ ਕਰੇਗਾ ਵੀ ਪਿਤਾ ਜੀ ਪ੍ਰਸ਼ਾਦਾ ਛਕ ਲਓ ਵੀ ਘਰੋਂ ਸੁਨੇਹਾ ਆਇਆ। ਕਹਿੰਦੇ ਮੈਂ ਬੜੀ ਟੌਰ ਦੇ ਨਾਲ ਉਹਨੂੰ ਕਿਹਾ ਕਰਾਂਗਾ, ਜਦੋਂ ਮੇਰੀ ਮਰਜ਼ੀ ਹੋਏਗੀ ਮੈਂ ਆਇਆ ਕਰਾਂ। ਕਹਿੰਦੇ ਜਦੋਂ ਪੁੱਤਰ ਦੂਜੀ ਵਾਰੀ ਆਇਆ ਕਰੇਗਾ ਤਾਂ ਮੈਂ ਲੱਤ ਮਾਰ ਕੇ ਕਿਹਾ ਕਰਾਂਗਾ ਕਿ ਜਾ ਚਲਾ ਜਾ, ਜਦੋਂ ਮੇਰੀ ਮਰਜ਼ੀ ਹੋਏਗੀ ਮੈਂ ਆਪੇ ਆ ਜਾਂਗਾ। ਸਿਰ 'ਤੇ ਘੜਾ ਚੁੱਕਿਆ ਅਤੇ ਉਸੇ ਘੜੇ ਚੁੱਕੇ ਚੁਕਾਏ ਅਤੇ ਲੱਤ ਮਾਰ ਦਿੱਤੀ। ਉਹ ਲੱਤ ਮਾਰੀ, ਲੱਤ ਅੱਗੇ ਲੰਘ ਗਈ, ਪਿਛਲੀ ਲੱਤ ਜਿਹੜੀ ਸੀ ਉਹਨੇ ਭਾਰ ਨਾ ਝੱਲਿਆ, ਸਿਰ 'ਤੇ ਚੁੱਕਿਆ ਹੋਇਆ ਘੜਾ ਜ਼ਮੀਨ 'ਤੇ ਡਿੱਗ ਪਿਆ। ਜਿਹੜਾ ਪਿੱਛੇ ਸ਼ਾਹੂਕਾਰ ਆ ਰਿਹਾ ਸੀ ਉਹਨੇ ਬੜੇ ਗੁੱਸੇ ਵਿੱਚ ਆਖਿਆ, ਕਹਿੰਦਾ ਤੂੰ ਮੇਰਾ ਸਾਰਾ ਘੜਾ ਡੋਲ ਕੇ ਰੱਖ ਦਿੱਤਾ, ਤੇਲ ਦਾ ਐਡਾ ਨੁਕਸਾਨ। ਉਹ ਕਹਿਣ ਲੱਗਾ ਤੁਸੀਂ ਛੱਡੋ, ਤੁਹਾਡਾ ਤਾਂ ਘੜਾ ਹੀ ਡੁੱਲ ਗਿਆ, ਮੇਰਾ ਤਾਂ ਕਾਰੋਬਾਰ ਸਾਰਾ ਖਤਮ ਹੋ ਗਿਆ, ਮੇਰਾ ਤਾਂ ਕਾਰੋਬਾਰ ਮਿੱਟੀ ਹੋ ਗਿਆ, ਮੇਰਾ ਫਾਰਮ ਵੀ ਚਲਾ ਗਿਆ, ਇੱਥੋਂ ਤੱਕ ਮੇਰਾ ਵਪਾਰ ਸਾਰਾ ਜਿਹੜਾ ਸੀ ਇੱਕ ਪਾਸੇ ਲੱਗ ਗਿਆ, ਤੁਹਾਡਾ ਤਾਂ ਘੜਾ ਹੀ ਡੁੱਲਾ। ਅਸਲ ਵਿੱਚ ਕੀ ਹੈ, ਜਦੋਂ ਅਸੀਂ ਬਾਣੀ ਪੜ੍ਹਨ ਲੱਗਦੇ ਹਾਂ ਥੋੜ੍ਹਾ ਜਿਹਾ ਮਨ ਲੱਗਦਾ ਅਤੇ ਮਨ ਦੀਆਂ ਇੱਛਾਵਾਂ ਉਡਾਰੀ ਮਾਰਦੀਆਂ ਨੇ, ਮਹਾਰਾਜ ਆਹ ਦੇ ਦਿਓ, ਹਾਂ ਆਹ ਵਸਤੂ ਦੇ ਦਿਓ। ਗੁਟਕਾ ਸਾਹਿਬ ਹੱਥ ਵਿੱਚ ਹੀ ਹੁੰਦਾ, ਬੰਦਾ ਪਤਾ ਨਹੀਂ ਬਿਜ਼ਨਸ ਵਿੱਚ ਕਿੰਨੇ ਕੁ ਦੂਰੀ 'ਤੇ ਕਿੰਨੇ ਕੁ ਵੱਡੇ ਵੱਡੇ ਫਾਰਮ ਖੋਲ੍ਹੀ ਬੈਠਾ ਹੁੰਦਾ। ਮਨ ਦਾ ਸੁਭਾਅ ਹੈ, ਜਿੱਦਣ ਮਨ ਨੂੰ ਰਸ ਆ ਗਿਆ ਨਾ, ਉੱਦਣ ਫਿਰ ਮਨ ਅਰਦਾਸਾਂ ਕਰਨੀਆਂ ਸ਼ੁਰੂ ਕਰ ਦਿੰਦਾ ਵੀ ਮਹਾਰਾਜ ਆਹ ਵੀ ਦੇ ਦਿਓ, ਆਹ ਵੀ ਦੇ ਦਿਓ, ਆਹ ਵੀ ਦੇ ਦਿਓ। ਇਹ ਸਤਿਗੁਰੂ ਸਾਹਿਬ ਜੀ ਦੇ ਦਰ ਦੀ ਖੇਡ ਹੈ। ਸਤਿਗੁਰੂ ਜੀ ਨੇ ਇਸੇ ਕਰਕੇ ਕਿਹਾ ਕਿ ਮਨ ਤਨ ਪ੍ਰਭ ਆਰਾਧੀ ਹੈ, ਮਨ ਕਰਕੇ ਆਰਾਧਨਾ ਹੈ, ਜਿਵੇਂ ਹਾਥੀ ਟਿਕਿਆ ਹੋਇਆ। ਅਗਲੀ ਉਦਾਹਰਣ ਆਪ ਜੀ ਦੇ ਸਨਮੁੱਖ ਕਿ ਹੁਣ ਤਨ ਕਰਕੇ ਕਿਵੇਂ ਆਰਾਧੀਏ। ਤਨ ਕਰਕੇ ਉਦਾਹਰਣ ਆਪ ਜੀ ਦੇ ਸਨਮੁੱਖ, ਮਹਾਰਾਜ ਜੀ ਕਹਿੰਦੇ ਕਿ ਹਸਤੀ ਸਿਰ ਜਿਉਂ ਅੰਕਸ ਹੈ, ਐਹਰਨ ਜਿਉਂ ਸਿਰ ਦੇ। ਐਹਰਨ ਸਮਝਦੇ ਹੋ ਆਪ ਜੀ, ਜਿਵੇਂ ਵਦਾਨ ਦੇ ਥੱਲੇ, ਹਥੌੜੇ ਦੇ ਥੱਲੇ ਲੋਹਾ ਸਿਰ ਦਿੰਦਾ ਅਤੇ ਲੁਹਾਰ ਉਹਨੂੰ ਕੁੱਟ ਕੁੱਟ ਕੇ ਉਹਦਾ ਕੋਈ ਨਾ ਕੋਈ ਸ਼ਸਤਰ ਜਾਂ ਕੋਈ ਨਾ ਕੋਈ ਭਾਂਡਾ ਬਣਾ ਦਿੰਦਾ। ਤੁਸੀਂ ਸਿੱਧਾ ਲੋਹਾ ਜ਼ਮੀਨ 'ਤੇ ਪਿਆ ਹੋਵੇ ਅਤੇ ਤੁਸੀਂ ਉਹਦੀ ਕਦਰ ਨਹੀਂ ਕਰੋਗੇ, ਤੁਸੀਂ ਪਾਸੇ ਕਰ ਦਿਓਗੇ। ਅਤੇ ਜਿੱਦਣ ਉਸੇ ਛੋਟੇ ਜਿਹੇ ਟੁਕੜੇ ਦਾ ਕੋਈ ਔਜ਼ਾਰ ਲੁਹਾਰ ਨੇ ਕੁੱਟ ਕੁੱਟ ਕੇ ਬਣਾ ਦਿੱਤਾ, ਤੁਸੀਂ ਉਹਦੀ ਕੀਮਤ ਦੇਣ ਵਾਸਤੇ ਤਿਆਰ ਹੋ ਜਾਂਦੇ। ਇਹਦੀ ਕੀਮਤ ਬਹੁਤ ਹੈ, ਜਿੰਨੀ ਤੂੰ ਕਹੇਗਾ ਉਨੀ ਕੀਮਤ ਅਸੀਂ ਦੇਣ ਵਾਸਤੇ ਤਿਆਰ। ਫਰਕ ਕਿੱਥੇ ਪਿਆ? ਅਨ ਘੜੇ ਲੋਹੇ ਦੇ ਵਿੱਚ ਉਹਦੀ ਕੋਈ ਕਦਰ ਨਹੀਂ, ਪਰ ਜਿਹੜਾ ਘੜਿਆ ਗਿਆ ਉਹਦੀ ਕੀਮਤ ਅਦਾ ਹੋਣੀ ਸ਼ੁਰੂ ਹੋ ਗਈ। ਲੁਹਾਰ ਨੇ ਕੁੱਟ ਕੁੱਟ ਕੇ ਉਹਨੂੰ ਚੰਗੀ ਤਰ੍ਹਾਂ ਵੇਚਣਾ ਸ਼ੁਰੂ ਕੀਤਾ। ਜੇ ਉਹੀ ਲੋਹਾ ਕੁੱਟਿਆ ਨਾ ਜਾਂਦਾ ਤਾਂ ਉਹਦੀ ਕੀਮਤ ਨਹੀਂ ਪੈਣੀ ਸੀ। ਮਹਾਰਾਜ ਜੀ ਕਹਿੰਦੇ ਬਸ ਇਸੇ ਤਰ੍ਹਾਂ ਲੋਹਾ ਹਥੌੜੇ ਥੱਲੇ ਸਿਰ ਦਿੰਦਾ ਹੈ ਅਤੇ ਕਦੀ ਘਬਰਾਉਂਦਾ ਨਹੀਂ। ਮਹਾਰਾਜ ਜੀ ਕਹਿੰਦੇ ਜਿੱਦਣ ਸਤਿਗੁਰੂ ਜੀ ਦੇ ਦਰ ਦੀ ਸੇਵਾ ਕਰਨੀ ਆਰੰਭ ਕਰ ਦਿੱਤੀ, ਫਿਰ ਦੁੱਖ ਆ ਜਾਏ, ਤਕਲੀਫ ਆ ਜਾਏ, ਸੇਵਾ ਨਹੀਂ ਛੱਡਣੀ ਹੈ। ਇਹ ਗੱਲ ਦਾ ਖਿਆਲ ਜ਼ਰੂਰ ਰੱਖਿਓ। ਆਪਾਂ ਕਿਸੇ ਵੇਲੇ ਕਹਿ ਦਿੰਦੇ ਹਾਂ ਪ੍ਰਸ਼ਾਦਾ ਵਰਤਾਉਂਦਿਆਂ ਕਿਸੇ ਵੇਲੇ ਹੱਥ 'ਤੇ ਥੋੜ੍ਹਾ ਜਿਹਾ ਜ਼ਖਮ ਹੋ ਜਾਏ, ਪ੍ਰਸ਼ਾਦਾ ਪਕਾਉਂਦਿਆਂ ਕਿਤੇ ਕੋਈ ਗਰਮ ਚੀਜ਼ ਲੱਗ ਜਾਏ, ਭਾਂਡੇ ਮਾਂਜਦਿਆਂ ਕੋਈ ਚੀਜ਼ ਵੱਜ ਜਾਏ, ਗੁਰੂ ਘਰ ਦੇ ਵਿੱਚ ਸੇਵਾ ਕਰਦਿਆਂ ਕੋਈ ਨਾ ਕੋਈ ਚੀਜ਼ ਜਿਹੜੀ ਹੈ ਉਹ ਤਨ ਨੂੰ ਨੁਕਸਾਨ ਕਰਦਾ, ਦੁੱਖ ਆ ਜਾਏ, ਗੁਰਦੁਆਰਾ ਸਾਹਿਬ ਆਉਂਦਿਆਂ ਕੋਈ ਚੋਟ ਲੱਗ ਜਾਏ ਤਾਂ ਉੱਥੇ ਘਬਰਾਉਣਾ ਨਹੀਂ ਹੈ। ਮਹਾਰਾਜ ਜੀ ਕਹਿੰਦੇ ਇਸੇ ਤਰੀਕੇ ਦੇ ਨਾਲ ਇਕੱਲਾ ਸਰੀਰ ਨਹੀਂ, ਕੋਈ ਵੀ ਪਰਿਵਾਰ 'ਤੇ ਦੁੱਖ ਆ ਜਾਏ, ਤਕਲੀਫ ਆ ਜਾਏ, ਇਹ ਸਮਝਣਾ ਹੈ ਕਿ ਮਾਲਕ ਨੇ ਚੋਟ ਮਾਰ ਕੇ ਹੁਣ ਘੜਨਾ ਸ਼ੁਰੂ ਕਰ ਦਿੱਤਾ।
ਅਤੇ ਜਿੱਦਣ ਅਸੀਂ ਇਹ ਅਹਿਸਾਸ ਵਿੱਚ ਆਵਾਂਗੇ ਵੀ ਘੜਨਾ ਸ਼ੁਰੂ ਕਰ ਦਿੱਤਾ ਅਤੇ ਫਿਰ ਸਾਡੇ ਜੀਵਨ ਦੇ ਵਿੱਚ ਮਹਾਰਾਜ ਜੀ ਕਹਿੰਦੇ ਉਹ ਖੇੜਾ ਪ੍ਰਗਟ ਹੋਏਗਾ, ਨਹੀਂ ਤਾਂ ਨਹੀਂ। ਨਹੀਂ ਤਾਂ ਇਸ ਗੱਲ ਦਾ ਅਹਿਸਾਸ ਜਿਹੜਾ ਹੈ ਉਹ ਤੁਹਾਨੂੰ ਬਿਲਕੁਲ ਰੱਖਣਾ ਪਏਗਾ। ਮਹਾਰਾਜ ਜੀ ਕਹਿੰਦੇ ਮਨ ਤਨ ਪ੍ਰਭ ਆਰਾਧੀ ਹੈ, ਹਸਤੀ ਸਿਰ ਜਿਉਂ ਅੰਕਸ ਹੈ ਅਹਿਰਣ ਜਿਉਂ ਸਿਰ ਦੇ, ਮਨ ਤਨ ਆਗੈ ਰਾਖ ਕਹਿ ਉਹ ਵੀ ਸੇਵ ਕਰੇ। ਮਹਾਰਾਜ ਜੀ ਕਹਿੰਦੇ ਖਲੋ ਕੇ ਟਿਕ ਕੇ ਸੇਵਾ ਕਰੇ, ਛੱਡੇ ਨਾ, ਭਾਵੇਂ ਚਾਰ ਲੋਕ ਆਣ ਕੇ ਗੱਲਾਂ ਕਰ ਜਾਣ, ਚਾਰ ਲੋਕ ਆਣ ਕੇ ਕੋਈ ਮਾੜੇ ਸ਼ਬਦ ਕਹਿ ਜਾਣ, ਪਰ ਉਸ ਸੇਵਾ ਨੂੰ ਬਿਲਕੁਲ ਆਪਣੇ ਜੀਵਨ ਵਿੱਚੋਂ ਛੱਡਣਾ ਨਹੀਂ ਹੈ। ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਇਸ ਪ੍ਰਕਾਰ ਆਖਿਆ ਅੱਜ ਦੇ ਹੁਕਮਨਾਮਾ ਸਾਹਿਬ ਦੇ ਵਿੱਚ ਕਿ ਮਨ ਤਨ ਪ੍ਰਭ ਆਰਾਧੀ ਹੈ। ਕਹਿੰਦੇ ਨੇ ਮਨ ਕਰਕੇ ਤਨ ਕਰਕੇ ਅਕਾਲ ਪੁਰਖ ਦੀ ਆਰਾਧਨਾ ਕਰੀਏ, ਉਹਨੂੰ ਜਪੀਏ। ਹੋਏਗਾ ਕੀ ਮਹਾਰਾਜ, ਕਿਵੇਂ ਜਪੀਏ ਉਹਨੂੰ? ਫਿਰ ਸਤਿਗੁਰੂ ਜੀ ਕਹਿੰਦੇ ਮਿਲ ਸਾਧ ਸਮਾਗੈ। ਸਤਿਗੁਰੂ ਜੀ ਕਹਿੰਦੇ ਜਿੱਥੇ ਸਾਧ ਸਮਾਗਮ ਭਾਵ ਸਾਧੇ ਹੋਏ ਮਨਾਂ ਵਾਲੇ ਗੁਰਮੁਖ ਜਿਸ ਸਮਾਗਮ ਦੇ ਵਿੱਚ ਬੈਠੇ ਹੋਣਗੇ, ਸਤਿਗੁਰੂ ਜੀ ਕਹਿੰਦੇ ਉੱਥੇ ਜਪਣਾ ਸ਼ੁਰੂ ਹੋ ਜਾਏਗਾ। ਉਹ ਸਾਧ ਸਮਾਗੈ ਕੀ ਹੈ? ਸਤ ਸੰਗਤ। ਇੱਥੇ ਸਤਿਗੁਰੂ ਜੀ ਨੇ ਕਿਹਾ ਹੈ ਸਭ ਤੋਂ ਉੱਤਮ ਕੀ ਹੈ? ਸਤਿਗੁਰੂ ਜੀ ਕਹਿੰਦੇ ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕਹਿ ਕਰਮਾ। ਸਤਿਗੁਰੂ ਜੀ ਕਹਿੰਦੇ ਜੇ ਕੋਈ ਸ੍ਰੇਸ਼ਟ ਚੀਜ਼ ਸੰਸਾਰ 'ਤੇ ਹੈ ਤਾਂ ਉਹ ਸਤ ਸੰਗਤ ਹੈ। ਇਹ ਸ੍ਰੇਸ਼ਟ ਕਰਮਾਂ ਤੋਂ ਵੀ ਉੱਪਰਲੇ ਤਲ ਦਾ ਕਰਮ ਹੈ, ਕਿਉਂਕਿ ਸਤ ਸੰਗਤ ਵਿੱਚ ਇਹੋ ਜਿਹਾ ਗੁਣ ਹੈ ਜਿਸ ਗੁਣ ਦੇ ਪ੍ਰਥਾਏ ਮਹਾਰਾਜ ਜੀ ਨੇ ਕਿਹਾ ਪਿੰਗੁਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ, ਅੰਦੁਲੇ ਤ੍ਰਿਭਵਨ ਸੁਝਿਆ ਗੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ। ਸਤਿਗੁਰੂ ਜੀ ਕਹਿੰਦੇ ਮੈਲ ਸਮਾਪਤ ਹੋ ਗਈ, ਕਰੋੜਾਂ ਅੱਗ ਹਰੇ, ਅੱਗ ਦਾ ਅਰਥ ਹੁੰਦਾ ਜੀ ਪਾਪ, ਪਾਪ ਖਤਮ ਹੋ ਗਏ, ਨਿਰਮਲ ਭਏ ਚੀਤਾ, ਮਨ ਬਿਲਕੁਲ ਨਿਰਮਲ ਹੋ ਗਿਆ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਮਨ ਕਰਕੇ ਅਤੇ ਤਨ ਕਰਕੇ ਆਰਾਧਨਾ ਕਰੀਏ, ਮਿਲ ਸਾਧ ਸਮਾਗੈ, ਸਤ ਸੰਗਤ ਵਿੱਚ ਬੈਠ ਕੇ ਮਨ ਕਰਕੇ ਤਨ ਕਰਕੇ ਚੌਂਕੜਾ ਮਾਰੀਏ, ਮਨ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਯਾਦ ਵਿੱਚ ਬੈਠੀਏ। ਜਦੋਂ ਇਸ ਆਧਾਰ 'ਤੇ ਆਪਾਂ ਬੈਠਾਂਗੇ ਤਾਂ ਸਤਿਗੁਰੂ ਮਹਾਰਾਜ ਜੀ ਕਹਿੰਦੇ ਫਿਰ ਕੀ ਹੋਏਗਾ? ਉਚਰਤ ਗੁਣ ਗੋਪਾਲ ਜਸ ਦੂਰ 'ਤੇ ਜਮ ਭਾਗੈ। ਇਹਦਾ ਵਿਸ਼ਰਾਮ ਆਪ ਜੀ ਨੇ ਨੋਟ ਕਰ ਲੈਣਾ, ਕਿਉਂਕਿ ਜਦੋਂ ਸ਼ਬਦ ਆਪਾਂ ਪੜ੍ਹਾਂਗੇ ਤਾਂ ਕਿਸੇ ਵੇਲੇ ਇਹਦਾ ਵਿਸ਼ਰਾਮ ਆਪਾਂ ਜਿਹੜਾ ਹੈ ਗੋਪਾਲ 'ਤੇ ਲਾ ਦਿੰਦੇ, ਪਰ ਗੋਪਾਲ 'ਤੇ ਵਿਸ਼ਰਾਮ ਨਹੀਂ ਲੱਗਣਾ, ਵਿਸ਼ਰਾਮ ਲੱਗਣਾ ਹੈ ਜਸ 'ਤੇ। ਸਤਿਗੁਰੂ ਜੀ ਕਹਿੰਦੇ ਉਚਰਤ, ਉਚਰਤ ਦਾ ਅਰਥ ਹੈ ਮੁੱਖ ਵਿੱਚੋਂ ਉਚਾਰਨ ਕਰਨਾ। ਉਚਾਰਨ ਕੀ ਕਰਨਾ ਹੈ? ਗੁਣ, ਕਿਸ ਦੇ ਗੁਣ? ਗੋਪਾਲ, ਗੋ ਨਾਮ ਇੰਦਰੀਆਂ ਦਾ ਹੈ, ਜਿਹੜੇ ਦਸ ਪੰਜ ਕਰਮ ਇੰਦਰੇ ਅਤੇ ਪੰਜ ਗਿਆਨ ਇੰਦਰੇ, ਗੋ ਨਾਮ ਧਰਤੀ ਦਾ ਵੀ ਹੈ। ਪਾਤਸ਼ਾਹ ਜੀ ਕਹਿੰਦੇ ਉਚਰਤ ਗੁਣ ਗੋਪਾਲ ਜਸ। ਸਤਿਗੁਰੂ ਜੀ ਕਹਿੰਦੇ ਉਚਾਰਨ ਕਰੋ ਰਸਨਾ ਨਾਲ, ਕੀ ਉਚਾਰਨ ਕਰੀਏ? ਸਤਿਗੁਰੂ ਜੀ ਕਹਿੰਦੇ ਗੁਣ ਗੋਪਾਲ ਜਸ, ਅਕਾਲ ਪੁਰਖ ਦੀ ਉਸਤਤ ਜਿਹੜੀ ਹੈ ਆਪਣੀ ਰਸਨਾ ਨਾਲ ਉਚਾਰਨ ਕਰੋ। ਉਹਦੇ ਨਾਲ ਕੀ ਹੋਏਗਾ ਮਹਾਰਾਜ? ਸਤਿਗੁਰੂ ਜੀ ਕਹਿੰਦੇ ਦੂਰ 'ਤੇ ਜਮ ਭਾਗੈ, ਦੂਰ ਤੋਂ ਹੀ ਜਮ ਜਿਹੜੇ ਨੇ, ਜਮਾਂ ਰੂਪੀ ਦੁੱਖ ਜਾਂ ਜਮਦੂਤ ਆਦਿਕ ਜਿਹੜੇ ਨੇ, ਸਤਿਗੁਰੂ ਜੀ ਕਹਿਣ ਲੱਗੇ ਦੂਰ ਤੋਂ ਹੀ ਦੌੜ ਜਾਣਗੇ। ਉਦਾਹਰਣ ਲੈ ਲੈਂਦੇ ਹਾਂ ਮਹਾਰਾਜ ਜੀ ਤੋਂ। ਸਤਿਗੁਰੂ ਜੀ ਕਹਿੰਦੇ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ। ਪਾਤਸ਼ਾਹ ਜੀ ਕਹਿੰਦੇ ਜਿੱਥੇ ਸਾਧੂ ਗੁਰਮੁਖਾਂ ਦਾ ਸਤ ਸੰਗਤੀ ਰੂਪ ਦੇ ਵਿੱਚ ਮਨ ਅਭਿਆਸ ਵਿੱਚ ਟਿਕਿਆ ਹੋਏਗਾ ਬਾਣੀ ਵਿੱਚ, ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਉੱਥੇ ਜਾ ਕੇ ਮਹਾਰਾਜ ਜੀ ਕਹਿੰਦੇ ਫਿਰ ਨਾ ਹੋ ਨਾ ਤੂੰ ਨਹਿ ਛੁੱਟੈ ਨਿਕਟ ਨਾ ਜਾਈਏ। ਉਹ ਦੂਤ ਕਹਿੰਦੇ ਉੱਥੇ ਜਮਦੂਤਾਂ ਨੂੰ ਵੀ ਧਰਮਰਾਜ ਨੇ ਆਦੇਸ਼ ਕਰ ਦਿੱਤਾ, ਨਾ ਤੁਸੀਂ ਜਾਣਾ ਉੱਥੇ ਨਾ ਮੈਂ, ਜੇ ਤੁਸੀਂ ਚਲੇ ਗਏ ਨਾ ਮੈਂ ਛੁੱਟਾਂਗਾ ਅਤੇ ਨਾ ਅਸਲ ਦੇ ਵਿੱਚ ਤੁਸੀਂ ਛੁੱਟੋਗੇ, ਕਿਉਂਕਿ ਜਿੱਥੇ ਬੰਦਗੀ ਵਾਲੇ ਬੈਠੇ ਹੋਣ ਉੱਥੇ ਜਮਦੂਤਾਂ ਦਾ ਕੰਮ ਕੋਈ ਨਹੀਂ। ਵਾਕਈ ਜਿੱਥੇ ਬੰਦਗੀ ਹੁੰਦੀ ਹੋਵੇ ਉੱਥੇ ਵਾਸ਼ਨਾਵਾਂ ਦਾ ਵੀ ਕੋਈ ਕੰਮ ਨਹੀਂ ਹੈ, ਜਿੱਥੇ ਬੰਦਗੀ ਆ ਜਾਏ ਉੱਥੇ ਮਨ ਬਦਲ ਜਾਂਦਾ ਹੈ, ਜਿੱਥੇ ਬਾਣੀ ਆ ਜਾਏ। ਤੁਸੀਂ ਮੰਨ ਲਓ ਗੱਡੀ ਵਿੱਚ ਡਰਾਈਵ ਕਰ ਰਹੇ ਹੋ ਅਤੇ ਪਹਿਲਾਂ ਗੱਡੀ ਵਿੱਚ ਮਾੜੇ ਸੰਗੀਤ ਵੱਜਦੇ ਸੀ, ਪਰ ਅੱਜ ਤੁਹਾਡਾ ਮਨ ਕਹਿੰਦਾ ਵੀ ਅੱਜ ਮੈਂ ਇੱਦਾਂ ਕਰਾਂ ਕਿ ਜਪਜੀ ਸਾਹਿਬ ਦਾ ਪਾਠ ਸੁਣਾ, ਉਸ ਜਪਜੀ ਸਾਹਿਬ ਦੇ ਪਾਠ ਨੇ ਤੁਹਾਡੀ ਗੱਡੀ ਦੇ ਵਿੱਚ ਉਹ ਔਰਾ ਬਣਾ ਦਿੱਤਾ
ਜਿਹਦੇ ਕਰਕੇ ਤੁਹਾਡਾ ਮਨ ਬਿਲਕੁਲ ਸੰਤੁਸ਼ਟੀ ਵਾਲੇ ਪਾਸੇ ਅਤੇ ਦੁਨੀਆ ਤੋਂ ਬਿਲਕੁਲ ਇੱਕ ਅਲੱਗ ਪਾਸੇ ਸੋਚਣਾ ਸ਼ੁਰੂ ਕਰਦਾ। ਛੋਟੀ ਜਿਹੀ ਕੋਸ਼ਿਸ਼ ਵੀ ਜਿੱਥੇ ਆਪਾਂ ਸਵੇਰੇ ਅੰਮ੍ਰਿਤ ਵੇਲੇ ਉੱਠਦੇ ਹਾਂ ਫੋਨ ਵੇਖਣਾ ਸ਼ੁਰੂ ਕਰਦੇ ਹਾਂ, ਉੱਥੇ ਅੰਮ੍ਰਿਤ ਵੇਲੇ ਉੱਠਦੇ ਜੇ 5 ਮਿੰਟ ਚੌਂਕੜਾ ਮਾਰ ਕੇ ਮੂਲ ਮੰਤਰ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਤਾਂ ਜੀਵਨ ਵਿੱਚ ਤਬਦੀਲੀ ਆ ਜਾਏ। ਰੋਜ਼ ਪ੍ਰਸ਼ਾਦਾ ਛਕਦੇ ਹਾਂ, ਕਿਸੇ ਰੈਸਟੋਰੈਂਟ 'ਤੇ ਛਕਦੇ ਕਿਸੇ ਘਰ ਵਿੱਚ ਬੈਠ ਕੇ ਛਕਦੇ ਹਾਂ, ਗੁਰੂ ਕੇ ਲੰਗਰ ਵਿੱਚ ਛਕਦੇ ਹਾਂ। ਬਸ ਜੇ ਛਕਦੇ ਹਾਂ ਰੋਜ਼ ਦਾ ਇੱਕ ਕੰਮ ਕਰਨਾ ਸ਼ੁਰੂ ਕਰ ਦਿੱਤਾ ਕਿ ਛਕਣ ਤੋਂ ਪਹਿਲਾਂ ਇੱਕ ਸਲੋਕ, ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ, ਬਸ ਇਹ ਸ਼ਬਦ ਪੜ੍ਹਨਾ ਸ਼ੁਰੂ ਕਰ ਦਿੱਤਾ। ਪ੍ਰਸ਼ਾਦੇ ਦੀ ਆਰੰਭਤਾ ਵੇਲੇ ਵੀ ਸਮਝ ਲੈਣਾ ਕਿ ਜਪ ਲਿਆ, ਅਤੇ ਜਦੋਂ ਥਾਲੀ ਸਮਾਪਤ ਹੋ ਗਈ ਉਸ ਵਕਤ ਵੀ ਹੱਥ ਜੋੜ ਕੇ ਕਹਿਣਾ ਹੈ ਕਿ ਸੱਚੇ ਪਾਤਸ਼ਾਹ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ, ਦੇਂਦੇ ਤੋਟ ਨਾ ਆਵੀ ਅਗਣਿਤ ਭਰੇ ਭੰਡਾਰ। ਹੁਣ ਛਕਣ ਤੋਂ ਪਹਿਲਾਂ ਵੀ ਯਾਦ ਆ ਗਿਆ ਅਤੇ ਸਮਾਪਤੀ 'ਤੇ ਵੀ ਚੇਤੇ ਆ ਗਿਆ, ਦੋਵੇਂ ਗੱਲਾਂ ਹੋ ਗਈਆਂ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣਗੇ ਜੇ ਜਪਣਾ ਹੀ ਸ਼ੁਰੂ ਕਰਨਾ ਹੈ ਅਤੇ ਤੁਸੀਂ ਇਹ ਵੇਖੋਗੇ, ਤੁਸੀਂ ਜਿੱਥੇ ਗੱਡੀ ਪਾਰਕ ਕੀਤੀ ਗੁਰਦੁਆਰਾ ਸਾਹਿਬ, ਉੱਥੋਂ ਜੇ ਤੁਸੀਂ ਗੱਡੀ ਪਾਰਕ ਕਰਕੇ ਜਿੰਨੇ ਕਦਮ ਤੁਸੀਂ ਗੁਰਦੁਆਰਾ ਸਾਹਿਬ ਤੁਰ ਕੇ ਆਇਓ, ਉਸ ਇੱਕ ਕਦਮ ਨਾਲ ਵਾਹੇ ਅਤੇ ਦੂਜੇ ਨਾਲ ਗੁਰੂ ਨਿਕਲਣਾ ਸ਼ੁਰੂ ਹੋ ਗਿਆ। ਘੱਟੋ ਘੱਟ 50 ਕਦਮ ਤਾਂ ਇੱਥੋਂ ਤੱਕ ਹੋਣਗੇ। ਜਦੋਂ ਸ਼ੁਰੂਆਤ ਕਰਨੀ ਹੈ, ਜਦੋਂ ਬਖਸ਼ਿਸ਼ ਹੋ ਗਈ, ਉਦੋਂ ਤਾਂ ਫਿਰ ਚੌਂਕੜਾ ਮਾਰਨ ਦੀ ਲੋੜ ਹੁੰਦੀ ਹੈ, ਚੱਲਣਾ ਤਾਂ ਆਪਣੇ ਆਪ ਹੀ। ਸਤਿਗੁਰੂ ਸਾਹਿਬ ਮਹਾਰਾਜ ਜੀ ਇਹ ਜੀਵਨ ਵਿੱਚ ਜਿੰਨੇ ਪਹਿਲੀ ਵਾਰੀ ਗੱਡੀ ਸਿੱਖੀ ਹੁੰਦੀ ਉਹ ਪਹਿਲਾਂ ਉਹਨੂੰ ਕਲੱਚ ਦਾ, ਗੇਅਰ ਦਾ, ਸਾਰੀਆਂ ਚੀਜ਼ਾਂ ਦਾ, ਬ੍ਰੇਕਾਂ ਦਾ ਧਿਆਨ ਰੱਖਣਾ ਪੈਂਦਾ, ਲਾਈਟਾਂ ਦਾ, ਪਰ ਜਿੱਦਣ ਉਹ ਅਭਿਆਸੀ ਹੋ ਜਾਂਦਾ ਫਿਰ ਬੜੇ ਆਰਾਮ ਨਾਲ ਚੱਲਦਾ, ਉਹ ਪਰਵਾਹ ਕੋਈ ਨਹੀਂ ਕਰਦਾ। ਸਤਿਗੁਰੂ ਮਹਾਰਾਜ ਜੀ ਕਹਿੰਦੇ ਪਹਿਲਾਂ ਸ਼ੁਰੂਆਤ ਕਰਨੀ ਹੀ ਔਖੀ ਹੈ, ਨਿਤਨੇਮ ਦੀ, ਸਿਮਰਨ ਦੀ, ਬਾਣੀ ਦੀ। ਜਿੱਦਣ ਚੱਲਣਾ ਸ਼ੁਰੂ ਹੋ ਗਿਆ ਉੱਦਣ ਮਹਾਰਾਜ ਕਹਿਣਗੇ ਬੜੇ ਆਰਾਮ ਨਾਲ ਆਪਣੇ ਆਪ ਅਭਿਆਸ ਬਣਦਾ ਜਾਏ। ਸਤਿਗੁਰੂ ਜੀ ਕਹਿੰਦੇ ਉਚਰਤ ਗੁਣ ਗੋਪਾਲ ਜਸ ਦੂਰ ਤੇ ਜਮ ਭਾਗਿਆ। ਜਿੱਦਣ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਜਪਣਾ ਸ਼ੁਰੂ ਕਰ ਦਿੱਤਾ, ਉੱਦਣ ਸਤਿਗੁਰੂ ਜੀ ਨੇ ਸਪਸ਼ਟ ਕਹਿ ਦਿੱਤਾ, ਫਿਰ ਮਹਾਰਾਜ ਜੀ ਕਹਿਣਗੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਫਿਰ ਉੱਦਣ ਇਹ ਅਵਸਥਾ ਵਿੱਚ ਮਹਾਰਾਜ ਜੀ ਦੇ ਸਨਮੁਖ ਜਾਵਾਂਗੇ। ਖੜਗ ਕੇਤ ਮੈਂ ਸਰਨ ਤਿਹਾਰੀ, ਆਪ ਹੱਥ ਤੈ ਲਿਹੋ ਉਬਾਰੀ, ਸਰਬ ਠੌਰ ਮੋਹ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਉਚਰਤ ਗੁਣ ਗੋਪਾਲ ਜਸ ਦੂਰ ਤੇ ਜਮ ਭਾਗੈ। ਜਮ ਫਿਰ ਉਸ ਦਿਨ ਦੂਰੀ ਬਣਾ ਲੈਂਦੇ, ਭਾਵੇਂ ਉਹ ਦੁੱਖ ਰੂਪ ਹੋਣ, ਭਾਵੇਂ ਉਹ ਈਰਖਾ ਰੂਪ ਹੋਣ, ਭਾਵੇਂ ਦਰਿਦਰਤਾ ਰੂਪ ਹੋਣ, ਉਹ ਦੂਰੀ ਬਣਾ ਲੈਂਦੇ। ਅਗਲਾ ਸ਼ਬਦ ਸਤਿਗੁਰੂ ਜੀ ਕਹਿੰਦੇ ਰਾਮ ਨਾਮ ਜੋ ਜਨ ਜਪੈ। ਰਾਮ ਰਮਿਆ ਹੋਇਆ, ਨਾਮ ਉਸ ਕਰਤੇ ਪੁਰਖ ਦਾ ਉਪਦੇਸ਼, ਜੋ ਜਿਹੜਾ ਵਿਅਕਤੀ ਜਨ ਹੋਵੇ। ਹੁਣ ਜਨ ਦੇ ਅਰਥ ਕੀ ਨੇ? ਜਨ ਭਾਵ ਜੇ ਜੱਜੇ ਨੂੰ ਬਿੰਦੀ ਲੱਗ ਜਾਏ ਜਨ, ਤਾਂ ਉਹਦਾ ਅਰਥ ਇਸਤਰੀ ਬਣ ਜਾਂਦਾ ਹੈ, ਪਰ ਇੱਥੇ ਜਨ ਦਾ ਅਰਥ ਹੈ ਸੇਵਾਦਾਰ। ਅਤੇ ਜਦੋਂ ਜਨ ਦੇ ਅਰਥ ਆਪਾਂ ਸੰਧੀ ਛੇਦ ਕਰਦੇ ਹਾਂ ਤਾਂ ਉਹਦਾ ਅਰਥ ਹੁੰਦਾ ਹੈ ਜਨ ਭਾਵ ਜਾਂ ਅੰਨ। ਉਹ ਜਨ ਉਹ ਵਿਅਕਤੀ ਜਿਹਨੂੰ ਅੰਨ ਦੀ ਸੋਝੀ ਨਾ ਹੋਵੇ, ਜਿਹੜਾ ਇੱਕ ਮਾਲਕ ਤੋਂ ਬਗੈਰ ਕਿਸੇ ਹੋਰ ਦੇ ਸਨਮੁੱਖ ਝੁਕਣ ਦੀ ਬਿਰਤੀ ਨਾ ਰੱਖਦਾ ਹੋ, ਜਿਹੜਾ ਕਿਸੇ ਹੋਰ ਅੱਗੇ ਝੁਕਣ ਦਾ ਮਨ ਵਿੱਚ ਮਕਸਦ ਹੀ ਨਾ ਰੱਖਦਾ ਹੋਵੇ, ਉਹਨੂੰ ਜਨ ਕਿਹਾ ਜਾਂਦਾ। ਅਤੇ ਜਿਹਦੇ ਅੰਦਰ ਭਰੋਸਾ ਵੱਧ ਗਿਆ, ਸਤਿਗੁਰੂ ਜੀ ਕਹਿਣ ਲੱਗੇ ਜੋ ਇਸ ਜੀਵਨ ਵਿੱਚ ਰਾਮ ਨਾਮ ਜੋ ਜਨ ਜਪੈ ਅਨ ਦਿਨ ਸਦ ਜਾਗੈ। ਦਿਨ ਰਾਤ ਸਦਾ ਹੀ ਉਹ ਜਾਗਦਾ ਰਹਿੰਦਾ ਹੈ। ਜਾਗਦੇ ਦਾ ਅਰਥ ਇਹ ਨਹੀਂ ਵੀ ਉਹ ਅੱਖਾਂ ਖੁੱਲ੍ਹੀਆਂ ਰਹਿੰਦੀਆਂ ਨੇ, ਉਹਦਾ ਮਨ ਜਾਗਿਆ ਹੋਇਆ, ਸੁਚੇਤ ਹੋ ਗਿਆ, ਉਹ ਹਰੇਕ ਕੰਮ ਤੋਂ ਸੁਚੇਤ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਥਾਏ, ਜਦੋਂ ਕੋ ਭਾਵਨਾ ਰੱਖਣ ਵਾਲੇ ਦੇ ਆਪਾਂ ਜੀਵਨ ਦਾ ਸਾਰਾ ਨਿਰਣਾ ਪੜ੍ਹਦੇ ਹਾਂ ਅਤੇ ਉੱਥੇ ਇੱਕ ਉਦਾਹਰਨ ਆਪ ਜੀ ਦੇ ਸਨਮੁੱਖ ਵੀ ਜਿਹਨੂੰ ਕਿਸੇ ਹੋਰ 'ਤੇ ਭਰੋਸਾ ਹੀ ਨਹੀਂ ਹੈ, ਭਾਈ ਨੰਦ ਲਾਲ, ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸਮਰਪਿਤ ਹੁੰਦੇ ਆ। ਵਿਦਵਤਾ ਬੜੀ, ਬੰਦਗੀ ਬੜੀ, ਸੇਵਾ ਬੜੀ ਸੀ, ਭਰੋਸਾ ਬਹੁਤ ਸੀ,
ਇੱਕ ਦਿਨ ਸਤਿਗੁਰੂ ਜੀ ਨੇ ਕੇਸੀ ਇਸ਼ਨਾਨ ਕੀਤਾ ਅਤੇ ਕੇਸ ਹਰੇ ਕਰ ਰਹੇ। ਕੇਸ ਹਰੇ ਕਰਨ ਦਾ ਅਰਥ ਸਮਝਦੇ ਹੋ? ਖਾਲਸਾਈ ਭਾਸ਼ਾ ਦੇ ਵਿੱਚ ਕੇਸ ਹਰੇ ਕਰਨ ਦਾ ਅਰਥ ਹੈ ਆਪਾਂ ਕੇਸਾਂ ਨੂੰ ਧੁੱਪ ਲਵਾਉਣੀ। ਸਤਿਗੁਰੂ ਸਾਹਿਬ ਮਹਾਰਾਜ ਕੇਸਾਂ ਨੂੰ ਧੁੱਪ ਲਵਾ ਰਹੇ ਸਨ। ਹਲਕਾ ਜਿਹਾ ਸਤਿਗੁਰੂ ਜੀ ਨੇ ਜਿਹੜਾ ਉਸ ਵੇਲੇ ਮਕਮਲੀ ਜਿਹਾ ਇੱਕ ਕੱਪੜਾ ਜਿਹਨੂੰ ਆਪਾਂ ਮਲਮਲ ਦਾ ਕੱਪੜਾ ਕਹਿੰਦੇ ਉਸ ਸਿਰ ਦੇ ਉੱਪਰ ਲਿਆ ਹੋਇਆ ਅਤੇ ਭਾਈ ਨੰਦ ਲਾਲ ਦੂਰੋਂ ਵੇਖ ਕੇ ਨਾ ਸਤਿਗੁਰੂ ਜੀ ਨੂੰ ਬੜੇ ਖੁਸ਼ ਹੋ ਰਹੇ। ਮਹਾਰਾਜ ਜੀ ਦਾ ਧਿਆਨ ਪਿਆ ਵੀ ਭਾਈ ਨੰਦ ਲਾਲ ਬੜੇ ਵਜ਼ਦ ਵਿੱਚ ਨੇ, ਬੜਾ ਆਨੰਦ ਆ ਰਿਹਾ ਹੈ। ਸਤਿਗੁਰੂ ਜੀ ਕੋਲ ਚਲੇ ਗਏ। ਮਹਾਰਾਜ ਜੀ ਕਹਿੰਦੇ ਭਾਈ ਨੰਦ ਲਾਲ ਕੀ ਸੋਚ ਰਹੇ ਹੋ, ਅੱਜ ਖੁਸ਼ ਕਿਉਂ ਹੋ ਰਹੇ ਹੋ ਵੇਖ ਕੇ? ਕਹਿੰਦੇ ਮਹਾਰਾਜ ਅੱਜ ਤੁਹਾਡੇ ਪ੍ਰਥਾਏ ਹਿਰਦਾ ਜਿਹੜਾ ਹੈ ਉਹ ਇੰਨਾ ਕੁ ਸਮਰਪਿਤ ਹੋਇਆ ਹੈ ਵੀ ਜੇ ਮੈਂ ਚਾਹਵਾਂ, ਬੜੀ ਵਾਰੀ ਕੋਸ਼ਿਸ਼ ਕੀਤੀ ਵੀ ਮਹਾਰਾਜ ਮੈਂ ਤੁਹਾਨੂੰ ਕਿਸੇ ਚੀਜ਼ ਨਾਲ ਤਸ਼ਬੀਹ ਦਿਆਂ, ਕਿਸੇ ਚੀਜ਼ ਨਾਲ ਬਰਾਬਰੀ ਦਿਆਂ, ਪਰ ਮਹਾਰਾਜ ਮੇਰੇ ਵੱਸ ਵਿੱਚ ਨਹੀਂ, ਮੈਂ ਤੁਹਾਡੇ ਕੇਸਾਂ ਵੱਲ ਵੇਖ ਰਿਹਾ ਅਤੇ ਇੱਕ ਕੇਸ ਜਿਹੜਾ ਇੱਕ ਕੇਸ ਪਾਵ ਇੱਕ ਤਾਰ। ਮਹਾਰਾਜ ਜੇ ਮੈਂ ਤੁਹਾਡੇ ਕੇਸਾਂ ਦੀ ਇੱਕ ਤਾਰ ਦੀ ਗੱਲ ਕਰਾਂ ਤਾਂ ਮੈਂ ਦੋ ਜਹਾਨ ਵੀ ਵਰ ਦਿਆਂ ਅਤੇ ਤਾਂ ਵੀ ਪੂਰੀ ਨਹੀਂ ਪੈਂਦੀ। ਉਹਨਾਂ ਨੇ ਫਾਰਸੀ ਵਿੱਚ ਲਿਖਿਆ ਦੀਨ ਦੁਨੀਆ ਦਰ ਕਮੰਦੇ ਆ ਪੁਰੀ ਰੁਖਸਾਰੇ ਮਾਂ, ਹਰ ਦੋ ਆਲਮ ਕੀਮਤੇ ਜਗਤਾਰ ਮੂਏ ਯਾਰੇ ਮਾਂ। ਜਗਤ ਨੂੰ ਤਾਰਨ ਵਾਲੇ ਯਾਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜਗਤਾਰ ਮੂਏ। ਤਾਰ ਦਾ ਅਰਥ ਹੈ ਇੱਕ, ਮੂਏ ਦਾ ਅਰਥ ਹੁੰਦਾ ਕੇਸ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੇ ਤੁਹਾਡੇ ਕੇਸਾਂ ਦੀ ਇੱਕ ਕੀਮਤ, ਇੱਕ ਕੇਸ ਦੀ ਕੀਮਤ ਪਾਉਣ ਦੀ ਕੋਸ਼ਿਸ਼ ਕਰਾਂ, ਦੋ ਜਹਾਨ ਵੀ ਵਾਰਦਿਆਂ ਮਹਾਰਾਜ ਪੂਰੀ ਨਹੀਂ ਪੈ ਸਕਦੀ। ਸਤਿਗੁਰੂ ਸਾਹਿਬ ਬੜੇ ਪ੍ਰਸੰਨ ਹੋਏ। ਮਹਾਰਾਜ ਜੀ ਕਹਿੰਦੇ ਅੱਜ ਮੰਗੋ, ਕੀ ਮੰਗਦੇ ਹੋ? ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਸਨਮੁਖ ਕੋਈ ਮੰਗ ਅਜੇ ਨਹੀਂ ਰੱਖੀ ਅਤੇ ਸਤਿਗੁਰੂ ਸਾਹਿਬ ਮਹਾਰਾਜ ਸਤਲੁਜ ਦੇ ਕਿਨਾਰੇ 'ਤੇ ਭਾਈ ਨੰਦ ਲਾਲ ਨਾਲ ਤੁਰੇ ਜਾਂਦੇ ਆ ਬੜੇ ਪਿਆਰ ਨਾਲ। ਸਤਲੁਜ ਦੇ ਕਿਨਾਰੇ 'ਤੇ ਤੁਰੇ ਜਾਂਦਿਆਂ ਸਤਿਗੁਰੂ ਸਾਹਿਬ ਜੀ ਦੇ ਨਾਲ ਹੋਰ ਵੀ ਸੰਗਤਾਂ ਨੇ ਅਤੇ ਮਹਾਰਾਜ ਨੇ ਆਪਣੇ ਹੱਥ ਵਿੱਚ ਪੱਥਰ ਫੜਿਆ। ਇੱਕ ਪੱਥਰ ਫੜ ਕੇ ਨਾ ਉਹਨੂੰ ਕਦੀ ਸੱਜੇ ਹੱਥ 'ਤੇ ਉਛਾਲ ਰਹੇ ਆ, ਕਦੀ ਖੱਬੇ 'ਤੇ, ਅਤੇ ਉਛਾਲਦਿਆਂ ਉਛਾਲਦਿਆਂ ਕੀ ਹੋਇਆ ਵੀ ਉਹ ਪੱਥਰ ਡਿੱਗ ਕੇ ਪਾਣੀ ਵਿੱਚ ਡੁੱਬ ਗਿਆ ਅਚਾਨਕ। ਮਹਾਰਾਜ ਜੀ ਨੇ ਨਾਲ ਆਉਂਦੇ ਸਿੱਖਾਂ ਨੂੰ ਪੁੱਛਿਆ ਵੀ ਹੁਣ ਜਿਹੜਾ ਜਨ ਹੁੰਦਾ ਉਹਦੀ ਬਿਰਤੀ ਕਿਵੇਂ? ਬਾਕੀਆਂ ਨੂੰ ਪੁੱਛਿਆ, ਉਹਨਾਂ ਨੇ ਕਿਹਾ ਨੋਰਮਲੀ ਉਹਨਾਂ ਗੱਲ ਕੀਤੀ। ਕਹਿੰਦੇ ਮਹਾਰਾਜ ਵੀ ਪੱਥਰ ਭਾਰਾ ਹੁੰਦਾ ਅਤੇ ਉਹ ਪਾਣੀ 'ਚ ਡੁੱਬ ਜਾਂਦਾ, ਪਾਣੀ ਹੌਲਾ ਹੈ। ਮਹਾਰਾਜ ਜੀ ਕਹਿੰਦੇ ਠੀਕ ਹੈ। ਫਿਰ ਪੱਥਰ ਫੜਿਆ, ਫਿਰ ਹੱਥ ਦੇ ਵਿੱਚ ਇੱਧਰ ਉੱਧਰ ਕਰਦਿਆਂ ਜਦੋਂ ਪੱਥਰ ਫਿਰ ਪਾਣੀ 'ਚ ਡਿੱਗ ਪਿਆ ਅਤੇ ਫਿਰ ਡੁੱਬ ਗਿਆ। ਮਹਾਰਾਜ ਜੀ ਕਹਿੰਦੇ ਨਹੀਂ, ਚੰਗੀ ਤਰ੍ਹਾਂ ਦੱਸੋ ਵੀ ਪੱਥਰ ਕਿਉਂ ਡੁੱਬਾ? ਹੁਣ ਇੱਕ ਵਿਅਕਤੀ ਅੱਗੇ ਆਇਆ, ਉਹ ਕਹਿੰਦਾ ਮਹਾਰਾਜ ਜੀ ਵੀ ਜੇ ਆਪਾਂ ਵੇਖੀਏ ਤਾਂ ਪੱਥਰ ਦੇ ਵਿੱਚ ਹਵਾ ਨਹੀਂ ਹੁੰਦੀ ਅਤੇ ਉਹਦੇ ਕਰਕੇ ਉਹ ਡੁੱਬ ਜਾਂਦਾ, ਜਿਹੜੀ ਚੀਜ਼ ਵਿੱਚ ਹਵਾ ਥੋੜ੍ਹੀ ਜਿਹੀ ਹੋਵੇਗੀ ਉਹ ਡੁੱਬੇਗੀ ਨਹੀਂ। ਮਹਾਰਾਜ ਜੀ ਕਹਿੰਦੇ ਇਹੀ ਕਾਰਨ ਹੈ। ਕਹਿੰਦੇ ਮਹਾਰਾਜ ਹਾਂ। ਤੀਸਰੀ ਵਾਰੀ ਜਦੋਂ ਫਿਰ ਪੱਥਰ ਹੱਥ 'ਚੋਂ ਖੱਬੇ ਹੱਥ ਤੋਂ ਸੱਜੇ, ਸੱਜੇ ਤੋਂ ਖੱਬੇ, ਜਦੋਂ ਫਿਰ ਪੱਥਰ ਸਤਿਗੁਰੂ ਦੇ ਹੱਥੋਂ ਛੁੱਟਿਆ, ਜ਼ਮੀਨ 'ਤੇ ਰਿੜਦਾ ਨਾਲ ਹੀ ਪਾਣੀ ਦੇ ਵਿੱਚ ਚਲਾ ਗਿਆ, ਉਸ ਵੇਲੇ ਡੁੱਬ ਗਿਆ। ਸਤਿਗੁਰੂ ਮਹਾਰਾਜ ਜੀ ਕਹਿੰਦੇ ਹੁਣ ਸਵਾਲ ਭਾਈ ਨੰਦ ਲਾਲ ਤੁਹਾਡੇ ਵਾਸਤੇ, ਪਰਖ ਸੀ ਨਾ। ਮਹਾਰਾਜ ਜੀ ਕਹਿੰਦੇ ਭਾਈ ਨੰਦ ਲਾਲ ਇਹ ਸਵਾਲ ਹੁਣ ਤੇਰੇ ਵਾਸਤੇ ਵੀ ਪੱਥਰ ਕਿਉਂ ਡੁੱਬਾ? ਸਿੱਖ ਕਹਿੰਦੇ, ਨਾਲ ਦੇ ਸਾਥੀ ਕਹਿੰਦੇ ਆ ਮਹਾਰਾਜ ਵੀ ਇਹ ਪੱਥਰ ਭਾਰਾ ਹੁੰਦਾ, ਕੋਈ ਕਹਿੰਦਾ ਇਹਦੇ ਵਿੱਚ ਹਵਾ ਨਹੀਂ ਹੈ ਅਤੇ ਕੋਈ ਕਹਿੰਦਾ ਇਹਦਾ ਸੁਭਾਅ ਡੁੱਬਣਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਅੱਗੇ ਹੱਥ ਜੋੜ ਕੇ ਭਾਈ ਨੰਦ ਲਾਲ ਸਾਹਿਬ ਨੇ ਬੜੀ ਬਰੀਕੀ ਦੀ ਗੱਲ ਦੱਸੀ। ਕਹਿਣ ਲੱਗੇ ਮਹਾਰਾਜ ਮੈਨੂੰ ਨਹੀਂ ਪਤਾ ਪੱਥਰ ਭਾਰਾ ਹੁੰਦਾ, ਹੌਲਾ ਹੁੰਦਾ, ਉਹਦੇ 'ਚ ਹਵਾ ਹੁੰਦੀ ਜਾਂ ਨਹੀਂ, ਉਹਦਾ ਸੁਭਾਅ ਡੁੱਬਣਾ ਹੁੰਦਾ, ਮੈਨੂੰ ਇਸ ਗੱਲ ਦਾ ਨਹੀਂ ਪਤਾ, ਪਰ ਮੈਨੂੰ ਇੰਨੀ ਗੱਲ ਦਾ ਜ਼ਰੂਰ ਪਤਾ ਜਿਹੜਾ ਤੁਹਾਡੇ ਹੱਥ 'ਚੋਂ ਡਿੱਗ ਕੇ ਡਿੱਗ ਪਿਆ ਉਹਨੂੰ ਤਾਰ ਕੋਈ ਨਹੀਂ ਸਕਦਾ। ਮਹਾਰਾਜ ਜਿਹੜਾ ਬੰਦਾ ਤੁਹਾਡੇ ਹੱਥੋਂ ਡਿੱਗ ਪਿਆ ਉਹਨੂੰ ਤਾਰ ਕੋਈ ਨਹੀਂ ਸਕਦਾ, ਜਿਹੜੀ ਚੀਜ਼ ਤੁਹਾਡੇ ਹੱਥ 'ਚੋਂ ਡਿੱਗ ਪਈ ਉਹ ਡੁੱਬੇਗੀ, ਸਪਸ਼ਟ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਇਸ ਕੌਤਕ ਦਾ ਅੰਤਰੀਵ ਭਾਵ ਸੀ, ਜਿਹਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਹੱਥ ਛੱਡ ਦਿੱਤਾ, ਸੱਚ ਜਾਣਿਓ ਉਹਦਾ ਡੁੱਬਣਾ ਤੈਅ ਹੋ ਚੁੱਕਾ। ਜਿਹਨੇ ਗੁਰਬਾਣੀ ਦਾ, ਗੁਰੂ ਦਾ, ਸਤਿਗੁਰੂ ਦਾ ਲੜ ਛੱਡ ਦਿੱਤਾ, ਫਿਰ ਸਤਿਗੁਰੂ ਸਾਹਿਬ ਮਹਾਰਾਜ ਜੀ ਤਾਂ ਇਹੀ ਵਾਰ ਵਾਰ ਜਿਹੜਾ ਹੈ ਉਹ ਜ਼ਿਕਰ ਕਰਦਿਆਂ ਕਹਿੰਦੇ ਨੇ ਕਿ ਜਿੱਦਣ ਰਾਮ ਨਾਮ ਜੋ ਜਨ ਜਪੈ
ਅੰਨ ਦਿਨ ਸਦ ਜਾਗਿਆ, ਉਹ ਦਿਨ ਰਾਤ ਫਿਰ ਉਹ ਜਾਗਿਆ ਰਹਿੰਦਾ, ਉਹਦੇ ਅੰਦਰ ਜਾਗ੍ਰਿਤੀ ਹੈ, ਉਹ ਸੁਚੇਤ ਹੋਇਆ ਰਹਿੰਦਾ, ਉਹਦੇ ਅੰਦਰ ਕਮੀ ਨਹੀਂ ਰਹਿੰਦੀ ਹੈ ਕਿਸੇ ਗੱਲ। ਅਤੇ ਨਾਲ ਹੀ ਫਿਰ ਸਤਿਗੁਰੂ ਜੀ ਕਹਿੰਦੇ ਤੰਤ ਮੰਤ ਨਹਿ ਜੋ ਹੈ ਤਿਤ ਚਾਖ ਨਾ ਲਾਗੈ। ਮਹਾਰਾਜ ਜੀ ਕਹਿੰਦੇ ਉਹਦੇ ਤੱਕ ਤੰਤਰ ਅਤੇ ਮੰਤਰ ਵਿੱਦਿਆ, ਤੰਤਰ ਵਿੱਦਿਆ ਕੀ ਹੈ? ਤੰਤਰ ਵਿੱਦਿਆ ਇਹ ਹੈ ਕਿ ਕਿਸੇ ਖਾਸ ਚੀਜ਼ ਦੇ ਰਾਹੀਂ, ਕਿਸੇ ਖਾਸ ਸ਼ਬਦ ਦੇ ਅਭਿਆਸ ਰਾਹੀਂ ਕੋਈ ਚੀਜ਼, ਕੋਈ ਤੰਤਰ ਆਦਿਕ ਕਿਰਿਆ ਕਰਕੇ ਅਤੇ ਕਿਸੇ ਚੀਜ਼ ਵਿੱਚ ਘੋਲ ਕੇ ਪਿਆ ਦਿੱਤੀ ਜਾਏ, ਉਹਨੂੰ ਤੰਤਰ ਵਿੱਦਿਆ ਕਹਿ ਦਿੱਤਾ ਜਾਂਦਾ, ਤਾਂਤਰਿਕ ਜੋ ਕੁਝ ਕਰਦੇ। ਮੰਤਰ ਵਿੱਦਿਆ ਇਹ ਹੈ ਕਿ ਕਿਸੇ ਮੰਤਰ ਨੂੰ ਸਿੱਧ ਕਰਕੇ ਕਈ ਤਰ੍ਹਾਂ ਦੇ ਕੰਮ ਜਿਹੜੇ ਨੇ ਉਹ ਕਰਨੇ ਸ਼ੁਰੂ ਕਰ ਦੇਣ, ਜਿਵੇਂ ਕਿਸੇ ਦਾ ਕੁਝ ਵਿਗਾੜਨ ਦੀ ਕੋਸ਼ਿਸ਼ ਕਰਨੀ, ਕਿਸੇ ਦਾ ਸਵਾਰਨ ਦੀ। ਅਤੇ ਇੱਕ ਇਹਦੇ ਨਾਲ ਹੀ ਸ਼ਬਦ ਜੁੜਦਾ ਹੈ ਯੰਤਰ ਵਿੱਦਿਆ। ਯੰਤਰ ਵਿੱਦਿਆ ਉਹ ਹੁੰਦੀ ਹੈ ਕਿ ਕੋਈ ਸਿੱਧ ਕੀਤਾ ਹੋਇਆ ਸ਼ਬਦ, ਉਹ ਕੀ ਕੀਤਾ ਜਾਂਦਾ ਵੀ ਕਿਸੇ ਖਾਸ ਤਰ੍ਹਾਂ ਦੇ ਯੰਤਰ ਵਿੱਚ ਪਾ ਕੇ ਅਤੇ ਉਹ ਕਿਸੇ ਦੇ ਗਲ ਵਿੱਚ ਜਾਂ ਮੋਢੇ 'ਤੇ ਬੰਨ੍ਹ ਦਿੱਤਾ ਜਾਂਦਾ ਸੀ, ਜਿਹਨੂੰ ਆਪਣੇ ਪੁਰਾਣੇ ਸਮੇਂ ਵਿੱਚ ਆਪਾਂ ਤਵੀਤ ਕਹਿ ਦਿੰਦੇ ਸੀ, ਜਾਂ ਮੋਢੇ 'ਤੇ ਰੱਖ ਬਣ ਲਈ। ਮਹਾਰਾਜ ਜੀ ਕਹਿੰਦੇ ਇਹ ਚੀਜ਼ਾਂ ਸਿੱਖ ਤੱਕ ਪਹੁੰਚ ਹੀ ਨਹੀਂ ਰੱਖਦੀਆਂ, ਭਾਵੇਂ ਕੋ ਕਿੱਡਾ ਵੀ ਵੱਡਾ ਤਾਂਤਰਿਕ ਆ ਜਾਏ, ਕੋ ਕਿੱਡਾ ਵੀ ਵੱਡਾ ਯੰਤਰ ਵਿੱਦਿਆ ਦਾ ਅਭਿਆਸੀ ਆ ਜਾਏ, ਅਤੇ ਭਾਵੇਂ ਕੋ ਮੰਤਰ ਵਿੱਦਿਆ ਦਾ ਅਭਿਆਸੀ ਆ ਜਾਏ, ਇਹ ਗੱਲ ਬਿਲਕੁਲ ਪ੍ਰਤੱਖ ਹੈ ਕਿ ਤੰਤ ਮੰਤ ਨਹਿ ਜੋ ਹਈ। ਜੋ ਹਈ ਦਾ ਅਰਥ ਹੈ ਛੂਹਣਾ, ਪਹੁੰਚ ਬਣਨੀ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣਗੇ ਰੱਤੀ ਭਰ ਵੀ ਜਿਹੜਾ ਹੈ ਉਹਨੂੰ ਘਾਟ ਨਹੀਂ ਲੱਗਦੀ ਹੈ ਕਿਤੇ ਵੀ, ਇਹ ਗੱਲ ਸਪਸ਼ਟ ਹੈ। ਰੱਤੀ ਭਰ ਵੀ ਕਿਸੇ ਰੂਪ ਵਿੱਚ ਵੀ ਤੁਸੀਂ ਆਖੋਗੇ ਅਤੇ ਮਹਾਰਾਜ ਜੀ ਕਹਿਣ ਲੱਗੇ ਉਹਨੂੰ ਚਾਖ ਨਹੀਂ ਲੱਗਦੀ, ਨੁਕਸਾਨ ਨਹੀਂ ਹੈ, ਕਿਸੇ ਤਰ੍ਹਾਂ ਦਾ ਕੋਈ ਦੁੱਖ ਜਾਂ ਕੋਈ ਤਕਲੀਫ ਨਹੀਂ ਹੈ, ਰਹਾਓ। ਅਗਲੀ ਅਵਸਥਾ ਮਹਾਰਾਜ ਜੀ ਨੇ ਕਹੀ ਕਾਮ ਕ੍ਰੋਧ ਮਦ ਮਾਨ ਮੋਹ ਬਿਨਸੇ ਅਨੁਰਾਗ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਜਿਹੜਾ ਅੰਨ ਨਾਲ ਪਿਆਰ ਲੱਗਾ ਹੋਇਆ ਹੈ ਨਾ ਉਹ ਬਿਨਸ ਜਾਂਦਾ ਹੈ। ਇੱਥੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਜ਼ਿਕਰ ਕਰਦੇ ਕਾਮ। ਕਾਮ ਕੀ ਹੈ? ਮਹਾਰਾਜ ਜੀ ਨੇ ਕਿਹਾ ਹੇ ਕਾਮੰਗ ਨਰਕ ਬਿਸਰਾਮੰਗ ਬਹੁ ਜੋਨੀ ਪਰਮਾਵਣ ਹੈ। ਸਤਿਗੁਰੂ ਜੀ ਕਹਿਣ ਲੱਗੇ ਹੇ ਵਾਸ਼ਨਾ, ਹੇ ਕਾਮ, ਤੇਰਾ ਸੁਭਾਅ ਹੈ ਤੂੰ ਇਨਸਾਨ ਦਾ ਜਿਉਂਦੇ ਜੀ ਨਰਕ ਵਿੱਚ ਵਸੇਬਾ ਕਰਵਾ ਰਿਹਾ। ਹੇ ਕਾਮੰਗ ਨਰਕ ਬਿਸਰਾਮੰਗ, ਤੂੰ ਨਰਕ ਦੇ ਵਿੱਚ ਵਿਸ਼ਰਾਮ ਕਰਾ ਰਿਹਾ ਹੈ ਇਨਸਾਨ ਦਾ ਜਿਉਂਦੇ ਜੀ, ਬਹੁ ਜੋਨੀ ਪਰਮਾਵਣ ਹੈ, ਇਹੀ ਕਾਰਨ ਬਣਦਾ ਬੇਅੰਤ ਜੋਨਾਂ ਦੇ ਵਿੱਚ ਭਟਕਣ ਦਾ। ਮਹਾਰਾਜ ਜੀ ਕਹਿਣ ਲੱਗੇ ਇਹ ਵੀ ਗੱਲ ਸਪਸ਼ਟ ਹੈ ਕਿ ਅਲਪ ਸੁੱਖ ਅਵਿੱਤ ਚੰਚਲ, ਥੋੜ੍ਹੇ ਜਿਹੇ ਸੁੱਖ ਵਾਸਤੇ ਇੰਨਾ ਚੰਚਲ ਬਣ ਜਾਂਦਾ ਹੈ। ਜਪ ਤਪ ਸੀਲ ਬਿਦਾਰਨ ਹੈ, ਜਪ ਵੀ ਗਿਆ, ਤਪ ਵੀ ਗਿਆ, ਸੀਲ ਸੰਜਮ ਵੀ ਗਿਆ। ਵਾਸ਼ਨਾ ਇੰਨੀ ਤਾਕਤ ਵਾਲੀ ਚੀਜ਼ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇੱਥੇ ਅਗਲੀ ਅਵਸਥਾ ਹੈ ਕ੍ਰੋਧ, ਅਤੇ ਕ੍ਰੋਧ ਦਾ ਸੁਭਾਅ ਹੈ ਮਹਾਰਾਜ ਜੀ ਕਹਿਣ ਲੱਗੇ ਹੇ ਕਲ ਮੂਲ ਕ੍ਰੋਧੰ ਕਦੰਚ ਕਰੁਣਾ ਨਾ ਉਪਰਜਤੇ। ਮਹਾਰਾਜ ਜੀ ਕਹਿੰਦੇ ਕ੍ਰੋਧ ਤੂੰ ਐਡੀ ਵੱਡੀ ਸ਼ੈ ਹੈ ਨਾ, ਕਦੀ ਕਿਸੇ ਦੇ ਉੱਪਰ ਜਿਹੜਾ ਹੈ ਤੂੰ ਰਹਿਮ ਨਹੀਂ ਕਰ ਸਕਦਾ। ਕਰੁਣਾ, ਕਰੁਣਾ ਦਾ ਅਰਥ ਹੈ ਕਿਰਪਾ, ਦਇਆ। ਹੇ ਕਲ ਮੂਲ ਕ੍ਰੋਧੰ, ਕਲ ਦਾ ਅਰਥ ਹੈ ਝਗੜਾ, ਝਗੜੇ ਦਾ ਮੂਲ ਤੂੰ ਕ੍ਰੋਧ ਹੈ। ਮਹਾਰਾਜ ਜੀ ਕਹਿੰਦੇ ਕਦੰਚ ਕਰੁਣਾ ਨਾ ਉਪਰਜਤੇ, ਕਦੀ ਵੀ ਤੇਰੇ ਅੰਦਰੋਂ ਕਰੁਣਾ ਜਾਂ ਕਿਰਪਾ ਨਹੀਂ ਨਿਕਲਦੀ, ਕਦੀ ਕਰੁਣਾ ਨਹੀਂ ਉਪਜਦੀ। ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਹਾ ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉਂ ਕੰਚਨ ਸੁਹਾਗਾ ਢਾਲੈ। ਚੰਗੇ ਭਲੇ ਸੋਨੇ ਦੀ ਹੋਂਦ ਨੂੰ ਕੰਚਨ ਦੇ ਵਿੱਚ, ਸੋਨੇ ਵਿੱਚ ਪਾਇਆ ਹੋਇਆ ਸੁਹਾਗਾ ਬਦਲ ਕੇ ਰੱਖ ਦਿੰਦਾ। ਇੱਥੇ ਮਹਾਰਾਜ ਜੀ ਕਹਿੰਦੇ ਕਾਮ ਕ੍ਰੋਧ ਮਦ, ਮਦ ਦਾ ਅਰਥ ਹੁੰਦਾ ਹੈ ਨਸ਼ਾ, ਕਿਸ ਚੀਜ਼ ਦਾ? ਮਾਨ ਦਾ, ਅਹੰਕਾਰ ਦਾ, ਪਦਵੀ ਦਾ, ਸ਼ੋਹਰਤ ਦਾ, ਦੌਲਤ ਦਾ ਨਸ਼ਾ ਹੋ ਸਕਦਾ। ਅਸਲ ਦੇ ਵਿੱਚ ਮਦ ਦਾ ਅਰਥ ਮਸਤਿਆ ਜਾਣਾ ਵੀ ਹੈ। ਜਦੋਂ ਹਾਥੀ ਮਸਤ ਜਾਂਦਾ ਹੈ ਫਿਰ ਅੱਗੇ ਪਰਵਾਹ ਕੋਈ ਨਹੀਂ ਕਰਦਾ ਕੌਣ ਹੈ ਕੌਣ ਨਹੀਂ, ਅਤੇ ਜਦੋਂ ਮਾਣ ਵਿੱਚ ਆਣ ਕੇ, ਹੰਕਾਰ ਵਿੱਚ ਆਣ ਕੇ ਬੰਦਾ ਮਸਤਿਆ ਹੋਵੇ ਫਿਰ ਕੌਣ ਵੱਡਾ ਕੌਣ ਛੋਟਾ ਵੇਖਿਆ ਹੀ ਨਹੀਂ ਜਾਂਦਾ। ਅਗਲੀ ਅਵਸਥਾ ਹੈ ਮੋਹ। ਮੋਹ ਦਾ ਅਰਥ ਕੀ?
ਮਹਾਰਾਜ ਜੀ ਨੇ ਗੁਰਬਾਣੀ ਵਿੱਚ ਇਹਦੇ ਪ੍ਰਥਾਏ ਵੀ ਬੜਾ ਵਿਸਥਾਰ ਨਾਲ ਲਿਖਿਆ। ਮਹਾਰਾਜ ਜੀ ਕਹਿੰਦੇ ਹੇ ਅਜਿੱਤ, ਮਹਾਰਾਜ ਕਹਿਣਗੇ ਤੂੰ ਜਿੱਤਿਆ ਨਹੀਂ ਜਾ ਸਕਦਾ ਮੋਹ ਦੇ ਪ੍ਰਥਾਏ। ਹੇ ਅਜਿੱਤ ਸੂਰ ਸੰਗਰਾਮੰ, ਕਹਿੰਦੇ ਤੂੰ ਸੂਰਮਾ ਹੈ, ਵੱਡਾ ਸੰਗਰਾਮ ਕਰਨ ਵਾਲਾ ਹੈ, ਯੁੱਧ ਕਰਨ ਵਾਲਾ ਹੈ। ਹੇ ਅਤ ਸੂਰ ਸੰਗਰਾਮੰਗ ਅਤ ਬਲਨਾ ਬਹੁ ਮਰਦਨੈ, ਕਹਿੰਦੇ ਨੇ ਅਤ ਦੇ ਬਲੀ ਬੰਦਿਆਂ ਨਾਲ ਤੂੰ ਮਾਣ ਮਲ ਦੇਣ ਵਾਲਾ ਹੈ। ਮਰਦਨੈ ਦਾ ਅਰਥ ਹੈ ਮਲ ਦੇਣਾ, ਵੱਡੇ ਵੱਡੇ ਬਲੀਆਂ ਦਾ ਮਾਣ ਤੂੰ ਮਲ ਦੇਣ ਵਾਲਾ ਹੈ, ਵੱਡੇ ਵੱਡੇ ਬਲੀ ਚੁੱਕ ਗਏ ਮੋਹ ਕਾਰਨ। ਇੱਥੋਂ ਤੱਕ ਜੀਵਨ ਦੇ ਅੰਦਰ ਜਿਸ ਦਿਨ ਭਗਵਾਨ ਰਾਮ ਬਨਵਾਸ 'ਤੇ ਜਾਂਦੇ ਆ ਅਤੇ ਪਿਤਾ ਦਸ਼ਰਥ ਨੇ ਆਪਣੇ ਮਹਿਲ ਤੋਂ ਛਾਲ ਮਾਰ ਕੇ ਜਾਨ ਗਵਾ ਦਿੱਤੀ ਸੀ ਵੀ ਮੈਂ ਬਰਦਾਸ਼ਤ ਨਹੀਂ ਕਰ ਸਕਦਾ। ਅਤ ਬਲਨਾ ਬਹੁ ਮਰਦਨੈ, ਮੋਹ ਨੇ ਵੱਡਿਆਂ ਵੱਡਿਆਂ ਦੇ ਮਾਣ ਨੂੰ ਦਲ ਕੇ ਰੱਖ ਦਿੱਤਾ। ਅਤੇ ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਇੱਥੇ ਇਹ ਅਵਸਥਾ ਹੈ, ਅਤ ਬਲਨਾ ਬਹੁ ਮਰਦਨੈ ਗਣ ਗੰਧਰਵ ਦੇਵ ਮਾਨੁੱਖਿਅੰ ਪਸ਼ ਪੰਖੀ ਵਿਮੋਹਨੈ। ਮਹਾਰਾਜ ਜੀ ਕਹਿੰਦੇ ਪਸ਼ੂ ਪੰਖੀ ਦੇਵਤਿਆਂ ਦੇ ਰਾਗੀ ਤੱਕ ਇਹਦੇ ਤੋਂ ਪ੍ਰਭਾਵਿਤ ਹੋ ਗਏ। ਅਤੇ ਸਤਿਗੁਰੂ ਸਾਹਿਬ ਮਹਾਰਾਜ ਨੇ ਇੱਥੇ ਹੀ ਜ਼ਿਕਰ ਕਰਕੇ ਕਿਹਾ ਕਿ ਬਿਨਸੇ ਅਨਰਾਗ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਰਾਗ ਦਵੈਖ ਵਾਲੀ ਭਾਵਨਾ ਜਿਹੜੀ ਹੈ ਔਰ ਉਹ ਬਿਲਕੁਲ ਬਿਨਸ ਜਾਂਦੀ ਹੈ, ਨਸ਼ਟ ਹੋ ਜਾਂਦੀ, ਅੰਦਰੋਂ ਖਤਮ ਹੋ ਜਾਂਦੀ। ਅਤੇ ਉਹ ਤੋਂ ਬਾਅਦ ਕੀ ਹੁੰਦਾ, ਜਦੋਂ ਆਪਾਂ ਮਨ ਕਰਕੇ ਤਨ ਕਰਕੇ ਜੁੜ ਗਏ ਜਿੱਥੋਂ ਸ਼ੁਰੂਆਤ ਕੀਤੀ ਸੀ, ਫਿਰ ਮਹਾਰਾਜ ਜੀ ਕਹਿੰਦੇ ਆਨੰਦ ਮਗਨ ਰਸ ਰਾਮ ਰੰਗ। ਜਿਹੜਾ ਬੰਦਾ ਇਹਨਾਂ ਨੂੰ ਛੱਡ ਦਿੰਦਾ ਹੈ ਗੁਰੂ ਦੀ ਕਿਰਪਾ ਨਾਲ, ਇਹ ਛੁੱਟ ਜਾਂਦੇ ਨੇ ਜਾਂ ਸੁਚੇਤ ਰਹਿੰਦਾ ਹੈ ਇਹਨਾਂ ਤੋਂ, ਫਿਰ ਮਹਾਰਾਜ ਜੀ ਕਹਿੰਦੇ ਆਨੰਦ ਉਹ ਆਨੰਦ ਵਿੱਚ ਰਹਿੰਦਾ ਹੈ। ਆਨੰਦ ਸ਼ਬਦ ਗੁਰਬਾਣੀ ਵਿੱਚ ਇਸ ਪ੍ਰਕਾਰ ਵੀ ਆਇਆ, ਐੜਾ ਨੰਨਾ ਦੱਦਾ ਵੀ ਆਇਆ, ਐੜਾ ਐੜੇ ਨੂੰ ਕੰਨਾ, ਨੰਨਾ ਅਤੇ ਦੱਦਾ ਵੀ ਆਇਆ, ਐੜਾ ਐੜੇ ਨੂੰ ਕੰਨਾ, ਨੰਨੇ ਨੂੰ ਟਿੱਪੀ ਅਤੇ ਦੱਦਾ ਸ਼ਬਦ ਵੀ ਆਇਆ ਹੈ। ਔਰ ਇੱਥੋਂ ਤੱਕ ਐੜਾ ਨੰਨੇ ਨੂੰ ਟਿੱਪੀ ਅਤੇ ਦੱਦੇ ਨੂੰ ਔਂਕੜ ਵੀ ਆਨੰਦ ਆਇਆ, ਅਰਥ ਬਿਲਕੁਲ ਇੱਕ ਹੀ ਨੇ। ਕਿਤੇ ਕਿਤੇ ਜਥਾ ਪ੍ਰਕਰਨ ਤਥਾ ਅਰਥੰਗ ਬਦਲਣੇ ਪੈਂਦੇ ਨੇ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਆਨੰਦ ਮਗਨ, ਜਿਹੜਾ ਵਿਅਕਤੀ ਮਨ ਕਰਕੇ ਤਨ ਕਰਕੇ ਆਰਾਧਨਾ ਕਰਨੀ ਸ਼ੁਰੂ ਕਰ ਦਿੰਦਾ ਫਿਰ ਉਹ ਆਨੰਦ ਮਗਨ, ਆਨੰਦ ਦੇ ਵਿੱਚ ਬਿਲਕੁਲ ਮਗਨ ਹੋ ਜਾਂਦਾ ਹੈ, ਲੀਨ ਹੋ ਜਾਂਦਾ ਹੈ। ਮਗਨ ਦਾ ਅਰਥ ਕੀ ਹੈ ਭਲਾ? ਮਗਨ ਹੋ ਜਾਣਾ, ਬਿਲਕੁਲ ਉਹਦੇ ਵਿੱਚ ਸਮਾ ਹੀ ਜਾਣਾ। ਇੱਕ ਬੱਚਾ ਮੋਬਾਈਲ ਦੇ ਵਿੱਚ ਬੈਠਾ ਕਈ ਚੀਜ਼ਾਂ ਵੇਖੀ ਜਾ ਰਿਹਾ, ਉਹ ਪਿਤਾ ਆਵਾਜ਼ਾਂ ਦੇਈ ਜਾ ਰਿਹਾ, ਪੁੱਤਰਾ ਬਾਹਰ ਆ ਜਾ, ਪ੍ਰਸ਼ਾਦਾ ਛਕ ਲਾ, ਉਹ ਕੰਮ ਕਹਿ ਰਿਹਾ, ਉਹ ਇੰਨਾ ਮਗਨ ਹੋ ਗਿਆ ਵੀ ਉਹਨੂੰ ਬਾਹਰ ਦੀ ਸੋਝੀ ਕੋਈ ਨਹੀਂ, ਉਹਨੂੰ ਪਤਾ ਹੀ ਨਹੀਂ ਹੈ ਕੌਣ ਆਵਾਜ਼ ਦੇ ਰਿਹਾ। ਮਗਨ ਦਾ ਅਰਥ ਹੈ ਉਹਦੇ ਵਿੱਚ ਹੀ ਚਲੇ ਜਾਣਾ, ਲੀਨ। ਜਿਹਦੇ ਵਿੱਚ ਮਹਾਰਾਜ ਜੀ ਨੇ ਅੱਜ ਦੇ ਮਹੀਨੇ ਦਾ ਵੀ, ਇਸ ਵਾਰ ਜਿਹੜਾ ਹੈ ਉਹ ਸਾਉਣ ਦੇ ਮਹੀਨੇ ਦਾ ਵੀ ਜ਼ਿਕਰ ਕੀਤਾ ਕਿ ਸਾਰ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉਂ ਪਿਆਰ, ਰਸ ਨਾਲ ਭਰੀ ਹੋਈ ਉਹ ਜੀਵ ਇਸਤਰੀ ਭਿੱਜ ਗਈ, ਗੜੁੱਚ ਹੋ ਗਈ। ਮਗਨ ਦਾ ਅਰਥ ਹੈ ਬਿਲਕੁਲ ਲੀਨ ਹੋ ਜਾਣਾ। ਅਤੇ ਸਤਿਗੁਰੂ ਜੀ ਕਹਿੰਦੇ ਆਨੰਦ ਮਗਨ ਰਸ ਰਾਮ ਰੰਗ, ਰਸ ਦੇ ਵਿੱਚ ਰਾਮ ਰੰਗ, ਕਹਿੰਦੇ ਰੰਗ ਦਾ ਅਰਥ ਇੱਥੇ ਪ੍ਰੇਮ ਹੈ। ਉਸ ਕਰਤੇ ਪੁਰਖ ਦੇ ਰੰਗ ਪ੍ਰੇਮ ਦੇ ਵਿੱਚ ਕੀ ਹੋਏਗਾ? ਸਤਿਗੁਰੂ ਮਹਾਰਾਜ ਕਹਿਣਗੇ ਜਦੋਂ ਇਹ ਅਵਸਥਾ ਆ ਗਈ ਵੀ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆ ਵਾਧਾਈਆ, ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣੇ ਆਈਆ, ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ, ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ। ਫਿਰ ਇੱਥੇ ਮਹਾਰਾਜ ਜੀ ਕਹਿੰਦੇ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ। ਇੱਥੇ ਫਿਰ ਮਹਾਰਾਜ ਜੀ ਕਹਿੰਦੇ ਆਨੰਦ ਮਗਨ ਰਸ ਰਾਮ ਰੰਗ, ਆਨੰਦ ਵਿੱਚ ਮਗਨ ਹੋ ਕੇ ਰਸ ਦੇ ਵਿੱਚ, ਸੱਸੇ ਨੂੰ ਸਿਆਰੀ ਹੈ, ਰਸ ਵਿੱਚ ਅਕਾਲ ਪੁਰਖ ਦੇ ਨਾਮ ਦੇ ਰੰਗ ਦੇ ਵਿੱਚ, ਪ੍ਰੇਮ ਦੇ ਵਿੱਚ ਨਾਨਕ ਸਰਨਾਗੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਹੇ ਮਹਾਰਾਜ ਮੈਂ ਸਰਨਾਗੈ, ਮੈਂ ਤੁਹਾਡੀ ਸ਼ਰਨ ਵਿੱਚ ਆ ਗਿਆ, ਮੈਂ ਤੁਹਾਡੀ ਸ਼ਰਨ ਵਿੱਚ ਆ ਗਿਆ। ਅਤੇ ਸਤਿਗੁਰੂ ਜੀ ਕਹਿੰਦੇ ਅਬ ਹਮ ਚਲੀ ਠਾਕੁਰ ਪੈ ਹਾਰ, ਅਰਦਾਸ ਇਹ ਅਬ ਹਮ ਚਲੀ ਠਾਕੁਰ ਪੈ ਹਾਰ, ਜਬ ਹਮ ਸਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੈ,
ਮਾਰ ਲੋਗਨ ਕੀ ਚਤੁਰਾਈ ਉਪਮਾ ਤੇ ਬੈ ਸੰਤਰ ਜਾਰ ਕੋਈ ਭਲਾ ਕਹੋ ਭਾਵੈ ਬੁਰਾ ਕਹੋ ਹਮ ਤਨ ਦਿਓ ਹੈ ਧਾਰ। ਇੱਥੋਂ ਤੱਕ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਨਿਰਣਾ ਕਰ ਦਿੱਤਾ ਕਿ ਜਿਸ ਦਿਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆਪਾਂ ਚਲੇ ਗਏ ਉਸ ਦਿਨ ਮਹਾਰਾਜ ਜੀ ਕਹਿੰਦੇ ਇਸ ਗੱਲ ਦਾ ਨਿਰਣਾ ਕਰਨਾ ਪਏਗਾ ਕਿ ਚਤੁਰਾਈ ਅਤੇ ਸਿਆਣਪ ਵਾਲੀ ਬਿਰਤੀ ਬਿਲਕੁਲ ਅੰਦਰੋਂ ਖਤਮ ਹੋ ਜਾਏਗੀ ਜਿੱਦਣ ਸਮਰਪਿਤ ਹੋਵਾਂਗੇ। ਨਾਨਕ ਸਰਨਾਗੈ ਜਿੱਦਣ ਸ਼ਰਨ ਵਿੱਚ ਆ ਗਏ ਅਤੇ ਸਤਿਗੁਰੂ ਗੁਰਬਾਣੀ ਵਿੱਚ ਕਹਿੰਦੇ ਆ ਤੁਮਰੀ ਸਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਕੋਲੇ ਮਹਾਰਾਜ ਮੈਂ ਤੁਹਾਡੀ ਸ਼ਰਨ ਵਿੱਚ ਹਾਂ ਤੁਹਾਡੀ ਸ਼ਰਨ ਵਿੱਚ ਹਾਂ ਅਤੇ ਇਹ ਅਵਸਥਾ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਸਤਿਗੁਰੂ ਜੀ ਮੈਂ ਤੁਹਾਡੀ ਸ਼ਰਨ ਵਿੱਚ ਆ ਗਿਆ ਆਪਣੀ ਕਿਰਪਾ ਆਪਣੀ ਰਹਿਮਤ ਦੀ ਦਾਤ ਮੇਰੇ ਜੀਵਨ ਵਿੱਚ ਮੈਨੂੰ ਬਖਸ਼ਿਸ਼ ਕਰ ਦਿਓ। ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਆਪ ਜੀ ਕਿਰਪਾ ਦਾ ਹੱਥ ਧਰੋ ਪ੍ਰਸਾਦ ਦਿਓ ਮਿਹਰਾਮਤ ਤਰਸ ਕਰੋ। ਅਤੇ ਇੱਥੇ ਜਦੋਂ ਫਿਰ ਸ਼ਰਨ ਦੇ ਵਿੱਚ ਆ ਗਏ ਫਿਰ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਜੋ ਆਵਤ ਸਰਨ ਠਾਕੁਰ ਪ੍ਰਭ ਤੁਮਰੀ ਅਤੇ ਸਰ ਰਾਖੋ ਲਾਜ ਮੁਰਾਰ ਤੁਸੀਂ ਕਿਰਪਾ ਕਰੋ। ਇਸ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਨਿਰਣਾ ਜਿਹੜਾ ਹੈ ਅੱਜ ਦੇ ਇਸ ਪਾਵਨ ਹੁਕਮਨਾਮਾ ਸਾਹਿਬ ਦੇ ਵਿੱਚ ਸਾਡੇ ਸਨਮੁੱਖ ਬਖਸ਼ਿਸ਼ ਕੀਤਾ ਕਿ ਜਿੱਦਣ ਅਸੀਂ ਮਨ ਕਰਕੇ ਤਨ ਕਰਕੇ ਸਤਿਗੁਰੂ ਸਾਹਿਬ ਜੀ ਦੀ ਆਰਾਧਨਾ ਕਰਨੀ ਆਰੰਭ ਕਰ ਦਿੱਤੀ ਉਸ ਦਿਨ ਫਿਰ ਸਤਿਗੁਰੂ ਮਹਾਰਾਜ ਕਹਿਣ ਲੱਗੇ ਨਿਰਣਾ ਹਿਰਦਾ ਜਿਹੜਾ ਹੈ ਉਹ ਸਦੀਵੀ ਸਰਨਾਗਤੀ ਚਲਾ ਜਾਏਗਾ। ਉੱਦਣ ਫਿਰ ਇਹ ਅਰਦਾਸ ਹੋਏਗੀ ਕਿ ਆਏ ਪ੍ਰਭ ਸਰਨਾਗਤੀ ਕਿਰਪਾ ਨਿੱਧ ਦਿਆਲ ਏਕ ਅੱਖਰ ਹਰ ਮਨ

ਤੁਸੀਂ ਇਹ ਕਿਰਪਾ ਦੀ ਦਾਤ ਮੇਰੇ ਜੀਵਨ ਵਿੱਚ ਬਖਸ਼ੋ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਦਾ ਅੱਜ ਦਾ ਇਹ ਪਾਵਨ ਸ਼ਬਦ, ਜਿਸ ਦੀ ਵਿਚਾਰ ਅੱਜ ਆਪਾਂ ਆਪ ਜੀ ਦੇ ਸਨਮੁਖ ਰੱਖੀ ਹੈ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ 6 ਪੰਕਤੀਆਂ ਇਸ ਪਾਵਨ ਸ਼ਬਦ ਵਿੱਚ 2 ਪਦਿਆਂ ਦੇ ਅਧੀਨ ਬਖਸ਼ਿਸ਼ ਕੀਤੀਆਂ ਨੇ। ਰਹਾਓ ਦੇ ਬੰਦ ਵਿੱਚ 2 ਪੰਕਤੀਆਂ ਸਨ ਜਿਹਦੇ ਵਿੱਚ ਮਹਾਰਾਜ ਜੀ ਨੇ ਸੰਪੂਰਨ ਨਿਡਰਤਾ ਸਾਡੇ ਅੰਦਰ ਪ੍ਰਗਟ ਕਰ ਦਿੱਤੀ ਕਿ ਜਿੱਦਣ ਸ਼ਰਨ ਵਿੱਚ ਆ ਗਏ, ਦੁਨੀਆ ਦਾ ਕੋਈ ਤੰਤਰ, ਦੁਨੀਆ ਦਾ ਕੋਈ ਵੀ ਮੰਤਰ ਹੋਵੇ, ਉਹ ਜੀਵਨ ਵਿੱਚ ਅਭਿਆਸੀ ਗੁਰਮੁਖ ਜਾਂ ਸ਼ਰਨ ਦੇ ਵਿੱਚ ਸਮਰਪਿਤ ਹੋਣ ਵਾਲੇ ਦੇ ਉੱਪਰ ਰੱਤੀ ਭਰ ਵੀ ਉਹਦਾ ਅਸਰ ਨਹੀਂ ਹੈ। ਇਸ ਕਰਕੇ ਜ਼ਰੂਰ ਸਤਿਗੁਰੂ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਜਦੋਂ ਆਪਾਂ ਆਉਂਦੇ ਹਾਂ, ਇਹ ਗੱਲ ਦਾ ਨਿਰਣਾ ਕਰੀਏ, ਜੇ ਸਤ ਸੰਗਤ ਵਿੱਚ ਬੈਠੋਗੇ ਤਾਂ ਮਨ ਇੱਧਰ ਉੱਧਰ ਨਾ ਜਾਏ, ਜੇ ਸੇਵਾ ਦੇ ਵਿੱਚ ਖਲੋਤੇ ਹੋਵੋਗੇ ਤਾਂ ਉਦੋਂ ਨਾਲ ਦੇ ਸਾਥੀ ਨਾਲ ਵੀ ਨਿੰਦਾ ਚੁਗਲੀ ਨਹੀਂ ਕਰਨੀ, ਕਿਉਂਕਿ ਕਿਸੇ ਵੇਲੇ ਆਪਾਂ ਸੇਵਾ ਦੇ ਰਾਹੀਂ ਜੇ ਜਪਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਆਪਾਂ ਭਾਂਡਿਆਂ ਦੇ ਨਾਲ ਨਾਲ ਜਿੱਥੇ ਆਪਣੇ ਅੰਦਰ ਨੂੰ ਧੋਣਾ ਸੀ ਉੱਥੇ ਆਪਾਂ ਹੋਰ ਭਾਰ ਚੜ੍ਹਾ ਲੈਂਦੇ ਹਾਂ, ਨਾਲ ਕੋਈ ਨਾ ਕੋਈ ਸਾਥੀ ਨਾਲ ਕਿਸੇ ਨਾ ਕਿਸੇ ਰੂਪ ਵਿੱਚ ਈਰਖਾ ਜਾਂ ਦੁਵੈਖ ਭਰੀ ਗੱਲ ਆਪਾਂ ਕਰ ਦਿੰਦੇ, ਪਰ ਸਤਿਗੁਰੂ ਜੀ ਕਹਿੰਦੇ ਨਹੀਂ, ਇਹਨਾਂ ਗੱਲਾਂ ਤੋਂ ਖਾਸ ਕਰਕੇ ਗੁਰੇਜ ਕਰਨਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪ ਤਰਸ ਕਰਨ, ਮਿਹਰਾਮਤ ਕਰਨ, ਤਾਂ ਜੋ ਸਾਡੇ ਜੀਵਨ ਦਾ ਇਹ ਪਾਵਨ ਜਿਹੜਾ ਨਿਰਣਾ ਅੱਜ ਸਤਿਗੁਰੂ ਸਾਹਿਬ ਜੀ ਨੇ ਹੁਕਮਨਾਮਾ ਸਾਹਿਬ ਦੇ ਰੂਪ ਦੇ ਵਿੱਚ ਸਾਨੂੰ ਬਖਸ਼ਿਸ਼ ਕੀਤਾ ਹੈ, ਉਹ ਸਾਡੇ ਜੀਵਨ ਦੇ ਉੱਪਰ ਢੁੱਕ ਸਕੇ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਕਿਰਪਾ ਕਰਨ, ਤਰਸ ਕਰਨ। ਪਾਵਨ ਗੁਰਸ਼ਬਦ ਦੀ ਵਿਚਾਰ ਦੀ ਇੱਥੇ ਸੰਪੂਰਨਤਾ ਹੈ, ਸਮਾਪਤੀ ਹੈ। ਸਤਿਗੁਰੂ ਸਾਹਿਬ ਜੀ ਦੇ ਪਾਵਨ ਗੁਰਸ਼ਬਦ ਦੀ ਵਿਚਾਰ ਆਪ ਸਮੂਹ ਸੰਗਤਾਂ ਦੇ ਸਨਮੁੱਖ ਰੱਖਦਿਆਂ ਤੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਿਸ਼ ਕਰਨੀ, ਸਤਿਗੁਰੂ ਦੀ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਆਪ ਜੀ ਕਰੋ ਕਿਰਪਾ, ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।

0: ਫਤਿਹ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਰ ਸਿੰਘ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਸਤਿਕਾਰਯੋਗ ਗਿਆਨੀ ਰਵਿੰਦਰਪਾਲ ਸਿੰਘ ਜੀ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਉਹ ਆਪ ਸੰਗਤਾਂ ਨੂੰ ਸਵਾ 12 ਵਜੇ ਤੱਕ ਗੁਰੂ ਸਾਹਿਬ ਜੀ ਦਾ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ। ਇਹਨਾਂ ਤੋਂ ਬਾਅਦ ਸਤਿਕਾਰਯੋਗ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਉਹ ਆਪ ਸੰਗਤਾਂ ਨੂੰ ਸਵਾ 12 ਵਜੇ ਤੋਂ ਲੈ ਕੇ 1 ਵਜੇ ਤੱਕ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਉਣਗੇ। ਇਸ ਨੂੰ ਸੰਗਤਾਂ ਨੇ ਇਸੇ ਤਰ੍ਹਾਂ ਸਤਿਗੁਰਾਂ ਦੇ ਪਾਵਨ ਦਰਬਾਰਾਂ ਵਿੱਚ ਸੱਜੇ ਰਹਿਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਸਤਿਗੁਰਾਂ ਦੀ ਪਾਵਨ ਪਵਿੱਤਰ ਨਿੱਘੀ ਕੋਹ ਦੇ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ ਜੋ ਸਤਿਗੁਰਾਂ ਦੇ ਘਰ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀ ਗੁਰਬਾਣੀ ਸਰਵਣ ਕਰਕੇ, ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ, ਸਤਿਗੁਰੂ ਜੀ ਕਿਰਪਾ ਕਰਨ ਆਪ ਸਰਬੱਤ ਸੰਗਤਾਂ ਨੂੰ ਇਸੇ ਤਰ੍ਹਾਂ ਨਾਮ ਬਾਣੀ ਸੇਵਾ ਸਿਮਰਨ ਦੇ ਨਾਲ ਜੋੜ ਕੇ ਰੱਖਣ, ਸਰਬੱਤ ਸੰਗਤਾਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ, ਗੁਰੂ ਘਰ ਦਾ ਪਿਆਰ ਅਤੇ ਗੁਰੂ ਘਰ ਦੀ ਸੇਵਾ ਬਖਸ਼ਣ, ਇਸੇ ਤਰ੍ਹਾਂ ਗੁਰੂ ਘਰ ਦੇ ਨਾਲ ਜੁੜੀ ਰੱਖਣ। ਸੋ ਪਿਆਰ ਵਾਲਿਓ, ਇਤਨੀ ਸੇਵਾ ਪ੍ਰਵਾਨ ਕਰਨੀ ਜੀ, ਦਾਸਰਿਆਂ ਤੋਂ ਕੀਰਤਨ ਕਰਦਿਆਂ ਤੋਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ, ਸਤਿਗੁਰੂ ਜੀ ਅਤੇ ਸਤਸੰਗਤ ਬਖਸ਼ਣਯੋਗ ਹੈ, ਬਖਸ਼ ਲੈਣਾ। ਦਿਓ ਸੀਸ ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰਾਇਆ ਸਨ, ਬਹੁਤ ਹੀ ਸਤਿਕਾਰਯੋਗ। ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ, ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ, ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ, ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਉਹ ਆਪ ਸੰਗਤਾਂ ਨੂੰ 1 ਵਜੇ ਤੱਕਰ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਉਣਗੇ। ਭਾਈ ਸਾਹਿਬ ਜੀ ਦਾ ਸ਼ਾਮ ਦਾ ਦੀਵਾਨ ਅੱਜ ਗੁਰਦੁਆਰਾ ਸਾਹਿਬ ਤਾਰਾ ਮਾਰਾ ਵਿਖੇ ਹੈ ਅਤੇ ਕੱਲ੍ਹ ਤੋਂ ਫਿਰ ਇਸੇ ਤਰ੍ਹਾਂ ਵੀਰਵਾਰ ਤੱਕਰ ਸ਼ਾਮ ਦੇ ਦੀਵਾਨ ਦੇ ਵਿੱਚ ਹਰ ਰੋਜ਼ ਹਾਜ਼ਰੀ ਭਰਿਆ ਕਰਨਗੇ। ਸਾਰੀਆਂ ਸੰਗਤਾਂ ਨੇ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀ ਭਰ ਕੇ ਲਾਹ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੇ ਸ਼ਾਹ

जिन कल राखी मेरी परम सन्मान योग सतगुरां दी साजी निवाजी गुरु रूप गुरु खालसा सत संगत जीओ वड्डियां पाकां वाले हाँ दीन दुनिया दे मालक सतगुरु धन गुरु ग्रंथ साहिब जी महाराज तिन्हां दी पाक पवित्र हजूरी विच सानू जुड़ मिल बैठण दा सुभाग समा मिलिया है। बड़े चंगे बड़े वड्डे बड़े सुथरे बंदे दे भाग होण कर्म होण ते बंदे नू ए मनुखा तन देही शरीर मिलदा है, फिर होर चंगे वड्डे भाग होण ते बंदे नू चंगी सुध बुद्ध चंगी अकल मत तालीम मिलती है। फिर बहुती बार इंसाना दे कोल अकल मत तालीम मनुखा देही भी हुंदी है, पर इंसान दे कोल पूरे गुरु का आसरा नहीं हुंदा। संसार दे अंदर बहुत वेद ने बड़े ग्रंथ ने बड़े धार्मिक ग्रंथ पुस्तकां बड़े रैबर ने बड़े धर्मां दीयां कम्यूनिटियां ने, पर बहुती बार इंसान नू असल मार्ग, क्योंकि महाराज जी की गुरबाणी का बड़ा प्यारा वाक है, महाराज कहिंदे वेद कतेब इफतरा भाई दिल का फिक्र ना जाई, टुक दम करारी जो करो हाजिर हजूर खुदाए। कई बार बंदे नू ज्ञान एक बड़ी चंगी चीज़ है, पर कई बार ज्ञान करके बंदा अहंकारी भी रहिंदा है। तां ही महाराज ने आख्या सी बंदे खोज दिल हर रोज। महाराज कहिंदे भी किते तू कोई धार्मिक बचन पढ़ के ज्ञानवान हो के अहंकारी ना होए ते अपने दिल नू नित खोजिया कर, ना फिर परेशानी माहे। फिर नाल महाराज ने यह भी समझाया भी जिथे तू बैठा है यह जो दुनिया शहर मेला दस्तगीरी ना है, यह जिहड़ा संसार है यह जिहड़ी दुनिया है जिथे तू आया है यह एक कुछ समय का तेरा पड़ा है, इतों कुछ हथ पले पैन वाली नाल निभण वाली नाल जाण वाली कोई वस्त कोई चीज़ नहीं मिलनी तेनों। मालक ने साढ़े ते कृपा की भी सानू ये मनुखा तन दे ही शरीर बख्शिया, जन्म भी साडा परमात्मा दे हुक्म दे विच परमात्मा दी रजा दे विच होया। ये नहीं भी असी आप संसार ते आ गए हैं जां साडी कोई होंद है, नहीं। महाराज कहिंदे जां तिस भाणा तां जम्मिया परवार भला पाया, लिव छुड़की लगी तृष्णा माया अमर वरताया। कहिंदे जदों परमात्मा दा हुक्म सी ना रजा सी, महाराज जी बाणी विच वी कहिंदे कहिंदे कल्ले आवै नानका सदे उठी जाए। जदों उन्हें तैनू भेजिया ते तू संसार विच आया इस मनुखा तन दे ही शरीर विच आया ते वेखो रब ने सानू किड्डा सोहना किड्डा वधिया तन दे ही शरीर दिता है। चलो जिथे सुख आ उत्थे दुख भी हुंदे ने, जे रात आ
ਅਤੇ ਦਿਨ ਵੀ ਚੜ੍ਹਦਾ ਏ, ਜੇ ਦਿਨ ਆ ਅਤੇ ਰਾਤ ਪੈਂਦੀ ਹੈ, ਜੇ ਸੁੱਖ ਆ ਅਤੇ ਦੁੱਖ ਵੀ ਆ, ਜੇ ਗਰੀਬੀ ਆ ਅਤੇ ਅਮੀਰੀ ਵੀ ਆ। ਕਿਉਂਕਿ ਕੋਈ ਜੀ ਵੀ ਚੀਜ਼ ਨੂੰ ਤੁਸੀਂ ਤੱਕ ਲਓ, ਜਿਹੜੇ ਦਰੱਖਤ ਨੇ, ਦਰੱਖਤਾਂ 'ਤੇ ਵੀ ਕਦੇ ਪੱਤੇ ਝੜ ਜਾਂਦੇ ਨੇ, ਜਿਹਨੂੰ ਮਹਾਰਾਜ ਨੇ ਬਾਣੀ ਵਿੱਚ ਵੀ ਆਖਿਆ, ਪੱਤਰ ਪੁਰਜੇਣ ਝੜੀਅੰਗ ਨਹਿ ਜੜੀਅੰਗ ਪੀੜ ਸੰਪਤਾ ਨਾਮ ਬਿਹੋਣ ਬਿਖਮਤਾ ਨਾਨਕ ਬਹੰਤ ਜੋਨ ਬਾਸੁਰੋ ਰਹਿਣੀ। ਮਹਾਰਾਜ ਕਹਿੰਦੇ ਜੇ ਪੱਤੇ ਦਰੱਖਤ ਨਾਲ ਹੈ ਉਹ ਵੀ ਝੜਦੇ ਨੇ, ਫੁੱਲ ਨਵੇਂ ਆਉਂਦੇ ਨੇ, ਪਰ ਇੱਕ ਚੀਜ਼ ਯਾਦ ਰੱਖੀ, ਜਿਹੜਾ ਪੱਤਾ ਆਪਣੇ ਬੁਰਸ਼ਦ ਨਾਲੋਂ ਟਾਣੀ ਨਾਲੋਂ ਟੁੱਟ ਗਿਆ ਉਹ ਮੁੜ ਜੁੜਦਾ ਨਹੀਂ ਹੈ। ਜ਼ਿੰਦਗੀ ਵੀ ਤੈਨੂੰ ਸਵਾਸ ਵੀ ਮਿਲੇ ਨੇ, ਜ਼ਿੰਦਗੀ ਮਿਲੀ ਹੈ, ਇਹ ਮੁੜ ਨਹੀਂ ਮਿਲਣੀ ਤੈਨੂੰ ਜ਼ਿੰਦਗੀ। ਇਹ ਬੜੇ ਭਾਗਾਂ ਨਾਲ ਤੈਨੂੰ ਤਨ ਦੀ ਹੀ ਤੈਨੂੰ ਸਰੀਰ ਮਿਲਿਆ। ਹਰ ਚੀਜ਼ ਮਹਾਰਾਜ ਕਹਿੰਦੇ ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ, ਕਹਿੰਦੇ ਜਿਹਨੂੰ ਮਰਜ਼ੀ ਤੱਕ ਲੈ ਉਹ ਸਦਾ ਸਥਿਰ ਨਹੀਂ ਰਹਿੰਦਾ, ਸਦਾ ਟਿਕਾਅ ਵਿੱਚ ਨਹੀਂ ਰਹਿੰਦਾ। ਬਿਲਡਿੰਗ ਦੀ ਬੁਨਿਆਦ ਹੈ, ਦਰੱਖਤਾਂ ਦੀ ਬੁਨਿਆਦ ਹੈ, ਗੱਡੀਆਂ ਦੀ ਬੁਨਿਆਦ ਹੈ, ਘਰਾਂ ਦੀ ਬੁਨਿਆਦ ਹੈ, ਅਤੇ ਫਿਰ ਬੰਦਾ ਕਿਵੇਂ ਇੱਕ ਜਗ੍ਹਾ ਰਹਿ ਸਕਦਾ ਹੈ। ਬੰਦੇ ਦੇ ਵੀ ਜ਼ਿੰਦਗੀ ਦੇ ਸੁੱਖ ਦੁੱਖ ਵੀ ਆਉਂਦੇ ਨੇ। ਸਰੀਰ ਬੜੇ ਕਮਾਲ ਦੀ ਗੱਲ ਹੈ। ਮਹਾਰਾਜ ਕਹਿੰਦੇ ਵੇਖ ਤੇਰਾ ਜਦੋਂ ਰੱਬ ਦੇ ਹੁਕਮ ਵਿੱਚ ਤੇਰਾ ਜਨਮ ਹੋਇਆ ਅਤੇ ਤੂੰ ਸੰਸਾਰ 'ਤੇ ਆਇਆ, ਸੰਸਾਰ ਵੇਖਿਆ, ਹਰ ਪੜਾਅ ਮਹਾਰਾਜ ਨੇ ਬਾਣੀ ਵਿੱਚ ਸਮਝਾਇਆ ਦੱਸਿਆ। ਕਹਿੰਦੇ ਜਦੋਂ ਤੇਰਾ ਜਨਮ ਹੋਇਆ ਸੀ ਉਦੋਂ ਤੇ ਤੂੰ ਕੁਝ ਗ੍ਰਾਮਾਂ ਦਾ ਸਾ, ਕੋਈ 700, ਕੋਈ 800, ਕੋਈ ਕਿਲੋ, ਕੋਈ 1.25 ਕਿਲੋ, ਕੋਈ 1.5 ਕਿਲੋ। ਕਹਿੰਦੇ ਵੇਖ ਜੇ ਬਚਪਨ ਤੋਂ ਤੂੰ ਬਚਪਨ ਵਿੱਚ ਨਹੀਂ ਰਿਹਾ, ਜਵਾਨੀ ਵਿੱਚ ਆਇਆ, ਇੰਨੀ ਤਨ ਦੇਹੀ ਤੇਰੀ ਪਲੀ ਆ ਅਤੇ ਘਟੇਗੀ ਵੀ। ਮਹਾਰਾਜ ਕਹਿੰਦੇ ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਈ ਬਾਪ ਕੀ ਸੁੱਧ, ਤੀਜੇ ਭਇਆ ਭਾਪੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੇ ਜਾਤ। ਪੜਾ ਦਰ ਪੜਾ ਮਹਾਰਾਜ ਕਹਿੰਦੇ ਕਦੇ ਜਨਮ ਲਿਆ ਰੱਬ ਦੇ ਹੁਕਮ ਵਿੱਚ, ਭਾਣੇ ਵਿੱਚ, ਕਦੇ ਮਾਂ ਦੀ ਕੁੱਖ ਵਿੱਚ ਰਿਹਾ, ਕਦੇ ਮਾਂ ਦੀ ਗੋਦ ਵਿੱਚ ਆਇਆ, ਮਾਂ ਨੇ ਰਿਜਕ ਆਹਾਰ ਦਿੱਤਾ, ਕਦੇ ਭੈਣ ਭਾਈਆਂ ਦਾ ਪਤਾ ਲੱਗਾ, ਕਦੇ ਪਿਆਰ ਵਿੱਚ ਰਿਹਾ, ਕਦੇ ਖੇਡਾਂ ਵਿੱਚ ਰਿਹਾ, ਕਦੇ ਜਵਾਨੀ ਵਿੱਚ ਆਇਆ। ਸਤਵੇਂ ਸਾਂਝ ਕੀ ਆ ਘਰਵਾਸ, ਕਹਿੰਦੇ ਇੱਕ ਸਮਾਂ ਇਸ ਤਰ੍ਹਾਂ ਦਾ ਵੀ ਆਇਆ ਵੀ ਤੂੰ ਆਪਣੇ ਧੀਆਂ ਪੁੱਤ ਬੱਚਿਆਂ ਵਾਲਾ ਹੋਇਆ, ਜਿਸ ਸਟੇਜ 'ਤੇ ਅਸੀਂ ਬੈਠੇ ਹਾਂ। ਕੋਸ਼ਿਸ਼ ਕਰਿਓ ਵੀ ਆਪਣੇ ਬੱਚਿਆਂ ਨੂੰ ਤੁਸੀਂ ਗੋਦ ਵਿੱਚ ਬਿਠਾਓ, ਅਤੇ ਯਤਨ ਕਰਿਓ ਜਿਹੜੇ ਚੌਂਕੜਾ ਲਾ ਸਕਦੇ ਨੇ ਉਹ ਜ਼ਰੂਰ ਚੌਂਕੜਾ ਲਾਉਣ। ਜਿਨ੍ਹਾਂ ਨੂੰ ਕੋਈ ਸਰੀਰਕ ਤੌਰ 'ਤੇ ਕੋਈ ਪ੍ਰੋਬਲਮ ਹੈ, ਸਤਿਗੁਰੂ ਜਾਣੀ ਜਾਣ ਨੇ, ਇਹ ਵੀ ਭਾਗਾਂ ਦੀ ਗੱਲ ਹੈ ਵੀ ਤੁਸੀਂ ਬੈਠੇ ਜ਼ਰੂਰ ਹੋ। ਕਰੀਏ ਰਸਨਾ ਪਵਿੱਤਰ ਅਤੇ ਕੁਝ ਸਮਾਂ ਸਤਿਗੁਰੂ ਜੀ ਦੀ ਬਾਣੀ ਵਿੱਚੋਂ, ਇਤਿਹਾਸਕ ਪੱਖ ਵਿੱਚੋਂ ਆਪਣੀ ਜ਼ਿੰਦਗੀ ਨੂੰ ਸਵਾਰਨ ਦਾ ਯਤਨ ਕਰੀਏ। ਦੋਵੇਂ ਹੱਥ ਜੋੜ ਬੜੇ ਪਿਆਰ ਨਾਲ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਈ ਵਾਰ ਨਾ ਸਾਡੇ ਵਰਗੇ ਆਪਣੀ ਜ਼ਿੰਦਗੀ ਨੂੰ ਬਹੁਤ ਵੱਡੀ ਸਮਝ ਲੈਂਦੇ ਆ। ਗੱਲਾਂ ਨਾ ਕਰੋ ਜੀ, ਪਲੀਜ਼, ਬੇਨਤੀ ਹੈ। ਅਸੀਂ ਸੋਚ ਲੈਂਦੇ ਹਾਂ ਵੀ ਸਾਡੀ ਜ਼ਿੰਦਗੀ ਬਹੁਤ ਵੱਡੀ ਹੈ। ਮਾਫ਼ ਕਰਿਓ, ਜੇ ਕੋਈ ਜਵਾਨੀ ਪੈਰ ਵਿੱਚ ਹੈ ਤਾਂ ਉਹਨੂੰ ਬਜ਼ੁਰਗ ਵੱਲ ਵੇਖ ਕੇ ਇੰਝ ਲੱਗਦਾ ਹੈ ਵੀ ਇਹ ਤਾਂ ਜ਼ਿੰਦਗੀ ਦੇ ਹੁਣ ਕਿਨਾਰੇ 'ਤੇ ਹੈ, ਮੌਤ 'ਤੇ ਜ਼ਿੰਦਗੀ ਬਤੀਤ ਕਰ ਲਈ ਅਤੇ ਮੇਰੀ ਬਹੁਤ ਪਈ ਹੋਈ ਹੈ। ਮਹਾਰਾਜ ਨੇ ਨਾ ਬਾਣੀ ਵਿੱਚ ਵੀ ਇਹ ਗੱਲ ਸਮਝਾਈ ਹੈ, ਜਿਵੇਂ ਮੈਂ ਰਾਤ ਵੀ ਅਰਜ਼ ਕਰ ਰਿਹਾ ਸੀ ਵੀ ਬੰਦੇ ਨੂੰ ਅਸਲ ਵਿੱਚ ਆਪਣੀ ਮੌਤ ਦਾ ਪਤਾ ਹੀ ਨਹੀਂ, ਕਿਆ ਜਾਣਾ ਕਿਵੇਂ ਮਰੇਂਗੇ, ਕੈਸਾ ਮਰਨਾ ਹੋਏ। ਪਰ ਮਹਾਰਾਜ ਕਹਿੰਦੇ ਜੇਕਰ ਸਾਹਿਬ ਮਨੋ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ। ਹਾਲਾਂਕਿ ਜਿਹੜਾ ਜਨਮ ਹੈ ਨਾ ਜੀ, ਉਹਦਾ ਭਾਵੇਂ ਸਾਨੂੰ ਆਪਣੇ ਆਪ ਵਿੱਚ ਘੱਟ ਪਤਾ ਹੋਵੇ, ਪਰ ਪਰਿਵਾਰ ਦੇ ਜੀਆਂ ਨੂੰ ਤਾਂ ਪਤਾ ਲੱਗ ਜਾਂਦਾ ਹੈ ਨਾ ਵੀ 5 ਮਹੀਨਿਆਂ ਨੂੰ, 7 ਮਹੀਨਿਆਂ ਨੂੰ ਸਾਡੇ ਘਰ ਵਿੱਚ ਇੱਕ ਨਵਾਂ ਜੀ ਆਏਗਾ।
ਇਹ ਤਾਂ ਪਤਾ ਲੱਗ ਜਾਂਦਾ, ਪਰ ਬੜੇ ਕਮਾਲ ਦੀ ਗੱਲ ਹੈ, ਮੌਤ ਦਾ ਕਦੇ ਕਿਸੇ ਨੂੰ ਪਤਾ ਨਹੀਂ ਲੱਗਦਾ ਵੀ ਸਾਡੇ ਪਰਿਵਾਰ ਵਿੱਚੋਂ ਕਿਹੜਾ ਜੀ ਜਾਏਗਾ। ਮਹਾਰਾਜ ਕਹਿੰਦੇ ਵੇਖ ਆਪਣੀ ਜ਼ਿੰਦਗੀ ਦੀ ਕਹਾਣੀ ਤੱਕ ਕੇ ਵੇਖ ਵੀ ਤੇਰੀ ਮੌਤ ਦਾ, ਤੇਰੀ ਜ਼ਿੰਦਗੀ ਦਾ ਕੱਲ੍ਹ ਕੀ ਹੋਣਾ ਕਿਸੇ ਨੂੰ ਨਹੀਂ ਪਤਾ, ਪਰ ਬੰਦਾ ਇਸ ਦੁਬਧਾ ਵਿੱਚ ਪਿਆ ਹੋਇਆ। ਇੱਕ ਵਿਦਵਾਨ ਦਾ ਬੜਾ ਵਧੀਆ ਲੇਖ

100 ਸਾਲ ਦੀ ਜ਼ਿੰਦਗੀ ਜੇ ਕੋਈ ਬੰਦਾ ਜੀਏ ਤਾਂ ਮੈਂ ਉਹਦੀ ਜ਼ਿੰਦਗੀ ਦਾ ਤੱਤ ਐਕਸਪੈਰੀਮੈਂਟ ਐਕਸਪੀਰੀਅੰਸ ਸ਼ੇਅਰ ਕਰ ਰਿਹਾ। ਕਹਿੰਦਾ ਅਰਧ ਨੀਂਦ ਕੇ ਕਰਿਓ ਸੈਨਾ ਗੁਦਰ ਗਈ ਲਖੀਏ ਨਿਜ ਨੈਨਾ। ਕਹਿੰਦਾ ਅੱਧੀ ਉਮਰ ਤਾਂ ਬੰਦੇ ਦੀ ਸੁੱਤਿਆਂ ਲੰਘ ਜਾਂਦੀ ਹੈ, ਉਹਦੇ ਵਿੱਚ ਮੈਂ ਵੀ ਨਹੀਂ ਭੱਜ ਸਕਦਾ, ਤੁਸੀਂ ਵੀ ਨਹੀਂ ਭੱਜ ਸਕਦੇ। ਹੁਣ ਤੁਸੀਂ ਇਹ ਸੋਚ ਕੇ ਵੇਖੋ ਵੀ ਜੇ ਸਾਡੀ 50 ਸਾਲ ਉਮਰ ਹੈ ਅਤੇ 25 ਸਾਲ ਸਾਡੀ ਜ਼ਿੰਦਗੀ ਦਾ ਸੁੱਤਿਆਂ ਲੰਘ ਚੁੱਕੇ ਨੇ। ਉਹਨੇ ਫਿਰ ਹੋਰ ਗੱਲ ਸਮਝਾਈ, ਕਹਿੰਦਾ ਵੀ ਜੇ ਅੱਧੀ ਉਮਰ ਲੰਘ ਗਈ ਅਤੇ 50 ਸਾਲਾਂ ਦੀ ਉਮਰ ਤੇਰੀ ਬਾਕੀ ਬਚੀ, ਕਹਿੰਦਾ ਹੁਣ ਥੋੜ੍ਹਾ ਜਿੰਨਾ ਸੁਰਤੀ ਬਿਰਤੀ ਟਿਕਾ ਕੇ ਵੇਖੀ ਵੀ 50 ਸਾਲਾਂ ਦੀ ਉਮਰ ਹੈ ਕੀ। ਕਹਿੰਦਾ ਵੀ 80 ਬਰਖ ਹੈ ਤੇਜੋ ਵਧੇ, 80 ਸਾਲਾਂ ਤੋਂ ਜਿਹੜੀ ਬਾਅਦ ਵਾਲੀ ਉਮਰ ਹੈ ਨਾ, ਕਹਿੰਦਾ ਮੈਂ ਤੱਤ ਕੱਢ ਕੇ ਵੇਖਿਆ ਵੀ ਇਹ ਵੀ ਉਮਰ ਕਿਸੇ ਸਾਡੇ ਲੇਖੇ ਵਿੱਚ ਆਉਂਦੀ ਨਹੀਂ ਹੈ। ਚਲੋ ਬਾਣੀ ਇਹ ਵੀ ਕਹਿੰਦੀ ਗੁਰਮੁਖ ਬੁੱਢੇ ਕਦੇ ਨਾ ਹੈ ਜਿੰਨਾ ਅੰਤਰ ਸੁਰਤ ਗਿਆਨ, ਪਰ ਉਹ ਕਹਿੰਦਾ ਵੀ ਜ਼ਿੰਦਗੀ ਦਾ ਇਹਦੇ ਵਿੱਚ ਕੀ ਪੜਾਅ ਹੁੰਦਾ ਹੈ। 80 ਬਰਖ ਹੈ ਤੇਜੋ ਵਧੈ ਸਰਵਣੀ ਸੁਣੈ ਨਾ ਲੋਚਨ ਸੁਝੈ। ਮਾਫ਼ ਕਰਿਓ ਜਿਹੜੇ 80 ਤੋਂ ਤਾਂ ਵਾਲੇ ਬੈਠੇ, ਗੁੱਸਾ ਨਾ ਕਰਿਓ। ਉਹ ਕਹਿੰਦਾ ਜਦੋਂ ਬੰਦਾ 80 ਤੋਂ ਤਾਂ ਚਲਾ ਜਾਂਦਾ ਨਾ, ਕਹਿੰਦਾ ਨਾ ਤਾਂ ਉਹਨੂੰ ਕੰਨਾਂ ਦੇ ਨਾਲ ਸਹੀ ਢੰਗ ਨਾਲ ਸੁਣਦਾ ਹੈ ਅਤੇ ਨਾ ਉਹਨੂੰ ਅੱਖਾਂ ਦੇ ਨਾਲ ਸਹੀ ਢੰਗ ਨਾਲ ਦਿਖਦਾ ਹੀ ਹੈ। ਕਈ ਵਾਰੀ ਅਸੀਂ ਆਖਦੇ ਹਾਂ ਬਾਪੂ ਜੀ ਆਹ ਵੇਖੋ ਸਾਡੇ ਪਿੰਡ ਦੇ ਫਲਾਣਿਆਂ ਦੀ ਧੀ ਹੈ, ਉਹਦੀ ਦੋਹਤੀ ਆਈ ਹੈ, ਤੁਸੀਂ ਇਹਨੂੰ ਸਿਆਣ ਲਿਆ। ਅਤੇ ਬਾਪੂ ਕਦੇ ਐਂ ਵੇਖਦਾ ਏ, ਕਦੇ ਸੱਜੇ ਵੇਖਦਾ ਏ, ਕਦੇ ਖੱਬੇ ਵੇਖਦਾ ਏ ਅਤੇ ਸਿਰ ਮਾਰਦਾ ਸਿਆਣ ਲਿਆ, ਪਰ ਉਹ ਸੁਰਤੀ ਬਿਰਤੀ ਨਹੀਂ ਉਹਦੀ ਟਿਕਾਣੇ ਹੁੰਦੀ। ਫਿਰ ਕਈ ਵਾਰੀ ਅਸੀਂ ਤੁਸੀਂ ਵੇਖਿਆ ਹੋਏਗਾ ਬਜ਼ੁਰਗਾਂ ਦੇ ਕੰਨ 'ਚ ਜਾ ਕੇ ਕਹਿੰਦੇ ਹਾਂ ਮਾਤਾ ਕੀ ਆਖਦੀ ਹੈ, ਮਾਤਾ ਸੁਣ ਲਿਆ ਈ, ਮਾਤਾ ਤੈਨੂੰ ਅਸੀਂ ਆਹ ਕਹਿੰਦੇ ਹਾਂ, ਅਤੇ ਮਾਤਾ ਫਿਰ ਅੱਗੋਂ ਕਹੀ ਜਾਂਦੀ ਉੱਚੀ ਬੋਲਣ ਦੇ ਬਾਵਜੂਦ ਵੀ, ਹੈ ਧੀਏ ਕੀ ਆਖਦੀ ਹੈ। ਇਹ ਵੀ ਇੱਕ ਅਵਸਥਾ ਹੈ। ਜੇ ਇਹਨੂੰ ਬਾਣੀ ਤੋਂ ਲਈਏ ਤਾਂ ਮਹਾਰਾਜ ਪਤਾ ਕੀ ਕਹਿੰਦੇ ਨੇ, ਮਹਾਰਾਜ ਕਹਿੰਦੇ ਨੇ ਵੀ ਜਦੋਂ ਤੱਕ ਤੇਰੀ ਬੋਲ ਚਾਲ, ਤੇਰੇ ਕੰਨ, ਤੇਰਾ ਸਰੀਰ ਠੀਕ ਠਾਕ ਹੈ ਨਾ, ਉਦੋਂ ਤੱਕ ਰੱਬ ਦਾ ਨਾਮ ਜਪ ਲੈ। ਕਹਿੰਦੇ ਬਾਅਦ ਵਿੱਚ ਤੇਰੀ ਜ਼ਿੰਦਗੀ ਦੀ ਕਹਾਣੀ ਪਤਾ ਕੀ ਹੋਣੀ, ਜਬ ਲੱਗ ਜਰਾ ਰੋਗ ਨਹੀਂ ਆਇਆ। ਜਰਾ ਕਹਿੰਦੇ ਨੇ ਬੁਢੇਪੇ ਨੂੰ, ਅਤੇ ਮਹਾਰਾਜ ਨੇ ਇਹਨਾਂ ਨਾਲ ਵੇਖੋ ਜਵਾਨੀ ਨੂੰ ਰੋਗ ਨਹੀਂ ਦੱਸਿਆ, ਬੁਢੇਪੇ ਨੂੰ ਮਹਾਰਾਜ ਨੇ ਆਖਿਆ ਰੋਗ, ਕਿਉਂਕਿ ਇਹ ਵੀ ਇੱਕ ਰੋਗ ਹੈ। ਕਹਿੰਦੇ ਜਬ ਲੱਗ ਜਰਾ ਰੋਗ ਨਹੀਂ ਆਇਆ, ਕਹਿੰਦੇ ਇਹਦੇ ਵਿੱਚ ਫਿਰ ਹੋਏਗਾ ਕਿ ਜਬ ਲੱਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲੱਗ ਬਿਕਲ ਭਈ ਨਹੀਂ ਬਾਣੀ। ਜਿਹੜਾ ਦੁੱਖ ਹੁੰਦਾ ਨਾ, ਜਿਹੜਾ ਰੋਗ ਹੁੰਦਾ, ਉਹਦਾ ਪਵਾੜਾ ਇਹ ਹੁੰਦਾ ਹੈ ਵੀ ਉਹਦਾ ਜੇ ਕੁਝ ਹਿੱਸਾ ਸਹੀ ਕਰਨ ਦਾ ਯਤਨ ਕਰੀਏ ਤਾਂ ਦੂਜਾ ਹਿੱਸਾ ਖਰਾਬ ਹੁੰਦਾ ਜਾਂਦਾ। ਜਿਵੇਂ ਤੁਸੀਂ ਅੱਜ ਦੇ ਕਈ ਰੋਗ ਬੰਦਿਆਂ ਨੂੰ ਹੁੰਦੇ ਨੇ, ਕਈ ਸ਼ੂਗਰ ਕਿਸੇ 'ਤੇ ਮਾੜਾ ਅਸਰ ਕਰ ਜੇ ਰੱਬ ਨਾ ਕਰੇ, ਉਹਨੂੰ ਜਿੰਨਾ ਟ੍ਰੀਟਮੈਂਟ ਵਾਲੇ ਪਾਸੇ ਖੜੋਗੇ ਉਹਨਾਂ ਬੰਦੇ ਦਾ ਸਰੀਰ ਖਰਾਬ ਹੁੰਦਾ ਜਾਂਦਾ। ਕਹਿੰਦੇ ਇਹ ਜ਼ਿੰਦਗੀ, ਇਹ ਬੁਢਾਪਾ ਜਿਹੜਾ, ਇਹ ਵੀ ਇੱਕ ਰੋਗ ਦੀ ਤਰ੍ਹਾਂ, ਜਬ ਲੱਗ ਜਰਾ ਰੋਗ ਨਹੀਂ ਆਇਆ, ਜਬ ਲੱਗ ਕਾਲ ਮੌਤ, ਜਿਹੜਾ ਸਮੇਂ ਦਾ ਪੈਮਾਨਾ ਹੈ, ਜਿਹੜੀ ਚੀਜ਼ ਸਮੇਂ ਵਿੱਚ ਬੱਝੀ ਹੈ ਉਹ ਫਿਰ ਕਾਲ ਦੇ ਅਧੀਨ ਹੈ। ਮਹਾਰਾਜ ਕਹਿੰਦੇ ਗੁਰੂ ਗਰੀਬ ਨਿਵਾਜ, ਜਬ ਲੱਗ ਬਿਕਲ ਭਈ ਨਹੀਂ ਬਾਣੀ। ਬਾਣੀ ਬਚਨ ਕਹਿੰਦੇ ਜਦੋਂ ਤੱਕ ਤੇਰੀ ਜ਼ੁਬਾਨ ਸਾਫ਼ ਬੋਲਦੀ ਹੈ ਨਾ, ਉਦੋਂ ਤੱਕ ਪਰਮਾਤਮਾ ਦਾ ਨਾਮ ਲੱਲਾ। ਮਾਫ਼ ਕਰਿਓ, ਜਦੋਂ ਬੱਚੇ ਦਾ ਜਨਮ ਹੁੰਦਾ ਹੈ ਕਈ ਦਿਨਾਂ ਤੱਕ ਬੱਚਾ ਅੱਖਾਂ ਨਹੀਂ ਖੋਲ੍ਹਦਾ, ਕਈ ਦਿਨਾਂ ਤੱਕ। ਮਾਂ ਨੂੰ ਤਾਂ ਚਲੋ ਕੋਈ ਸੁਰਤ ਹੋਵੇ ਚਾਹੇ ਨਾ ਹੋਵੇ, ਦਾਦੀ ਭੈਣ ਭਰਾ ਲੈ ਕੇ ਗੋਦ 'ਚ ਬੈਠੇ ਰਹਿੰਦੇ, ਫਿਰ ਹੌਲੀ ਹੌਲੀ ਅੱਖਾਂ ਖੋਲ੍ਹਦਾ ਹੈ, ਹੌਲੀ ਹੌਲੀ ਰਿਜਕ ਆਹਾਰ ਦੁੱਧ ਚਾਹੇ ਉਹ ਰੂੰ ਨਾ, ਚਾਹੇ ਉਹ ਚਿਮਚੇ ਨਾ, ਚਾਹੇ ਕਿਸੇ ਢੰਗ ਤਰੀਕੇ ਨਾਲ ਉਹਨੂੰ ਦਿੱਤਾ ਜਾਂਦਾ। ਕਿ ਬੋਲਣਾ ਬੱਚਾ ਉਸੇ ਵਕਤ ਸ਼ੁਰੂ ਕਰ ਦਿੰਦਾ? ਨਹੀਂ, ਕਈ ਸਮੇਂ ਕਈ ਮਹੀਨਿਆਂ ਬਾਅਦ ਬੋਲਣਾ ਸ਼ੁਰੂ ਕਰਦਾ ਹੈ, ਅਤੇ ਫਿਰ ਵੀ ਤੋਤਲਾ ਬੋਲਦਾ ਹੈ, ਫਿਰ ਹੌਲੀ ਹੌਲੀ ਬੋਲਣਾ ਸਾਫ਼ ਸ਼ੁਰੂ ਕਰਦਾ ਹੈ।

ਤਾਂ ਬੜੇ ਕਮਾਲ ਦੀ ਗੱਲ ਹੈ। ਜਦੋਂ ਬੱਚਾ ਛੋਟਾ ਹੁੰਦਾ ਏ, ਉਮਰ ਵਿੱਚ ਹੁੰਦਾ ਏ, ਉਦੋਂ ਵੀ ਬੱਚੇ ਕੋਲ ਸਾਫ ਨਹੀਂ ਬੋਲਿਆ ਜਾਂਦਾ ਰੱਬ ਦੀ ਪ੍ਰਕਿਰਤੀ ਕਿੱਦਾਂ ਦੀ ਹੈ। ਜਦੋਂ ਬੰਦਾ ਸੰਸਾਰ ਤੋਂ ਜਾਂਦਾ ਏ ਅਤੇ ਜੇ ਉਹ 100 ਸਾਲਾਂ ਵਾਲੀ ਉਮਰ ਭੋਗ ਕੇ ਜਾਵੇ ਅਤੇ ਬੁਢੇਪੇ ਵਿੱਚ ਫਿਰ ਉਹਦੀ ਉਸ ਤਰ੍ਹਾਂ ਦੀ ਅਵਸਥਾ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਜਬ ਲੱਗ ਬਿਕਲ ਭਈ ਨਹੀਂ ਬਾਣੀ, ਇੱਕ ਸਮਾਂ ਇਸ ਤਰ੍ਹਾਂ ਦਾ ਆਏਗਾ। ਹੁਣ ਤਾਂ ਚਲੋ ਬਜ਼ੁਰਗ ਸਾਨੂੰ ਦੇਖਦੇ ਘੱਟ ਨੇ ਨਾ, ਤੁਸੀਂ ਕਦੇ ਬਜ਼ੁਰਗਾਂ ਨੂੰ ਤੱਕਿਆ ਹੋਵੇ ਅਤੇ ਉਹਨਾਂ ਦੇ ਕੋਲੋਂ ਬੋਲਿਆ ਵੀ ਸਹੀ ਨਹੀਂ ਜਾਂਦਾ, ਕਿਸੇ ਨੇ ਦਾਦੀ ਬਾਬੇ ਨੂੰ ਤੱਕਿਆ ਹੋਵੇ। ਜਬ ਲੱਗ ਬਿਕਲ ਭਈ ਨਹੀਂ ਬਾਣੀ, ਭੱਜ ਲਹਿਰੇ ਮਨ ਸਾਰੰਗ ਪਾਣੀ, ਅਬ ਨਾ ਭਜਸ ਭਜਸ ਕਬ ਭਾਈ, ਆਵੇ ਅੰਤ ਨਾ ਭਜਿਆ ਜਾਏ। ਕਹਿੰਦੇ ਬੰਦਿਆ ਵੀ ਤੂੰ ਰੱਬ ਦਾ ਪਰਮਾਤਮਾ ਨੂੰ ਚੇਤੇ ਕਿਹੜੇ ਵਕਤ ਕਰੇਗਾ। ਤੁਸੀਂ ਜਿਸ ਮੁਲਕ ਵਿੱਚ ਬੈਠੇ ਜੇ ਨਾ, ਇਸ ਮੁਲਕ ਦੀ ਇੱਕ ਮਾਨ ਮਰਿਆਦਾ ਹੈ ਵੀ ਜੇ ਤੁਸੀਂ ਘਰ ਵੀ ਲੈਣਾ ਹੈ ਤਾਂ ਕੁਝ ਤੁਹਾਡੀ ਏਜ ਦਾ ਵੀ ਮਾਪਦੰਡ ਕੱਢਦੇ ਆ, ਤੁਹਾਡੀ ਜੋਬ ਦਾ ਵੀ ਕੱਢਦੇ ਆ। ਜੇ ਏਜ ਵੀ ਤੁਹਾਡੀ ਲਿਮਿਟ ਤੋਂ ਬਾਹਰ ਹੈ ਤਾਂ ਘਰ ਨਹੀਂ ਦਿੰਦੇ। ਉਹ ਹਿਸਾਬ ਲਾ ਲੈਂਦੇ ਵੀ ਹੁਣ ਇਹਦੀ ਏਜ ਇੱਥੇ ਕੁ ਜੇ ਹੈ ਤਾਂ ਇੰਸਟਾਲਮੈਂਟਾਂ ਕਿਵੇਂ ਦਏਗਾ, ਕੰਮ ਕਿਵੇਂ ਕਰੇਗਾ। ਮਹਾਰਾਜ ਕਹਿੰਦੇ ਵੇਖ ਤੈਨੂੰ ਜਨਮ ਮਿਲਿਆ, ਤੂੰ ਆਪਣੀ ਜ਼ਿੰਦਗੀ ਦਾ ਪੈਮਾਨਾ ਰੱਬ ਵਾਲੇ ਪਾਸੇ ਕਿਤੇ ਨਹੀਂ ਲਿਆ ਕੇ ਰਾਜੀ। ਤਿੰਨ ਪੜਾਅ ਨੇ, ਬਾਲ ਜਵਾਨੀ ਅਰ ਬਿਰਧ ਫੁੰਨ, ਤੀਨ ਅਵਸਥਾ ਜਾਨ, ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਜਦੋਂ ਬਚਪਨ ਹੁੰਦਾ ਨਾ, ਅਤੇ ਬਚਪਨ ਦਾ ਇੱਕ ਸੁਭਾਅ ਹੈ, ਬਚਪਨ ਦੀ ਇੱਕ ਗੱਲ ਵੱਕੜੀ ਹੈ, ਬਹੁਤ ਪਿਆਰਾ ਹੈ, ਜਿਹਨੂੰ ਮਹਾਰਾਜ ਨੇ ਆਖਿਆ 10 ਬਾਲ ਤਨ 20 ਰਵਣ ਤੀਸਾਂ ਕਾ ਸੁੰਦਰ ਕਹਾਵੇ। ਬੱਚਾ ਏ, ਮਾਂ ਖਿਡਾਉਂਦੀ ਹੈ, ਪਿਓ ਖਿਡਾਉਂਦਾ ਏ, ਰਿਸ਼ਤੇਦਾਰ ਖਿਡਾਉਂਦੇ ਨੇ, ਉਹਦੇ ਨਾਲ ਹੱਸਦੇ ਨੇ, ਉਹਨੂੰ ਲਈ ਫਿਰਦੇ ਨੇ, ਇਵੇਂ ਆ। ਤਾਂ ਹੀ ਸਿਆਣਿਆਂ ਨੇ ਆਖਿਆ ਸੀ ਵੀ ਪੁੱਤ ਮੂਲ ਸੀਗਾ। ਸਭ ਕੁਝ ਜੇ ਕਿਸੇ ਨੂੰ ਪਿਆਰਾ ਹੁੰਦਾ ਨਾ ਸਮਾਜ ਵਿੱਚ, ਅਤੇ ਉਹ ਧੀਆਂ ਪੁੱਤ ਹੁੰਦੇ ਨੇ, ਅਤੇ ਜੇ ਮੈਂ ਉਹਨਾਂ ਦੇ ਵਿੱਚੋਂ ਵੀ ਥੋੜ੍ਹਾ ਜਿਹਾ ਨਿਚੋੜ ਕੱਢਾਂ ਤਾਂ ਪੁੱਤ ਹੁੰਦਾ। ਇਫ ਯੂ ਡੋਂਟ ਮਾਈਂਡ, ਬਟ ਦਿਸ ਇਜ਼ ਅ ਰਿਐਲਿਟੀ, ਇਹ ਸੱਚਾਈ ਹੈ। ਜੇ ਧੀ ਅਤੇ ਪੁੱਤ ਵਿੱਚੋਂ ਕੋਈ ਚੋਣ ਕਰੇ ਤਾਂ ਬੰਦਾ ਪੁੱਤ ਦੀ ਕਰਦਾ ਹੈ, ਭਾਵੇਂ ਬਾਅਦ ਵਿੱਚ ਦਰ ਦਰ ਦੇ ਉੱਤੇ ਮੰਗਣਾ ਪੈ ਜੇ, ਚਾਹੀਦਾ ਪੁੱਤ ਹੀ ਹੈ। ਚਲੋ, ਉਹ ਕਹਿੰਦੇ ਕੈਸੀ ਜ਼ਿੰਦਗੀ ਦੀ ਕਹਾਣੀ ਹੈ, ਤੇਰੀ ਜ਼ਿੰਦਗੀ ਦਾ ਪੜਾਅ ਸ਼ੁਰੂ ਹੋਇਆ, ਤੂੰ ਜਵਾਨੀ ਪੈਰ ਵਿੱਚ ਗਿਆ, ਅਤੇ ਜ਼ਿੰਦਗੀ ਦੇ ਵਿੱਚੋਂ ਬਚਪਨਾ ਬੜਾ ਹਸੀਨ ਹੈ। ਬਚਪਨੇ ਵਿੱਚ ਬੰਦੇ ਨੂੰ ਕੋਈ ਫਿਕਰ ਨਹੀਂ ਹੁੰਦਾ, ਖਾਧਾ ਪੀਤਾ ਸੌਲਿਆ ਖੇਡ ਲਿਆ ਰੌਲਿਆ ਹੱਸ ਲਿਆ ਬਸ। ਬਚਪਨ ਜਦੋਂ ਜਾਣ ਲੱਗਾ ਨਾ ਜੀ, ਜਾਂਦੀ ਵਾਰ ਬਚਪਨ ਕਹਿੰਦਾ ਵੀ ਸੱਜਣਾ ਵੀ ਮੈਂ ਇੱਥੋਂ ਕੁ ਤੱਕ ਹੀ ਹਾਂ ਤੇਰੇ ਨਾਲ। ਜਿਵੇਂ ਇੱਕ ਜ਼ਿੰਦਗੀ ਇਸ਼ਾਰੇ ਕਰਦੀ ਹੈ, ਜਦੋਂ ਬੰਦੇ ਦੀ ਮੁੱਖ 'ਤੇ ਦਾੜ੍ਹੀ ਆਉਣੀ ਚਾਲੂ ਹੋ ਜਾਵੇ, ਪਿਓ ਕਹਿੰਦਾ ਕਾਕਾ ਹੁਣ ਨੌਜਵਾਨੀ 'ਚ ਪੈਰ ਧਰ ਲਿਆ, ਮੇਰੇ ਕੋਲ ਕੁੱਟ ਨਾ ਖਾਇਆ ਕਰ, ਹੁਣ ਤੂੰ ਜਵਾਨੀ 'ਚ ਆ ਗਿਆ। ਕਹਿੰਦੇ ਬਚਪਨ ਜਾਣ ਲੱਗਾ, ਕਹਿੰਦਾ ਸੱਜਣਾ ਮੈਂ ਚੱਲਿਆ, ਹੁਣ ਤੇਰਾ ਅਗਲਾ ਪੜਾਅ ਜਿਹੜਾ ਹੈ ਨਾ ਉਹ ਜਵਾਨੀ ਪੈਰ ਦਾ, ਹੁਣ ਜ਼ਿੰਮੇਵਾਰੀਆਂ ਸਮਝ, ਆਪਣੀ ਵਰਦੀ ਆਪ ਸੈੱਟ ਕਰ, ਸਕੂਲ ਜਾਣ ਦੀ, ਆਉਣ ਦੀ, ਬਹਿਣ ਦੀ, ਖਲੋਣ ਦੀ, ਕਿਹੜੇ ਬੰਨੇ ਜਾਣਾ, ਕਿਹੜੀ ਪੜ੍ਹਾਈ ਕਰਨੀ, ਸੋਚ। ਹੁਣ ਜਵਾਨੀ ਪੈਰ ਵੀ ਬੰਦੇ ਦਾ ਜਿਹੜਾ ਹੈ, ਹੁਣ ਮੈਂ ਛੋਟਾ ਜਿੰਨਾ ਉਹ ਜਿਹੜਾ ਵਿਦਵਾਨ ਦਾ ਲੇਖ ਹੈ ਉਹਦੇ ਵੱਲ ਜਾਂਦਾ। ਜਵਾਨੀ ਪੈਰ ਦੀ ਕਹਾਣੀ ਕਿਸ ਤਰ੍ਹਾਂ ਦੀ ਹੈ, ਬਚਪਨ ਛੱਡਿਆ, ਜਵਾਨੀ 'ਚ ਆਏ। ਜਵਾਨੀ ਇੱਕ ਸੈਂਟਰ ਹੈ, ਪਹਿਲਾ ਪੜਾਅ ਸਾਡਾ ਬਚਪਨ ਦਾ ਸੀ। ਜਿਵੇਂ ਇੱਕ ਫਲਾਈਟ ਚੜ੍ਹਦੀ ਹੈ ਨਾ, ਅਤੇ ਇੱਕ ਉਹਦਾ ਹੁੰਦਾ ਗਰਾਊਂਡ ਲੈਵਲ, ਗਰਾਊਂਡ ਲੈਵਲ 'ਤੇ ਸਟੇਬਲ ਸੀ, ਫਿਰ ਚੜ੍ਹੀ, ਇੱਕ ਹੁੰਦਾ ਸਟੇਬਲ, ਉਹ ਕਿਤੇ ਜਾ ਕੇ ਸਟੇਬਲ ਹੋ ਜਾਂਦੀ ਹੈ। ਜਵਾਨੀ ਕੁਝ ਸਮਾਂ ਸਟੇਬਲ ਰਹਿੰਦੀ ਹੈ, ਫਿਰ ਇਹ ਹੌਲੀ ਹੌਲੀ ਬੁਢਾਪੇ ਵਾਲੇ ਬੰਨੇ ਚਲੇ ਜਾਂਦੀ ਹੈ। ਜਿਹਨੂੰ ਮਹਾਰਾਜ ਨੇ ਆਖਿਆ 40 ਪੁਰ ਹੋਏ 85 ਪੱਗ ਖਿੱਸੈ, 60 ਕੇ ਬੁਢੇਪਾ ਆਵੇ। ਮੈਂ ਇਹ ਵੀ ਅਰਜ਼ ਕਰਦਾ, ਉਹ ਕਹਿੰਦਾ 80 ਬਰਖੈ ਤੇਜੋ ਵਧੈ, ਸ਼ਰਵਣੀ ਸੁਣੇ ਨਾ ਲੋਚਨ ਸੁਝੈ। ਕਹਿੰਦੇ ਕੰਨਾਂ ਤੋਂ ਵੀ ਬੰਦੇ ਨੂੰ, ਮੈਨੂੰ ਮਾਫ਼ ਕਰਿਓ, ਨਹੀਂ ਸਹੀ ਢੰਗ ਨਾਲ ਸੁਣਦਾ, ਬੁਢੇਪਾ ਚੀਜ਼ ਹੀ ਐਸੀ ਹੈ। ਮਹਾਰਾਜ ਕਹਿੰਦੇ ਚੱਪਣ ਚੱਲਣ ਰਤਨ ਸੇ ਸੁਣੀਅਰ ਬਹਿ ਗਏ, ਹੇੜੇ ਮੁੱਤੀ ਧਾ ਸੇ ਜਾਨੀ ਚੱਲ ਗਏ।
ਇਹ ਮਹਾਰਾਜ ਜੀ ਦੀ ਬਾਣੀ ਦਾ ਵਾਕ ਹੈ। ਚੱਬਣ, ਚੱਬਦੇ ਕਿਹਦੇ ਨਾਲ? ਹੁਣ ਆਪਾਂ ਕਹਿੰਦੇ ਆਪਾਂ ਈਟਿੰਗ ਕਰ ਰਹੇ ਹਾਂ, ਆਪਾਂ ਫੂਡ ਲੈ ਰਹੇ ਹਾਂ, ਚਲੋ ਇਹ ਬੜਾ ਇੱਕ ਸੁਥਰਾ ਲਫ਼ਜ਼ ਹੈ, ਐਜੂਕੇਸ਼ਨ ਦਾ ਲਫ਼ਜ਼ ਹੈ। ਪੁਰਾਣੇ ਸਮੇਂ 'ਚ ਕਹਿੰਦੇ ਸੀ ਇਹ ਚੱਬਦਾ, ਚਾਰ ਦਾਣੇ ਚੱਬਣਾ। ਮਹਾਰਾਜ ਕਹਿੰਦੇ ਚੱਬਣ, ਚੱਲਣ, ਚੱਲਦੇ ਕਿਹਦੇ ਨਾਲ? ਪੈਰਾਂ ਨਾਲ। ਕਹਿੰਦੇ ਵੇਖ, ਦੰਦ ਸਦਾ ਰਹਿਣੇ ਤੇਰੇ? ਦੰਦ ਵੀ ਸਾਡੇ ਸਦਾ ਨਹੀਂ ਰਹਿਣੇ। ਅਤੇ ਸਭ ਤੋਂ ਮਹਿੰਗਾ ਅਸੀਂ ਕਹਿੰਦੇ ਨਾ ਰੱਬ ਨੇ ਸਾਨੂੰ ਦਿੱਤਾ ਕੀ ਹੈ, ਸੋਚ ਕੇ ਵੇਖੋ ਰੱਬ ਨੇ ਛੱਡਿਆ ਵੀ ਕੀ ਹੈ। ਦੁਨੀਆਂ ਦੇ ਵਿੱਚ ਸਭ ਤੋਂ ਮਹਿੰਗਾ ਟਰੀਟਮੈਂਟ ਜਿਹੜਾ ਹੈ ਉਹ ਦੰਦਾਂ ਦਾ ਹੁੰਦਾ। ਦੰਦਾਂ ਦੇ ਡੈਂਟਿਸਟ ਜਿਹੜੇ, ਉਹਨਾਂ ਨੂੰ ਪੁੱਛ ਕੇ ਵੇਖੋ, ਇੱਕ ਤਾਂ ਚੰਦ ਸਿਆਣੇ ਹੁੰਦੇ ਨੇ ਵੈਸੇ ਤਾਂ ਹਰ ਕਿੱਤੇ ਵਿੱਚ, ਪਰ ਡੈਂਟਿਸਟ ਦੇ ਸਭ ਤੋਂ ਟਰੀਟਮੈਂਟ ਮਹਿੰਗਾ ਹੈ। ਅਤੇ ਸਾਨੂੰ ਰੱਬ ਨੇ ਕਿੰਨੇ ਦੰਦ ਦਿੱਤੇ ਨੇ? ਇੱਕ ਦੰਦ ਤੁਹਾਨੂੰ ਲਵਾਉਣਾ ਪੈ ਜੇ, ਉਹਦਾ ਟਰੀਟਮੈਂਟ ਕਰਾਉਣਾ ਪੈ ਜੇ, ਕਈ ਡਾਲਰ ਲੱਗਦੇ ਨੇ। ਮੈਂ ਹਜ਼ਾਰਾਂ ਵੀ ਕਹਿਣਾ ਤਾਂ ਸ਼ਾਇਦ ਗਲਤ ਨਹੀਂ, ਰੱਬ ਨੇ ਤਾਂ ਅਣਗਿਣਤ ਦੰਦ ਦਿੱਤੇ ਨੇ। ਚਲੋ ਬੱਤੀਆਂ ਦੀ ਜ਼ਿਆਦਾ ਸੋਚ ਹੁੰਦੀ। ਪੈਰ, ਤੁਸੀਂ ਹੈਰਾਨ ਹੋਵੋਗੇ, ਮੈਂ ਆਪਣੀ ਜ਼ਿੰਦਗੀ ਦਾ ਤਜ਼ਰਬਾ ਦੱਸਦਾ, ਮੈਂ ਤਾਂ ਉਹ ਗੱਲ ਹੀ ਕਰੂੰਗਾ ਨਾ ਜਿਹੜੀ ਮੇਰੇ ਨਾਲ ਬੀਤੀ। ਇੱਕ ਦਿਨ ਮੈਂ ਇੱਥੇ ਡੋਨੀ ਬਰੁੱਕ ਸੀਗਾ, ਤੁਹਾਡੇ ਇੱਥੇ ਸ਼ਹਿਰ ਹੀ ਮੈਲਬਰਨ 'ਚ, ਮੈਂ ਆਪਣੀ ਜ਼ਿੰਦਗੀ ਤੋਂ ਵੀ ਇੱਕ ਰੱਬ ਨੇ ਮੇਰੇ 'ਤੇ ਕਿਰਪਾ ਕੀਤੀ, ਮੈਨੂੰ ਸਮਝਾਇਆ, ਸਿੱਖਿਆ ਮਿਲੀ। ਅਤੇ ਮੈਂ ਨਾ ਸ਼ੂਜ਼ ਪਾ ਰਿਹਾ ਸੀ, ਬੂਟ ਪਾ ਰਿਹਾ ਸੀ, ਬੂਟ ਪਾ ਰਿਹਾ ਅਤੇ ਮੈਂ ਇੱਕ ਬੂਟ ਪਾ ਲਿਆ, ਦੂਸਰਾ ਜੇ ਮੈਂ ਪਾਉਣਾ ਸੀ ਮੇਰਾ ਚੱਪਲ ਵਿੱਚ ਪੈਰ ਸੀ। ਅਤੇ ਮੈਨੂੰ ਫੋਨ ਆ ਗਿਆ ਕੋਈ, ਅਤੇ ਮੇਰੇ ਮਨ 'ਚ ਸੀਗਾ ਵੀ ਮੈਂ ਪਹਿਲਾਂ ਫੋਨ ਵੇਖ ਲਵਾਂ। ਅਤੇ ਮੈਂ ਫੋਨ ਵੇਖਣ ਵਾਸਤੇ ਉੱਠਿਆ ਨਾ, ਅਤੇ ਸਾਧ ਸੰਗਤ ਜੀ ਉਹ ਲਾਂਘ ਵਿੱਚ ਫਰਕ ਪੈ ਗਿਆ ਮੈਨੂੰ। ਉੱਥੇ ਰੱਬ ਨੇ ਨਾ, ਮੇਰੇ ਮਾਲਕ ਦਾ ਇਹ ਤਰਸ ਹੈ, ਮੈਨੂੰ ਰੱਬ ਨੇ ਸੋਝ ਹੀ ਦਿੱਤੀ, ਕਹਿੰਦੇ ਵੇਖ ਇੱਥੋਂ ਵੀ ਸਿੱਖ ਵੀ ਜੇ ਸਾਡੇ ਪੈਰਾਂ ਦੇ ਵਿੱਚ ਸਾਡੇ ਸਰੀਰ ਬਹੁਤਾ ਫਰਕ ਪਾਉਣ ਦੀ ਲੋੜ ਨਹੀਂ ਹੈ, ਤੁਹਾਡੀ ਅੱਧੀ ਇੰਚ ਦਾ ਫਰਕ ਪੈ ਜਾਵੇ ਨਾ ਪੈਰਾਂ 'ਚ, ਤੁਹਾਡੀ ਤੋਰ ਵਿਗੜ ਜਾਂਦੀ ਹੈ। ਅਸੀਂ ਜਿਹਨੂੰ ਰੱਬ ਨੇ ਪੈਰ ਦਿੱਤੇ ਨਾ, ਇੱਕ ਬੰਦਾ ਸੀ ਉਹ ਗੁਰੂ 'ਤੇ ਬੜਾ ਸ਼ਿਕਵਾ ਕਰੇ, ਕਹਿੰਦਾ ਤੂੰ ਰੱਬਾ ਮੈਨੂੰ ਦਿੱਤਾ ਕੀ ਆ, ਮੇਰੇ ਹਾਲਾਤ ਵੇਖ, ਕੱਪੜੇ ਪਾਉਣ ਜੋਗੇ ਮੇਰੇ ਕੋਲ ਨਹੀਂ ਹੈ, ਖਾਣ ਜੋਗਾ ਮੇਰੇ ਕੋਲ ਨਹੀਂ, ਗੱਡੀਆਂ ਮੇਰੇ ਕੋਲ ਨਹੀਂ ਹੈ। ਅਤੇ ਰੱਬ ਦੇ ਘਰ ਆ ਗਿਆ। ਅਸੀਂ ਵੀ ਆਉਂਦੇ ਹਾਂ, ਆ ਕੇ ਰੱਬ ਦੇ ਘਰ ਦੇ ਅੱਗੇ ਖਲੋ ਕੇ, ਅਤੇ ਰੱਬ ਦੇ ਨਾਲ ਬਹੁਤ ਮਨ ਦੇ ਸ਼ਿਕਵੇ ਜਿਹੜੇ ਪੂਰੇ ਫੁਲੋਲਣ ਲੱਗ ਪਿਆ ਵੀ ਰੱਬਾ, ਰੱਬ ਨੂੰ ਤਾਨੇ ਮਾਰਨ ਲੱਗਿਆ। ਜਦੋਂ ਉਹਨੇ ਤਾਨੇ ਤੂਨੇ ਮਾਰ ਕੇ ਰੱਬ ਨੂੰ ਅੱਖਾਂ ਖੋਲੀਆਂ ਅਤੇ ਕੀ ਤੱਕਦਾ, ਕਹਿੰਦਾ ਰੱਬਾ ਤੂੰ ਮੈਨੂੰ ਦਿੱਤਾ ਕੀ ਹੈ, ਨਾ ਮੇਰੇ ਕੋਲ ਕੱਪੜਾ ਹੈ, ਨਾ ਮੈਂ ਚੰਗੇ ਬੂਟ ਪਾ ਸਕਦਾ, ਨਾ ਮੇਰੇ ਕੋਲ ਗੱਡੀਆਂ ਹੈ, ਸਾਰਾ ਕੁਝ ਕਹਿ ਕੇ ਥੱਕ ਗਿਆ। ਜਦੋਂ ਅੱਖਾਂ ਖੋਲੀਆਂ ਅਤੇ ਲਾਗੇ ਵੇਖਿਆ ਵੀ ਇੱਕ ਬੰਦਾ ਹੋਰ ਮੱਥਾ ਟੇਕ ਰਿਹਾ ਸੀ, ਜਦੋਂ ਉਹਦੇ ਵੱਲ ਤੱਕਿਆ ਅਤੇ ਉਹਦਾ ਇੱਕ ਪੈਰ ਹੀ ਨਹੀਂ ਸੀ ਹੈਗਾ, ਫਿਰ ਆਖਣ ਲੱਗਾ, ਕਹਿੰਦਾ ਮਹਾਰਾਜ ਮੈਨੂੰ ਬਖਸ਼ ਦਈ, ਤੇਰਾ ਸ਼ੁਕਰ ਹੈ ਵੀ ਤੂੰ ਤਾਂ ਮੈਨੂੰ ਕੱਪੜਾ, ਚੱਲ ਮੈਂ ਇੱਕ ਕੱਪੜੇ ਨਾਲ ਚਾਰ ਦਿਨ ਕੱਢ ਲੈਂਦਾ ਕੋਈ ਗੱਲ ਨਹੀਂ, ਖਾਣੀ ਰੋਟੀ ਦੋ ਪ੍ਰਸ਼ਾਦੇ ਸੁੱਕੇ ਮਿੱਸੇ ਖਾ ਲੈਂਦਾ ਕੋਈ ਗੱਲ ਨਹੀਂ, ਪਰ ਆਹ ਵੀ ਤਿਆਂ ਜੀ ਦਾ ਪੈਰ ਹੀ ਨਹੀਂ ਹੈਗਾ। ਮਹਾਰਾਜ ਕਹਿੰਦੇ ਚੱਬਣ, ਚੱਲਣ, ਰਤਨ ਸੇ, ਅੱਖਾਂ, ਅੱਖਾਂ ਵੀ ਤੇਰੀਆਂ ਸਦਾ ਉਹ ਨਹੀਂ ਰਹਿੰਦੀਆਂ, ਕਦੇ ਸਾਨੂੰ ਹੱਥ 'ਤੇ ਪਿਆ ਹੋਇਆ ਬਰੀਕ ਤਿਲ ਭੁੰਜੇ ਵੀ ਡਿੱਗ ਪਏ ਅਸੀਂ ਵੇਖ ਲੈਂਦੇ, ਆਹ ਉੱਥੇ ਡਿੱਗਾ, ਸੂਈ ਡਿੱਗ ਪਈ ਅਸੀਂ ਵੇਖ ਲੈਂਦੇ ਹਾਂ, ਕੱਚ ਡਿੱਗਾ ਹੋਇਆ ਵੇਖ ਪੈਂਦਾ। ਮਾਫ਼ ਕਰਿਓ, ਕਈ ਵਾਰੀ ਸਾਨੂੰ ਜਦੋਂ ਬਜ਼ੁਰਗ ਹੋ ਜਾਂਦੇ ਹਾਂ ਅਤੇ ਕਈ ਵਾਰੀ ਸਾਨੂੰ ਲਾਗੇ ਪਈ ਚੀਜ਼ ਨਹੀਂ ਨਜ਼ਰ ਆਉਂਦੀ। ਮਹਾਰਾਜ ਕਹਿੰਦੇ ਸਦਾ ਨਹੀਂ ਰਹਿਣਾ, ਜਿਹਨੂੰ ਮਹਾਰਾਜ ਨੇ ਆਖਿਆ ਦਿਨ 'ਤੇ ਪਹਿਰ, ਪਹਿਰ 'ਤੇ ਘੜੀਆਂ, ਆਵ ਘਟੈ ਤਨ ਛੀਜੈ। ਕਹਿੰਦੇ ਦਿਨ 'ਤੇ ਪਹਿਰ ਨੇ, ਪਹਿਰ 'ਤੇ ਘੜੀਆਂ ਆ, ਉਮਰ ਤੇਰੀ ਘਟਦੀ ਹੈ, ਆਪ ਘਟੈ, ਕਹਿੰਦੇ ਪੁਆੜਾ ਇਹ ਹੈ ਜ਼ਿੰਦਗੀ ਦੀ ਉਮਰ ਵੀ ਘਟ ਰਹੀ ਹੈ, ਤਨ ਛੀਜੇ, ਤਨ ਵੀ ਸਾਡਾ ਉਹ ਨਹੀਂ ਰਿਹਾ। ਜੇ ਇੱਕ ਘੰਟਾ ਪਹਿਲਾਂ ਆਪਾਂ ਗੁਰੂ ਦੀ ਵਿਚਾਰ ਆਰੰਭ ਕੀਤੀ ਹੈ, ਇੱਕ ਘੰਟੇ ਬਾਅਦ ਸਮਾਂ ਤਾਂ ਘਟੇਗਾ, ਸਾਡੀ ਜ਼ਿੰਦਗੀ ਦੀ ਬੁਨਿਆਦ ਵੀ ਘਟੇਗੀ, ਸਾਡੇ ਸਰੀਰ ਦੀ ਬੁਨਿਆਦ ਵੀ ਘਟੇਗੀ, ਇਹ ਸੱਚ ਹੈ। ਮਾਫ਼ ਕਰਿਓ, ਜਿਵੇਂ ਚੌਂਕੜਾ ਮੈਂ ਅੱਜ ਲਾ ਕੇ ਬੈਠਾ, ਜਿਵੇਂ ਤੰਦਰੁਸਤੀ ਅੱਜ ਹੈ, ਜਦੋਂ ਸਰੀਰ ਹੌਲੀ ਹੌਲੀ ਵਡੇਰੀ ਉਮਰ 'ਚ ਜਾਏਗਾ, ਇਵੇਂ ਚੌਂਕੜਾ ਨਹੀਂ ਲੱਗੇਗਾ। ਅਤੇ ਮੇਰਾ ਇਕੱਲੇ ਦਾ ਨਹੀਂ, ਆਪਾਂ ਸਾਰਿਆਂ ਦੀ ਇਹ ਕਹਾਣੀ। ਕਹਿੰਦੇ ਚੱਬਣ, ਚੱਲਣ, ਰਤਨ ਸੇ, ਸੁਣੀਅਰ, ਸੁਣਦੇ ਕਿਹਦੇ ਨਾਲ? ਕੰਨਾਂ ਨਾਲ ਬਹਿ ਗਏ। ਕਹਿੰਦੇ ਹੇੜੇ ਮੁੱਤੀ ਧਾ ਸੇ, ਜਾਨੀ ਚੱਲ ਗਏ। ਕਹਿੰਦੇ ਸਰੀਰ ਨੇ ਆਪਣੇ ਸਾਥੀਆਂ ਨੂੰ ਧਾ ਮਾਰੀ, ਕਹਿੰਦਾ ਉਹ ਤੁਸੀਂ ਮੇਰੇ ਸੱਜਣ ਸੀ, ਮੇਰੀਆਂ ਅੱਖਾਂ ਸੀ, ਮੇਰੇ ਪੈਰ ਸੀ, ਮੇਰਾ ਸਰੀਰ ਸੀ, ਮੇਰੀ ਜ਼ੁਬਾਨ ਸੀ, ਕਹਿੰਦੇ ਅੱਜ ਉਹ ਨਹੀਂ ਰਹੇ। ਮਹਾਰਾਜ ਕਹਿੰਦੇ ਵੇਖ, ਸੁਣ,
ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਦਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਣੀ, ਭੱਜ ਲਹਿਰੇ ਮਨ ਸਾਰੰਗ ਪਾਣੀ। ਬੰਦਿਆ ਬੁਢੇਪਾ ਆਉਣ ਤੋਂ ਪਹਿਲਾਂ ਪਹਿਲਾਂ ਰੱਬ ਨਾਲ ਪ੍ਰੀਤ ਪਾਲਾ। ਫਿਰ ਉਹ ਵਿਦਵਾਨ ਕਹਿੰਦਾ, ਕਹਿੰਦਾ ਅੱਸੀ ਬਰਖੈ ਤੇਜੋ ਵਧੈ ਸ਼ਰਵਣੀ ਸੁਣੇ ਨਾ ਲੋਚਣ ਸੁਝੇ। ਕਹਿੰਦਾ ਅੱਸੀਆਂ ਸਾਲਾਂ ਤੋਂ ਬਾਅਦ ਵਾਲੀ ਉਮਰ ਇੱਕ ਇਤਰਾਂ ਦਾ ਪੈਮਾਨਾ ਹੈ ਵੀ ਕੰਨਾਂ ਨਾਲ ਅਤੇ ਅੱਖਾਂ ਨਾਲ ਉਹ ਗੱਲ ਨਹੀਂ ਬਣਦੀ। ਹੁਣ ਤੁਸੀਂ ਹਿਸਾਬ ਲਾਓ ਵੀ ਜੇ 100 ਸਾਲ ਦੀ ਉਮਰ ਜਿਉਣ ਵਾਸਤੇ ਮਿਲੀ, ਉਹਦੇ ਵਿੱਚੋਂ 50 ਸਾਲ ਦੀ ਤਾਂ ਸਾਡੀ ਸੁੱਤਿਆਂ ਲੰਘ ਗਈ, 80 ਸਾਲਾਂ ਤੋਂ ਜਿਹੜੀ ਉੱਪਰ ਦੀ 20 ਸਾਲ ਹੈ ਉਹ ਸਾਡੀ ਵੈਸੇ ਕਿਸੇ ਲੇਖੇ ਨਹੀਂ। ਮੈਂ ਮਹਾਰਾਜ ਦੀ ਬਾਣੀ ਦਾ ਹੀ ਆਖਾਂ ਸ਼ਬਦ, ਮਹਾਰਾਜ ਕਹਿੰਦੇ ਬੁੱਢਾ ਹੋਆ ਸ਼ੇਖ ਫਰੀਦ। ਬੁਢਾਪਾ ਤਾਂ ਇੱਕ ਹੈ ਹੀ ਹੈ ਨਾ ਜੀ, ਤੁਸੀਂ ਭਾਵੇਂ ਲੱਖ ਸੋਚ ਲਓ ਵੀ ਮਹਾਰਾਜ ਸ਼ਾਇਦ ਮੈਂ ਅਜੇ ਆਪਣੀ ਜ਼ਿੰਦਗੀ 'ਚ ਮੈਂ ਸੋਚਾਂ ਵੀ ਅਜੇ ਮੈਂ ਜਵਾਨੀ 'ਚ ਨਹੀਂ, ਜੇ ਬੁਢਾਪਾ ਆਇਆ ਤਾਂ ਉਹਦਾ ਨਾਲ ਮਾਪਦੰਡ ਵੀ ਆਉਣਾ। ਫਿਰ ਪੁਆੜਾ ਇਹ ਹੈ, ਉਹ ਕਹਿੰਦੇ ਬੁੱਢਾ ਹੋਆ ਸ਼ੇਖ ਫਰੀਦ, ਅੱਗੇ ਕਹਿੰਦੇ ਕੰਬਣ ਲੱਗੀ ਦੇ। ਨਾ ਕਿਹਾ ਕਰੋ ਜਦੋਂ ਕਿਸੇ ਬਜ਼ੁਰਗ ਨੂੰ ਵੇਖਦੇ ਜੇ ਵੀ ਮਾਈ ਤੂੰ ਇਹ ਜਾਣ ਕੇ ਤਾਂ ਨਹੀਂ ਕਰਦੀ। ਕਈ ਵਾਰੀ ਅਸੀਂ ਇਹ ਵੀ ਸੋਚ ਲੈਂਦੇ ਹਾਂ ਸ਼ਾਇਦ ਮਾਂ ਸਾਡੀ ਜਾਣ ਕੇ ਕਰਨ ਲੱਗ ਪਈ ਹੈ ਜਾਂ ਬਾਪੂ ਸਾਡਾ ਜਾਣ ਕੇ ਕਰਦਾ ਹੈ। ਨਹੀਂ, ਉਹਨਾਂ ਨੂੰ ਸਹਾਰਾ ਦਿਆ ਕਰੀਏ। ਕਹਿੰਦੇ ਬੁੱਢਾ ਹੋਆ ਸ਼ੇਖ ਫਰੀਦ, ਕੰਬਣ ਲੱਗੀ ਦੇ, ਜੇ 100 ਵਰਿਆ ਜੀਵਣਾ ਪੀ ਤਨ ਹੋਸੀ ਖੇ। ਕਹਿੰਦੇ ਯਾਦ ਰੱਖੀ 100 ਸਾਲ ਵੀ ਜੀਵਲਾ, ਇਹ ਜ਼ਿੰਦਗੀ ਤੇਰੀ ਮਿੱਟੀ ਹੋਣੀ ਹੈ ਇੱਕ ਦਿਨ, ਇਹ ਤਨ ਦੇ ਹੀ ਤੇਰਾ ਸਰੀਰ, ਇਹ ਜਾਏਗਾ ਹੀ ਜਾਏਗਾ। ਉਹ ਫਿਰ ਆਖਣ ਲੱਗਾ, ਕਹਿੰਦਾ 50 ਸਾਲ ਸੁੱਤਿਆਂ 20 ਸਾਲ ਕਿਸੇ ਲੇਖੇ ਨਹੀਂ ਤੇ ਬਚੀ ਉਮਰ 30 ਸਾਲ। ਕਹਿੰਦਾ 30 ਸਾਲ ਵੀ ਤੇਰੀ ਉਮਰ ਨਹੀਂ ਹੈ। ਕਹਿੰਦਾ 15 ਬਰਖ 30 ਕੇ ਅਨਜਾਨਾ, ਜਿਹੜੀ ਬਚਪਨੇ ਦੀ 15-17 ਸਾਲ ਤੱਕ ਉਮਰ 18 ਸਾਲ ਤੱਕ ਹੁੰਦੀ ਹੈ ਨਾ, ਉਹ ਇੱਕ ਅਣਜਾਣਪੁਣੇ ਦੀ ਉਮਰ ਹੈ। ਉਹਦੇ ਵਿੱਚ ਗੌਰਮੈਂਟ ਲਾਇਸੈਂਸ ਨਹੀਂ ਦਿੰਦੀ ਵੀ ਇਹ ਬੱਚਾ ਅਜੇ ਪੂਰੀ ਸਮਝ ਦੀ ਪਕੜ ਵਿੱਚ ਨਹੀਂ ਹੈ, ਉਹਦੇ ਵਿੱਚ ਵੋਟ ਪਾਉਣ ਦਾ ਅਧਿਕਾਰ ਨਹੀਂ ਹੈ, ਕਾਨੂੰਨ ਤੌਰ 'ਤੇ ਉਹਦੇ ਵਿੱਚ ਆਨੰਦ ਕਾਰਜ ਦਾ ਵਿਆਹ ਦਾ ਵੀ ਅਧਿਕਾਰ ਨਹੀਂ ਹੈ, ਵੀ ਕਮ ਸੇ ਕਮ ਆਪਣੀਆਂ ਜ਼ਿੰਮੇਵਾਰੀਆਂ 'ਤੇ ਸਮਝੇ ਅਜੇ ਤੇ ਬੱਚਾ ਹੈ। ਇਹਨਾਂ ਕੰਟਰੀਆਂ 'ਚ ਤੁਸੀਂ ਬੱਚੇ ਨੂੰ ਘਰ ਛੱਡ ਕੇ ਵੀ ਨਹੀਂ ਜਾ ਸਕਦੇ ਕਿਉਂਕਿ ਅਜੇ ਬੱਚਾ ਬੜਾ, ਉਹਦਾ ਧਿਆਨ ਰੱਖਣਾ ਪੈਂਦਾ। ਸਕੂਲ ਦੀ ਮਾਂ ਵੀ ਕਹਿੰਦੀ ਹੈ ਪੁੱਤ ਯੂਨੀਫਾਰਮ ਲੈ ਲਈ, ਪੁੱਤ ਰੋਟੀ ਖਾ ਲਈ। ਚਲੋ ਮਾਵਾਂ ਦਾ ਤਾਂ ਸੁਭਾਅ ਹੈ, ਉਹਨਾਂ ਵਾਸਤੇ ਪੁੱਤ 17 ਸਾਲਾਂ ਦਾ ਵੀ ਹੋ ਜੇ, ਮਾਂ ਤਾਂ ਵੀ ਕਹਿੰਦੀ ਹੈ ਵੀ ਮੇਰੇ ਪੁੱਤ ਨੇ ਪਤਾ ਨਹੀਂ ਰੋਟੀ ਖਾਧੀ ਕਿ ਨਹੀਂ ਖਾਧੀ। ਸਾਡੀ ਮਾਂ ਅੱਜ ਤੱਕ ਸਾਨੂੰ ਪੁੱਛਦੀ ਹੈ, ਔਰ ਮੇਰੀ ਮਾਂ ਹੀ ਨਹੀਂ ਹਰੇਕ ਦੀ ਮਾਂ ਦਾ ਸੁਭਾਅ ਹੈ, ਕਿਉਂਕਿ ਮਾਂ ਰੱਬ ਸ਼ਾਇਦ ਆਪ ਹਰੇਕ ਦੇ ਘਰ ਵਿੱਚ ਨਹੀਂ ਸੀ ਆ ਸਕਦਾ, ਉਹਨੇ ਆਪਣਾ ਰੂਪ ਇੱਕ ਮਾਂ ਨੂੰ ਭੇਜਿਆ। ਮਹਾਰਾਜ ਕਹਿੰਦੇ ਉਹ ਗੁਰੂ ਗਰੀਬ ਨਿਵਾਸ ਸਤਿਗੁਰੂ ਦੀ ਬਾਣੀ ਨੇ ਵੀ ਸਮਝਾਇਆ, ਭਾਈ ਗੁਰਦਾਸ ਨੇ ਵੀ ਸਮਝਾਇਆ, ਤੇ ਉਹ ਵਿਦਵਾਨ ਆਖਦਾ, ਕਹਿੰਦਾ 15 ਸਾਲ ਦੀ ਬਚਪਨ ਵਿੱਚ 50 ਸਾਲ ਦੀ ਸੁੱਤਿਆਂ ਲੰਘੀ, 20 ਸਾਲ ਦੀ ਕਿਸੇ ਲੇਖੇ ਨਹੀਂ, ਤੇ ਉਮਰ ਤੇਰੀ ਬਚਦੀ ਹੈ 15 ਕੁ ਸਾਲ। ਹੁਣ ਆਪਾਂ ਵੇਖੋ ਕਿੱਥੇ ਸੋਚਦੇ ਹਾਂ, ਆਪਾਂ ਕਹਿੰਦੇ ਹਾਂ ਬੜੀ ਮੇਰੀ ਉਮਰ ਹੈ, ਅਜੇ ਤਾਂ ਮੈਂ ਨਿਆਣੇ ਵਿਆਹੁਣੇ ਨੇ, ਫਿਰ ਮੇਰੇ ਘਰ ਪੋਤਰਾ ਹੋਏਗਾ, ਫਿਰ ਮੈਂ ਉਹਨੂੰ ਖਿਡਾਵਾਂਗਾ, ਫਿਰ ਉਹ ਜਵਾਨ ਹੋਏਗਾ, ਫਿਰ ਮੈਂ ਉਹਨੂੰ ਵਿਆਹਾਂਗਾ, ਫਿਰ ਮੈਂ ਉਹਦੇ ਘਰ ਮੁੰਡਾ ਵੇਖਾਂਗਾ। ਕਿੰਨੀ ਸੋਚ ਸੋਚੀ ਫਿਰਦੇ ਹਾਂ, ਵੇਖ ਲਓ ਸਾਡੀ ਸੋਚ ਕਿੱਥੋਂ ਤੱਕ ਹੈ। ਉਹ ਫਿਰ ਸੁਣਿਓ, ਹੁਣ ਜਿਹੜੀ 15 ਸਾਲ ਦੀ ਉਮਰ ਹੈ ਨਾ, ਉਹ 15 ਸਾਲ ਦੀ ਉਮਰ ਨਾ ਤਾਂ ਬਚਪਨ ਵਾਲੀ ਹੈ, ਉਹ 15 ਸਾਲ ਦੀ ਉਮਰ ਵਿੱਚ ਉਹ ਕਹਿੰਦਾ ਇਹਦੇ ਵਿੱਚ ਬੰਦਾ ਕੀ ਕਰਦਾ ਅਤੇ ਕਿਹੜੇ ਪੜਾਅ ਦੀ ਉਮਰ ਹੈ। ਕਹਿੰਦਾ ਇਹਦੇ ਵਿੱਚ ਬੰਦਾ ਆਨੰਦ ਕਾਰਜ ਵਿਆਹ ਕਰਾਉਂਦਾ, ਬੱਚਿਆਂ ਦਾ ਜਨਮ ਹੁੰਦਾ। ਕਹਿੰਦਾ ਪਾਲਣ ਸੁੱਤ ਬਹੁ ਲਾਡ ਲਡਾਵੈ, ਕਿ ਪਾਲਣ ਸੁੱਤ, ਪਾਲਣ ਭਾਵ ਧਿਆਨ ਰੱਖਣਾ, ਪਾਲਣ ਪੋਸ਼ਣ ਕਰਨਾ ਧੀਆਂ ਪੁੱਤਾਂ ਦਾ, ਸੁੱਤ ਪੁੱਤਰ ਹੁੰਦਾ ਪਰ ਧੀ ਪੁੱਤ ਲਵਾਂਗੇ। ਕਹਿੰਦਾ ਇਹਦੇ ਵਿੱਚ ਬੰਦਾ ਪਾਲਣ ਸੁੱਤ ਬਹੁ ਲਾਡ ਲਡਾਵੈ, ਨਿਸ ਦਿਨ ਹਿੱਤ ਸਿਉ ਹੇਤ ਬੰਦਾਵੈ। ਨਿਸ ਕਹਿੰਦੇ ਨੇ ਰਾਤ ਨੂੰ, ਕਹਿੰਦੇ ਰਾਤ ਦਿਨ ਇਹਨਾਂ ਧੀਆਂ ਪੁੱਤਰਾਂ ਦੇ ਪਿੱਛੇ ਬੰਦਾ ਭੱਜਾ ਫਿਰਦਾ। ਕਹਿੰਦੇ ਫਿਰ ਹੁੰਦਾ ਕੀ ਹੈ, ਇਸ ਬਿੱਧ ਬੀਤੀ ਆਰਬਲ ਸਾਰੀ, ਇਸ ਤਰ੍ਹਾਂ ਬੰਦੇ ਦੀ ਕਰਦਿਆਂ ਉਮਰ ਸਾਰੀ ਲੰਘ ਜਾਂਦੀ ਹੈ। ਅੰਤ ਸਮੇਂ ਗਵਨੇ ਕਰ ਜਾਰੀ, ਕਹਿੰਦੇ ਬੰਦਾ ਤੂੰ ਸੋਚ ਕੇ ਤਾਂ ਵੇਖ। ਫਿਰ ਗੁਰੂ ਦੀ ਬਾਣੀ ਦਾ ਆਸਰਾ ਤੱਕੀਏ, ਮਹਾਰਾਜ ਆਖਦੇ ਨੇ 60 ਕੇ ਬੁਢੇਪਾ ਆਵੇ,
ਕਹਿੰਦੇ ਬੰਦਾ ਬਚਪਨ 'ਚੋਂ ਨਿਕਲਿਆ, ਜਵਾਨੀ 'ਚ ਆਇਆ, ਤੁਸੀਂ ਹਿਸਾਬ ਲਾ ਕੇ ਵੇਖੋ ਜਦੋਂ ਤੁਹਾਡੇ ਬੱਚੇ ਤੁਹਾਡੇ ਨਾਲ ਮੋਢੇ 'ਤੇ ਮੋਢਾ ਆਉਣਗੇ, ਤੁਹਾਡਾ ਪੱਬ, ਤੁਹਾਡਾ ਪੈਰ, ਤੁਹਾਡੀ ਯਾਦਾਸ ਇਹ ਖਿਸਕਣੀ ਚਾਲੂ ਹੋ ਜਾਏਗੀ। ਅਤੇ ਉੱਥੇ ਆ ਕੇ ਬੰਦੇ ਦੀਆਂ ਆਪਣੀਆਂ ਆਸਾਂ ਉਮੀਦਾਂ ਵੀ ਮਰ ਜਾਂਦੀਆਂ। ਬੰਦਾ ਕਹਿੰਦਾ ਚੱਲ ਬੱਚਿਆਂ ਨੂੰ ਲੈ ਦੇ ਚੀਜ਼, ਜਵਾਨੀ ਪੈਰ ਤੱਕ ਬੰਦਾ ਕਹਿੰਦਾ ਮੈਂ ਆਪ ਸੋਹਣੇ ਕੱਪੜੇ ਪਾਉਣੇ ਨੇ, ਫਿਰ ਕਹਿੰਦਾ ਚੱਲ ਬੱਚਿਆਂ ਨੂੰ ਲੈ ਦੇ, ਮੇਰਾ ਕੀ, ਮੈਂ ਤਾਂ ਉਹਨਾਂ ਨਾਲ ਸਾਰ ਨੂੰ ਮਾਵਾਂ ਵੀ ਇੰਜੀ ਕਰਦੀਆਂ। ਮਰਜ ਕਹਿੰਦੇ ਵੇਖ ਜ਼ਿੰਦਗੀ ਦੀ ਕਹਾਣੀ ਕੀ ਹੈ, ਇਹ ਧੀਆਂ ਪੁੱਤਾਂ 'ਚ ਦੇ ਵਿੱਚ ਆਖਿਆ ਮਹਾਰਾਜ ਕਹਿੰਦੇ ਅੰਤ ਨਾ ਚਲਤ ਸੰਗਾਲ, ਕਬੀਰ ਸਾਹਿਬ ਦਾ ਬਚਨ ਹੈ। ਇੱਕ ਜਗ੍ਹਾ ਗੁਰੂ ਅਰਜਨ ਸਾਹਿਬ ਜੀ ਦਾ, ਮਹਾਰਾਜ ਕਹਿੰਦੇ ਨੇ ਭਾਈ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤੇ ਕੋ ਨਾ ਸਹਾਈ। ਮਹਾਰਾਜ ਕਹਿੰਦੇ ਮਾਤ ਪਿਤਾ ਬਣਤਾ ਸੁਤ ਬੰਧਪ ਇਸ਼ਟ ਮੀਤ ਅਰ ਭਾਈ, ਇਹ ਗੁਰੂ ਅਰਜਨ ਸਾਹਿਬ ਜੀ ਦਾ ਬਚਨ ਹੈ। ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤੇ ਕੋ ਨਾ ਸਹਾਈ, ਕਹਿੰਦੇ ਮੈਂ ਇਹ ਨਹੀਂ ਕਹਿੰਦਾ ਵੀ ਜ਼ਿੰਮੇਵਾਰੀਆਂ ਨਾਨਵਾ, ਪਰ ਅੱਛਾ ਮਹਾਰਾਜ ਨੇ ਫਿਰ ਜਿਹੜੀ ਅੰਮ੍ਰਿਤਮਈ ਬਚਨ, ਮਹਾਰਾਜ ਕਹਿੰਦੇ ਨੇ ਭਾਈ ਇੱਕ ਬਚਪਨ ਦਾ ਪਹਿਰ ਹੈ, ਇੱਕ ਜਵਾਨੀ ਦਾ ਤੇ ਇੱਕ ਬੁਢੇਪੇ ਦਾ, ਬਾਲ ਜਵਾਨੀ ਅਰ ਬਿਰਧ ਫੁੱਲ। ਬਚਪਨ ਜਦੋਂ ਜਾਣ ਲੱਗਦਾ ਨਾ ਤੇ ਉਹ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ, ਪਰ ਫਿਰ ਵੀ ਥੋੜ੍ਹਾ ਜਿੰਨਾ ਇਸ਼ਾਰਾ ਦਿੰਦਾ ਹੈ ਬੰਦਾ ਜਵਾਨੀ 'ਚ ਪੈਰ ਧਰਦਾ। ਬਚਪਨ ਕਹਿੰਦਾ ਤੇਰਾ ਮੇਰਾ ਸਾਥ ਬਸ ਇੰਨਾ ਹੀ ਸੀ। ਮਾਂ ਪਿਓ ਵੀ ਕਹਿ ਦਿੰਦੇ ਕਾਕਾ ਹੁਣ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਾਂਭ। ਇਹ ਸਾਡੇ ਵਾਲੇ ਕਹਿੰਦੇ ਆ ਜੇ ਕਿਤੇ ਗੋਰਿਆਂ ਦੇ ਘਰ ਜੰਮੇ ਹੁੰਦੇ ਤੇ ਉਹਨਾਂ ਨੇ ਤੇ ਵੈਸੇ ਕਹਿਣਾ ਸੀ, ਇੰਗਲਿਸ਼ 'ਚ ਕਹਿਣਾ ਤੇ ਵੈਸੇ ਬੁਰਾ ਲੱਗਦਾ, ਉਹ ਕਹਿੰਦੇ ਕਾਕਾ ਆਪਣਾ ਆਪ ਸਾਂਭ। ਸਾਡੇ ਵਾਲੇ ਤੇ ਫਿਰ ਵੀ ਸਾਨੂੰ ਨਾ ਵੀ ਕੋਈ ਸਾਂਭਣ ਜੋਗਾ ਹੋਵੇ ਉਹਦੇ ਵੀ ਧੀਆਂ ਪੁੱਤਾਂ ਜੋਗਾ ਕਰਦੇ ਆ, ਘਰ ਬਾਹਰ ਜੋਗਾ ਕਰਦੇ ਆ, ਉਹਨੂੰ ਵੀ ਨਾਲ ਹੈਲਪ ਕਰਦੇ ਆ। ਤੇ ਮਾਫ਼ ਕਰਿਓ ਸਾਡਾ ਲੈਣਾ ਫਿਰ ਵੀ ਕਹਿੰਦਾ ਤੁਸੀਂ ਸਾਡੇ ਲਈ ਕੀਤਾ ਕੀ ਹੈ। ਇਹ ਅਸੀਂ ਮਾਂ ਪਿਓ ਨਾਲ ਨਹੀਂ ਕਰਦੇ, ਇਹ ਗੁਰੂ ਨਾਲ ਵੀ ਕਰਦੇ ਆ। ਮਹਾਰਾਜ ਕਹਿੰਦੇ ਦਸ ਵਸਤੂ ਲੈ ਪਾਛੇ ਪਾਵੇ, ਏਕ ਵਸਤ ਕਾਰਨ ਵਿਖੋਟ ਗਵਾਵੇ। ਕਹਿੰਦੇ ਦਸ ਚੀਜ਼ਾਂ ਰੱਬ ਕੋਲੋਂ ਲੈ ਕੇ ਨਾ ਦਸ ਵਸਤੂ ਲੈ ਪਾਛੇ ਪਾਵੇ ਤੇ ਲਕਾ ਲਈਆਂ ਵੀ ਮਹਾਰਾਜ ਠੀਕ ਹੈ। ਜੇ ਰੱਬ ਸਾਡੇ ਹਿਸਾਬ ਨਾਲ ਕੰਮ ਕਰੇ ਨਾ, ਅਸੀਂ ਗੱਡੀ ਮੰਗੀ ਰੱਬ ਨੇ ਦੇ ਦਿੱਤੀ, ਘਰ ਮੰਗਿਆ ਦੇ ਦਿੱਤਾ, ਫਿਰ ਅਸੀਂ ਲੋਕਾਂ ਨੂੰ ਉਪਦੇਸ਼ ਦਿੰਦੇ ਹਾਂ। ਮੈਂ ਤਾਂ ਬਹੁਤ ਗੁਰੂ ਵਾਲਾ ਜੀ, ਮੈਂ ਤਾਂ ਗੁਰਦੁਆਰੇ ਸਵੇਰੇ ਸ਼ਾਮ ਜਾਂਦਾ। ਮੰਗੋ ਗੁਰੂ ਕੋ, ਦਿੰਦਾ ਗੁਰੂ। ਤੇ ਮਾੜਾ ਜਿਹਾ ਟਰੈਕ ਸਾਡਾ ਚੇਂਜ ਹੋ ਜਾਏ, ਬੰਦਾ ਮੰਗੇ ਦੋ ਚੀਜ਼ਾਂ ਤੇ ਰੱਬ ਇੱਕ ਵੀ ਨਾ ਦੇਵੇ, ਮੈਂ ਨਹੀਂ ਕਹਿੰਦਾ। ਮਹਾਰਾਜ ਕਹਿੰਦੇ ਕਹਿੰਦੇ ਵੇਖ ਜੇ ਤੂੰ ਬਹੁਤੀਆਂ ਮਨ ਆਈਆਂ ਕਰੇਗਾ ਨਾ, ਦਸ ਵਸਤੂ ਲੈ ਪਾਛੇ ਪਾਵੇ, ਏਕ ਵਸਤ ਕਾਰਨ ਬਖੋਟ ਗਵਾਵੇ, ਇੱਕ ਰੱਬ ਨਾ ਦੇਵੇ ਤੇ ਬੰਦਾ ਰੱਬ ਦੇ ਨਾਲ ਜਿਹੜਾ ਵਿਸ਼ਵਾਸ ਬੱਝਾ ਹੁੰਦਾ ਉਹ ਤੋਂ ਬਾਗੀ ਹੋ ਜਾਂਦਾ, ਜਿਹਨੂੰ ਮਹਾਰਾਜ ਨੇ ਇੱਕ ਜਗ੍ਹਾ ਇਹ ਵੀ ਆਖਿਆ। ਮਹਾਰਾਜ ਕਹਿੰਦੇ ਦਾਤ ਪਿਆਰੀ ਵਿਸਰਿਆ ਦਾਤਾ ਦਾ, ਰੱਬ ਕੋ ਮੰਗਣ ਆਉਂਦਾ ਸੀ, ਰੱਬ ਨੇ ਔਲਾਦ ਦੇ ਤੀ, ਧੀਆਂ ਪੁੱਤ ਦੇ ਤੇ, ਘਰ ਪਰਿਵਾਰ ਦੇ ਤੇ, ਹੁਣ ਪੁੱਛੋ ਵੀ ਰੱਬ ਘਰ ਜਾਣਾ, ਕਹਿੰਦਾ ਹੁਣ ਸਮਾਂ ਘੱਟ ਲੱਗਦਾ ਗੁਰਦੁਆਰੇ ਜਾਣ ਦਾ। ਮਹਾਰਾਜ ਕਹਿੰਦੀ ਹੁਣ ਦਾਤ ਪਿਆਰੀ ਹੋ ਗਈ। ਕਹਿੰਦੇ ਦਸ ਵਸਤੂ ਲੈ ਪਾਛੇ ਪਾਵੇ, ਏਕ ਵਸਤ ਕਾਰਨ ਬਿਖੋਟ ਗਵਾਵੇ, ਏਕ ਪੀਨਾ ਦੇ ਦਸ ਪੀ ਹਿਰਲੇ। ਤੈਨੂੰ ਇੱਕ ਦਾਤ ਮੰਗਣ ਗਿਆ, ਮੰਗਤਾ ਬਣ ਕੇ ਗਿਆ, ਉਹ ਵੀ ਨਾ ਦਵੇ ਤੇ ਜਿਹੜੀਆਂ ਦਸ ਦਿੱਤੀਆਂ ਖੋਲਵੇ, ਫਿਰ ਰੱਬ ਦੇ ਅੱਗੇ ਕੀ ਕਰੇਗਾ। ਏਕ ਪੀਨਾ ਦੇ ਦਸ ਪੀ ਹਿਰਲੇ ਤਾਉ ਮੂੜਾ ਕਹੋ ਕਹਾ ਕਰੇ, ਫਿਰ ਦਸ ਮੂਰਖਾ ਕੀ ਕਰੇਗਾ। ਅੱਗੇ ਕਹਿੰਦੇ ਜਿਸ ਠਾਕੁਰ ਸਿਉ ਨਾਹੀਂ ਚਾਰਾ, ਚਾਰਾ ਕਹਿੰਦੇ ਨੇ ਹੀਲਾ, ਜਿਸ ਤਰ੍ਹਾਂ ਆਪਾਂ ਕਹਿ ਦਿੰਦੇ ਹੁਣ ਭਾਈ ਸਾਡਾ ਕੋਈ ਚਾਰਾ ਨਹੀਂ, ਸਾਡੇ ਕੋਲ ਹੁਣ ਕੋਈ ਵੱਸ ਦੀ ਗੱਲ ਨਹੀਂ। ਠਾਕੁਰ ਕਹਿੰਦੇ ਨੇ ਪਰਮਾਤਮਾ ਨੂੰ, ਕਹਿੰਦੇ ਜਿਸ ਠਾਕੁਰ ਸਿਉ ਨਾਹੀਂ ਚਾਰਾ ਤਾਂ ਕੋ ਕੀਜੈ ਸਦ ਨਮਸਕਾਰਾ। ਕਹਿੰਦੇ ਰੱਬ ਦੇ ਅੱਗੇ ਕੋਈ ਹੀਲਾ ਨਹੀਂ ਹੈ, ਬੰਦੇ ਦੇ ਨਾਲ ਬੰਦਾ ਲੜ ਸਕਦਾ ਹੈ। ਮੰਨ ਲਓ ਇੱਕ ਬੰਦਾ ਬਲਹੀਣ ਹੈ, ਇੱਕ ਬਲਵਾਨ ਹੈ, ਬਲਵਾਨ ਬੰਦਾ ਬਲਹੀਣ ਬੰਦੇ ਨੂੰ ਮੁਕਾ ਸਕਦਾ ਹੈ, ਮਾਰ ਸਕਦਾ ਹੈ, ਨੀਵਾਂ ਪਾ ਸਕਦਾ ਹੈ। ਦੂਸਰਾ ਹੁੰਦਾ ਹੈ ਜੇ ਬੰਦਾ ਬਲ ਨਾ ਵੀ ਨਾ ਲੜੇ ਤੇ ਬੰਦੇ ਦੇ ਨਾਲ ਦੁਨੀਆਂ 'ਚ ਪੈਸਾ ਲੜਦਾ ਹੈ। ਕਈ ਬੰਦੇ ਹੁੰਦੇ ਨੇ ਉਹ ਬਲਵਾਨ ਬਹੁਤੇ ਨਹੀਂ ਹੁੰਦੇ, ਪਰ ਅਗਲੇ ਪਾਸੇ ਉਹ ਬਲਵਾਨ ਚੱਲ ਕੇ ਆਏ ਪਰ ਬੰਦੇ ਕੋਲ ਪੈਸਾ ਬਹੁਤ ਸੀ, ਉਹਦੇ ਵਕੀਲ ਬੋਲੇ ਕੋਰਟ ਕਚਹਿਰੀ 'ਚ, ਉਹਦਾ OST ਬੋਲਿਆ ਤੇ ਉਹ ਕੇਸ ਜਿੱਤ ਗਿਆ। ਕਿਉਂ? ਪੈਸੇ ਬੋਲਦੇ ਆ। ਰੱਬ ਦੇ ਅੱਗੇ ਤੇ ਸਾਡਾ ਬਲਵਾਨਪਨ ਵੀ ਨਹੀਂ ਚੱਲੇਗਾ ਵੀ ਅਸੀਂ ਬਹੁਤ ਤਗੜੇ ਹਾਂ। ਇੱਕ ਸਾਹ ਦੀ ਕਹਾਣੀ ਹੈ, 6 ਫੁੱਟ ਦਾ ਬੰਦਾ ਬਹੁਤ ਜਵਾਨ, 3.5 ਮਣ, 3.5 ਮਣ ਪੱਕਾ ਸਰੀਰ ਹੈ।
ਮਹਾਰਾਜ ਕਹਿੰਦੇ ਸਾਢੇ ਤ੍ਰੈ ਮਣ ਦੇਹੁਰੀ ਚੱਲੈ ਪਾਣੀ ਅੰਨ, ਇੰਨਾ ਜਵਾਨ ਬੰਦਾ ਇੱਕ ਸਾਹ ਰੱਬ ਨਾ ਦੇਵੇ ਬੰਦਾ ਮੁੱਕ ਜਾਂਦਾ।

0: ਹਮ ਆਦਮੀ ਹਾਂ ਇੱਕਦਮ ਮੋਹਲਤ ਮੋਹਤ ਨਾ ਜਾਣਾ। ਮਹਾਰਾਜ ਕਹਿੰਦੇ ਕੀ ਭਰੋਸਾ ਕਰੀਏ, ਇਹ ਤੇ ਸਵਾਸਾਂ ਦੀ ਪੂੰਜੀ। ਕੀ ਰੱਬ ਨਾਲ, ਇਹ ਸਰੀਰ ਕਰਕੇ ਰੱਬ ਨਾਲ ਲੜ ਸਕਦਾ ਹੈ? ਨਹੀਂ ਲੜਿਆ ਜਾਂਦਾ। ਅਕਲ ਅਕਲ ਨਾਲ ਰੱਬ ਅੱਗੇ ਬਹਿਸ ਕਰ ਸਕਦਾ ਰੱਬ ਨਾਲ? ਇੱਥੇ ਤੇ ਨਿੱਤ ਪੜ੍ਹਦੇ ਆ ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ, ਜਿਸ ਦੇਖ ਚਰਨ ਅਗਨ ਹਰਿਓ। ਮਹਾਰਾਜ ਤੇਰੇ ਚਰਨੀ ਲਾਗੇ ਪਾਪਾਂ ਦਾ ਨਾਸ ਹੁੰਦਾ ਹੈ, ਤੇ ਗੁਰੂ ਨਾਲ ਲੜ ਸਕਦਾ ਕੋਈ? ਨਾ ਅਕਲ ਚੱਲਦੀ ਹੈ, ਨਾ ਗੁਰੂ ਅੱਗੇ ਪੈਸਾ ਹੀ ਚੱਲਦਾ। ਦੁਨੀਆਂ 'ਚ ਆਪਾਂ ਰਿਸ਼ਵਤ ਦੇ ਦਿੰਦੇ ਹਾਂ, ਆਪਾਂ ਕਹਿ ਦਿੰਦੇ ਹਾਂ ਵੀ ਇਹਨੂੰ ਝੂਠ ਕਰ ਦਿਓ, ਇਹਨੂੰ ਸੱਚ ਕਰ ਦਿਓ। ਜਿਹਨੂੰ ਬਾਣੀ 'ਚ ਮਹਾਰਾਜ ਨੇ ਸਮਝਾਇਆ ਸੀ, ਕਹਿੰਦੇ ਕਾਜੀ ਕੂੜ ਬੋਲ ਮਲ ਖਾਏ, ਤਾਂ ਹੀ ਕਾਜੀ ਨੂੰ ਆਖਿਆ ਸੀ ਤੂੰ ਤਾਂ ਪਾਪੀ ਹੈ। ਬ੍ਰਾਹਮਣ ਨਹਾਵੇ ਜੀਆਂ ਘਾਏ, ਨਾਲੇ ਬ੍ਰਾਹਮਣ ਪੂਜਾ ਕਰਦਾ ਹੈ, ਨਾਲੇ ਜਨੇਊ ਪਾਉਂਦਾ, ਨਾਲੇ ਟਿੱਕੇ, ਨਾਲੇ ਧੋਤੀਆਂ ਪਾ ਰਿਹਾ, ਗਾਇਤਰੀ ਮੰਤਰ ਪੜ੍ਹ ਰਿਹਾ, ਨਾਲੇ ਲੋਕਾਂ ਨੂੰ ਵਹਿਮਾਂ 'ਚੋਂ ਕੱਢ ਹੀ ਨਹੀਂ ਰਿਹਾ, ਵਹਿਮਾਂ 'ਚ ਹੋਰ ਪਾਈ ਜਾ ਰਿਹਾ, ਨਾਲੇ ਗੰਗਾ ਦੇ ਕਿਨਾਰੇ 'ਤੇ ਜਾ ਕੇ ਇਸ਼ਨਾਨ ਕਰਦਾ। ਕਹਿੰਦੇ ਬ੍ਰਾਹਮਣ ਨਹਾਵੇ ਜੀਆਂ ਘਾਏ, ਜੋਗੀ ਜੁਗਤ ਨਾ ਜਾਣੇ ਅੰਧ। ਜੋਗੀ ਘਰ ਛੱਡ ਕੇ ਜੰਗਲਾਂ ਵਿੱਚ ਚਲਾ ਗਿਆ ਅਤੇ ਆਖਣ ਲੱਗਾ ਰੱਬ ਪਾਇਆ ਤੇ ਮੈਂ ਹੀ ਪਾਇਆ। ਜੁਗਤ ਇੱਕ ਢੰਗ, ਇੱਕ ਤਰੀਕਾ, ਕਹਿੰਦੇ ਅਸਲ ਢੰਗ ਉਹਨੇ ਵੀ ਨਹੀਂ ਸਮਝਿਆ ਵੀ ਰੱਬ ਕਿਵੇਂ ਮਿਲਦਾ। ਤੀਨੇ ਉਹ ਜਾੜੇ ਕਾ ਬੰਦ। ਮਹਾਰਾਜ ਕਹਿੰਦੇ ਤਿੰਨਾਂ ਦੀ ਖੇਡ ਇਸ ਤਰ੍ਹਾਂ ਸੀ, ਇੱਥੇ ਵਸੇਬਾ, ਵਸੇਬਾ ਹਮੇਸ਼ਾ ਗੁਣਾਂ ਨਾਲ ਹੁੰਦਾ, ਜਿੱਥੇ ਗੁਣ ਨਹੀਂ ਉੱਥੇ ਉਜਾੜਾ ਹੀ ਹੁੰਦਾ। ਮਹਾਰਾਜ ਕਹਿੰਦੇ ਜਿਸ ਠਾਕੁਰ ਸਿਉਂ ਨਾਹੀਂ ਚਾਰਾ। ਇੱਥੇ ਠਾਕੁਰ ਆ ਕੱਕੇ ਨੂੰ ਔਂਕੜ ਵੜਨਾ ਨਾਲ। ਇੱਕ ਸ਼ਬਦ ਦੁਨੀਆਂ ਵਿੱਚ ਠਾਕਰ ਵੀ ਹੈ। ਹੁਣ ਤੁਸੀਂ ਆਖੋਗੇ ਵੀ ਗਿਆਨੀ ਜੀ ਔਂਕੜ ਦਾ ਵੀ ਫਰਕ ਹੁੰਦਾ ਹੈ? ਹੁੰਦਾ ਹੈ। ਠਾਕਰ ਤੋਂ ਭਾਵ ਹੁੰਦਾ ਪੱਥਰ। ਤੁਸੀਂ ਸਨਾਤਨ ਮਤ ਨੂੰ ਕਿਤੇ ਪੜ੍ਹੋ, ਕਿਤੇ ਸੁਣੋ, ਤੇ ਉਹ ਤੁਹਾਨੂੰ ਆਖਣਗੇ ਵੀ ਅਸੀਂ ਠਾਕਰ ਜੀ ਦੀ ਸੇਵਾ ਕਰਨੀ ਹੈ। ਉਹ ਕੱਚੀ ਲੱਸੀ 'ਚ ਇਸ਼ਨਾਨ ਕਰਾਉਣਗੇ, ਉਹਨਾਂ ਨੇ ਛੋਟੇ ਛੋਟੇ ਪੱਥਰ ਜਿਹੜੇ ਹੁੰਦੇ ਨੇ ਉਹਨਾਂ ਨੂੰ ਇਸ਼ਨਾਨ ਕਰਾਉਣਾ, ਛੋਟੇ ਛੋਟੇ ਬਸਤਰ ਪਾਉਣੇ, ਉਹ ਠਾਕਰ ਜੀ ਕਹਿੰਦੇ ਨੇ। ਚਲੋ ਉਹਨਾਂ ਦੀ ਆਸਥਾ ਹੈ, ਉਹਨਾਂ ਨੂੰ ਵੀ ਨਮਸਕਾਰ ਹੈ ਭਾਈ। ਹਰੇਕ ਦੀ ਸਤਿਕਾਰ, ਅਦਬ, ਇੱਜ਼ਤ ਜਿੰਨੀ ਹੋ ਸਕਦੀ ਉਹ ਕਰੋ। ਪਰ ਗੁਰਬਾਣੀ ਵਿੱਚ ਠਾਕੁਰ ਹੈ ਭਾਵ ਅਕਾਲ ਪੁਰਖ ਵਾਹਿਗੁਰੂ। ਠਾਕੁਰ ਤੋਂ ਭਾਵ ਅਕਾਲ ਪੁਰਖ ਵਾਹਿਗੁਰੂ। ਮਹਾਰਾਜ ਕਹਿੰਦੇ ਜਿਸ ਠਾਕੁਰ ਸਿਉਂ ਨਾਹੀਂ ਚਾਰਾ, ਤਾਂ ਕੋ ਕੀਜੈ ਸਦ ਨਮਸਕਾਰਾ। ਉਹਦੇ ਅੱਗੇ ਕੀ ਚੱਲਦਾ ਹੈ? ਬਸ ਨਮਸਕਾਰ। ਕਰ ਡੰਡੌਤ ਪੁੰਨ ਵੱਡਾ ਹੈ, ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ, ਸਾਕਤ ਹਰ ਰਾ ਸਾਧ ਨਾ ਜਾਣਿਆ, ਤਿੰਨ ਅੰਤਰ ਹਉਮੈ। ਸਾਕਤ ਰੱਬ ਨਾਲੋਂ ਟੁੱਟਿਆ ਹੋਇਆ। ਕਹਿੰਦੇ ਜਿਹੜਾ ਰੱਬ ਨਾਲੋਂ ਟੁੱਟਿਆ ਨਾ, ਸਾਕਤ ਹਰ ਰਸ, ਰੱਬ ਦੇ ਨਾਮ ਦਾ ਰਸ ਉਹਨੇ ਨਹੀਂ ਜਾਣਿਆ। ਮਹਾਰਾਜ ਕਹਿੰਦੇ ਸਾਕਤ ਐਸਾ ਹੈ ਜੈਸੀ ਲਸਣ ਕੀ ਖਾਨ, ਕੋਨੇ ਬੈਠੇ ਖਾਈਏ ਪ੍ਰਗਟ ਹੋਏ ਭਏ ਨਿਦਾਨ। ਕਹਿੰਦੇ ਜਿਵੇਂ ਲਸਣ ਹੈ ਨਾ, ਲਸਣ ਦੀ ਬਦਬੂ ਕਿਤੇ ਕੋਨੇ 'ਚ ਬਹਿ ਕੇ ਵੀ ਤੂੰ ਲਸਣ ਦਾ ਰਸ ਚੱਖ ਕੇ ਵੇਖ ਲੈ, ਲਸਣ ਦੀ ਬਦਬੂ ਗੰਢੀ ਪਈ ਹੋਵੇ, ਕਹਿੰਦੇ ਉਹ ਪ੍ਰਗਟ ਹੋ ਜਾਂਦੀ ਹੈ। ਮਹਾਰਾਜ ਗੁਰੂ ਗਰੀਬ ਨਿਵਾਜ ਕਹਿੰਦੇ ਕਹਿੰਦੇ ਵੇਖ, ਇੱਕ ਬਚਪਨ ਦਾ ਪੜਾ ਹੈ, ਇੱਕ ਜਵਾਨੀ ਦਾ ਹੈ ਅਤੇ ਇੱਕ ਬੁਢੇਪੇ ਦਾ ਹੈ। ਬਚਪਨ ਜਾਣ ਲੱਗਿਆ ਜਵਾਨੀ ਦੇ ਲੜ ਲਾ ਕੇ ਗਿਆ, ਅਤੇ ਜਵਾਨੀ ਜਾਣ ਲੱਗਿਆ ਬੁਢੇਪੇ ਦੇ ਲੜ ਲਾ ਕੇ ਗਈ। ਕਹਿੰਦੀ ਮੈਂ ਚੱਲੀ ਹਾਂ, ਬੰਦੇ ਨੂੰ ਪਤਾ ਨਹੀਂ ਲੱਗਾ। ਮਹਾਰਾਜ ਨੇ ਬਾਣੀ ਵਿੱਚ ਆਖਿਆ ਤੀਸਾਂ ਕਾ ਸੁੰਦਰ ਕਹਾਵੇ। ਅਸੀਂ ਨਾ ਬਾਣੀ ਨੂੰ ਕਈ ਵਾਰ, ਬਹੁਤੀ ਵਾਰ ਸੁਣ ਕੇ ਅਣਗੌਲੀ ਜੀ ਕਰ ਦਿੰਦੇ ਹਾਂ ਵੀ ਚਲੋ ਗੁਰਦੁਆਰਾ ਸਾਹਿਬ ਗਏ, ਬਾਣੀ ਸੁਣੀ, ਹੁਣ ਆਪਾਂ ਨਹੀਂ ਕੁਝ ਲੈ ਕੇ ਗੁਰੂ ਦੁਆਰਾ ਹੋਏ ਸੋਝੀ ਪਾਏ ਸੀ। ਗੁਰੂ ਕੋਲ ਜਦੋਂ ਆਉਣਾ ਇੱਥੇ ਸੋਝੀ ਲੈਣ ਆਉਣਾ। ਮਹਾਰਾਜ ਕਹਿੰਦੇ ਤੇਰੀ ਜ਼ਿੰਦਗੀ ਦੀ ਇਹ ਨਾ ਵੇਖ, ਕਹਿੰਦੇ ਹਰ ਪੜਾਅ ਨੂੰ ਤੱਕ ਕਹਿੰਦੇ ਤੀਸਾਂ ਕਾ ਸੁੰਦਰ ਕਹਾਵੇ। ਤੁਸੀਂ ਮਾਪਦੰਡ ਕੱਢ ਕੇ ਵੇਖ ਲਿਓ ਜ਼ਿੰਦਗੀ ਦੇ ਵਿੱਚ ਜਿੰਨਾ ਸੁਹੱਪਣ 30 ਸਾਲ ਦੀ ਉਮਰ ਵਿੱਚ ਹੁੰਦਾ, ਨਾ ਉਹ 20 ਚ ਆਉਂਦਾ ਹੈ ਅਤੇ ਨਾ ਉਹ 40 ਚ ਆਉਂਦਾ ਹੈ। 40 ਸੀ ਪੁਰ ਹੋਏ। ਕਹਿੰਦੇ 40 ਸਾਲ ਦੀ ਉਮਰ ਇਸ ਤਰ੍ਹਾਂ ਦੀ ਹੈ ਭਰ ਜਵਾਨੀ ਦੀ ਉਮਰ ਹੁੰਦੀ ਹੈ। ਤੁਸੀਂ ਤੱਤ ਕੱਢ ਕੇ ਵੇਖ ਲਿਓ, ਗੁਰਬਾਣੀ ਤੋਂ ਉੱਤੇ ਤਾਂ ਹੈ ਹੀ ਕੁਝ ਨਹੀਂ। 40 ਸਾਲਾਂ ਦੇ ਵਿੱਚ ਬੰਦੇ ਦਾ ਸਰੀਰ ਪੂਰਾ ਭਰਦਾ ਹੈ, ਪੂਰੇ ਸੁਹੱਪਣ ਵਿੱਚ ਹੁੰਦਾ ਹੈ। ਕਹਿੰਦੇ 85 ਪੱਗ ਖਿੱਸੈ, ਇੱਥੋਂ ਯੂ ਟਰਨ ਆ ਗਿਆ। ਜਿਵੇਂ ਇੱਕ ਸਮਾਂ ਹੁੰਦਾ ਨਾ ਬੰਦੇ ਦਾ ਕਾਰੋਬਾਰ ਬਹੁਤ ਚੜ੍ਹਦਾ ਹੈ, ਇੱਕ ਸਮਾਂ ਆਉਂਦਾ ਬੰਦੇ ਦਾ, ਹਰੇਕ 'ਤੇ ਆਉਂਦਾ, ਇੱਕ ਸਮਾਂ ਆਉਂਦਾ ਬੰਦਾ ਭਰ ਜਵਾਨੀ 'ਚ ਪੈਰ ਧਰਦਾ, ਬੜੀ ਮਿਹਨਤ ਕੀਤੀ, ਇੱਕ ਸਮਾਂ ਆਉਂਦਾ ਬੰਦਾ ਕਹਿੰਦਾ ਹੁਣ ਜੋ ਕੁਝ ਹੈ ਠੀਕ ਹੈ, ਯੂ ਟਰਨ ਵੱਜ ਗਈ। ਕਹਿੰਦੇ 85 ਪੱਗ ਖਿੱਸੈ, ਅੱਗੇ ਕਹਿੰਦੇ 60 ਕੇ ਬੁਢੇਪਾ ਆਵੈ, ਮਾਫ ਕਰਿਓ ਮਹਾਰਾਜ ਕਹਿੰਦੇ ਨੇ ਬੁਢੇਪਾ ਹੈ 60 ਦੇ ਵਿੱਚ, 60 ਕੇ ਬੁਢੇਪਾ ਆਵੈ। ਕਹਿੰਦੇ ਫਿਰ ਇੱਕ 70 ਦਾ ਪੜਾ ਏ, 70 ਕਾ ਮਤ ਹੀਣ, ਮਤ ਕਹਿੰਦੇ ਅਕਲ ਨੂੰ, ਹੀਣ ਵਾਂਝਾ ਵਿਦਾਊਟ। ਪਰ ਉਹ ਦੂਜੇ ਬੰਨੇ ਇਹ ਵੀ ਕਹਿੰਦੇ ਗੁਰਮੁਖ ਜੇ ਗੁਰੂ ਦੀ ਗੱਲ ਸੁਣਦਾ ਰਵੇ, ਗੁਰਮੁਖ ਬੁੱਢੇ ਕਦੇ ਨਾਹੀਂ ਜਿੰਨਾ ਅੰਤਰ ਸੁਰਤ ਗਿਆਨ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ, ਉਹਨਾਂ ਦੀ ਏਡੀ ਵੱਡੀ ਆਰਜੂ ਸਰੀਰਕ ਤੌਰ 'ਤੇ ਹੋਈ ਹੈ ਅਤੇ ਬ੍ਰਹਮ ਗਿਆਨੀ ਅਵਸਥਾ ਦੇ ਮਾਲਕ ਨੇ। ਕਹਿੰਦੇ 80 ਕਾਵੇ ਹਾਰ ਨਾ ਪਾਵੇ, ਨਵੇਂ ਕਾ ਸਿਹ ਜਾਸਣੀ, ਮੂਲ ਨਾ ਜਾਣੇ ਅਪ ਬਲ ਢੰਡੋਲਿਮ ਢੂੰਡਿਮ ਡਿੱਠ ਮੈਂ, ਨਾਨਕ ਜੱਗ ਧੂਏ ਕਾ ਧਵਲ ਹਾਰ। ਕਹਿੰਦੇ ਉਹੀ ਬੰਦਾ ਹੁੰਦਾ ਏ ਜਿਹੜਾ ਬੰਦਾ ਕਦੇ ਦੂਜਿਆਂ ਨੂੰ ਸਹਾਰਾ ਦਿੰਦਾ ਏ, ਦੂਜਿਆਂ ਨੂੰ ਫੜ ਕੇ ਚੱਲਦਾ ਏ, ਦਸਾਂ ਬੰਦਿਆਂ 'ਤੇ ਭਾਰੂ, ਉਹੀ ਬੰਦਾ ਹੁੰਦਾ, ਆਪਣਾ ਆਪ ਨਹੀਂ ਸਾਂਭਿਆ ਜਾਂਦਾ। ਕਈ ਵਾਰੀ ਬੱਚਿਆਂ ਨੂੰ ਕਹਿੰਦਾ ਮੈਨੂੰ ਗੁਸਲਖਾਨੇ ਤੱਕ ਲੈ ਜਾਓ। ਮਹਾਰਾਜ ਕਹਿੰਦੇ ਵੇਖ ਜ਼ਿੰਦਗੀ ਦੀ ਕਹਾਣੀ ਕਿਸ ਤਰ੍ਹਾਂ ਦੀ ਹੈ, ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਈ ਬਾਪ ਕੀ ਸੁੱਧ, ਤੀਜੇ ਭਾਇਆ ਭਾਪੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੇ ਜਾਤ, ਸੱਤਵੇਂ ਸਾਂਝ ਕੀਆ ਘਰਵਾਸ, ਕਹਿੰਦੇ ਅੱਠਵੇਂ ਕ੍ਰੋਧ ਹੋਆ ਤਨ ਨਾਸ, ਕਹਿੰਦੇ ਨਾਵੇਂ ਧੌਲੇ। ਆਪਾਂ ਦੋ ਚੀਜ਼ਾਂ ਪੜ੍ਹੀਆਂ ਨਾ ਮਹਾਰਾਜ, ਕਹਿੰਦੇ ਜਿਹੜਾ ਕ੍ਰੋਧ ਹੈ ਨਾ, ਦੋ ਚੀਜ਼ਾਂ ਕਹਿੰਦੇ ਕ੍ਰੋਧ ਜਿਹੜਾ ਬੰਦੇ ਨੂੰ ਨਾ, ਇਹ ਬੰਦੇ ਨੂੰ ਨਿਰਬਲ ਕਰ ਦਿੰਦਾ ਹੈ ਅਤੇ ਕਾਮ ਵੀ। ਜਿਹੜਾ ਬੰਦਾ 24 ਘੰਟੇ ਕ੍ਰੋਧ ਵਿੱਚ ਰਵੇ ਨਾ, ਨਾ ਉਹਨੂੰ ਡਾਈਟ ਲੱਗਦੀ ਹੈ, ਨਾ ਉਹਨੂੰ ਖੁਰਾਕ ਲੱਗਦੀ। ਜਿਹੜਾ ਬੱਚਾ ਸੜਦਾ ਭੁੱਜਦਾ ਜ਼ਿਆਦਾ ਰਵੇ, ਮਾਂ ਅਕਸਰ ਕਹਿੰਦੀ ਹੈ ਇਹਦਾ ਸਰੀਰ ਤਾਂ ਹੀ ਵੱਧਦਾ ਫੁੱਲਦਾ ਨਹੀਂ ਹੈ, ਅਤੇ ਸੜਦਾ ਭੁੱਜਦਾ ਬਹੁਤ ਹੈ ਅਤੇ ਕਾਮ ਵੀ। ਅੱਠਵੇਂ ਕ੍ਰੋਧ ਹੋਆ ਤਨ ਨਾਸ, ਇੱਕ ਗੱਲ ਯਾਦ ਰੱਖੀ, ਜਿਹਨੂੰ ਬਹੁਤ ਕ੍ਰੋਧ ਆਏਗਾ ਉਹਦਾ ਸਰੀਰ ਦਾ ਵੀ ਨਾਸ ਹੈ। ਮਹਾਰਾਜ ਕਹਿੰਦੇ ਕਾਮ ਕ੍ਰੋਧ, ਇੱਕ ਵਾਸ਼ਨਾ ਇੱਕ ਕ੍ਰੋਧ, ਕਾਇਆ ਕੋ ਗੱਲ ਹੈ, ਕਾਇਆ ਸਾਡਾ ਸਰੀਰ ਇਹਨੂੰ ਗਾਲਦੀ ਹੈ, ਸਾਨੂੰ ਨਹੀਂ ਪਤਾ ਲੱਗਦਾ। ਕ੍ਰੋਧੀ ਬੰਦੇ ਦਾ ਘਰ ਹੀ ਉੱਜੜ ਕੇ ਰਹਿ ਜਾਂਦਾ ਹੈ, ਅੱਜ ਕ੍ਰੋਧ ਹੀ ਹੈ ਨਾ ਇਹ ਸੰਸਾਰ ਦੀ। ਅੱਜ ਵੇਖੋ ਤੁਸੀਂ, ਸੋਚ ਕੇ ਵੇਖੋ, ਮੈਂ ਅੱਗੇ ਵੀ ਅਰਜ਼ ਕੀਤੀ ਸੀ, 5 ਤੋਂ 6 ਨਹੀਂ ਹੈ ਜਾਂ ਕਾਮ ਹੋ ਸਕਦਾ ਹੈ, ਪਹਿਲੇ ਨੰਬਰ 'ਤੇ ਕਾਮ ਹੈ। ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਸ ਦੇਹੀ ਅੰਦਰ ਪੰਚ ਚੋਰ ਵਸੈ। ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਅੰਮ੍ਰਿਤ ਲੁੱਟੈ ਮਨਮੁੱਖ ਨਹੀਂ ਬੁੱਝੈ, ਕੋਈ ਨਾ ਸੁਣੇ ਪੁਕਾਰ। ਕਹਿੰਦੇ ਕਾਮ ਕ੍ਰੋਧ ਕਾਇਆ ਕੋ ਗੱਲ ਹੈ। ਫਿਰ ਮਹਾਰਾਜ ਕਹਿੰਦੇ ਪਤਾ ਕਿਵੇਂ ਗਾਲਦਾ, ਜਿਉਂ ਕੰਚਨ ਸੁਹਾਗਾ ਢਾਲੈ। ਕੰਚਨ ਕਹਿੰਦੇ ਸੋਨੇ ਨੂੰ, ਇੱਕ ਤਾਂ ਸੁਹਾਗਾ ਹੁੰਦਾ ਨਾ ਜਿਹੜਾ ਆਪਾਂ ਖੇਤਾਂ ਨੂੰ ਪੈਲੀ ਨੂੰ ਫੇਰਦੇ ਹਾਂ, ਇੱਕ ਸੁਹਾਗਾ ਸੁਨਿਆਰਾ ਵੀਰ ਵੀ ਵਰਤਦਾ ਹੈ, ਤੁਹਾਡੇ ਵਿੱਚ ਕੋਈ ਬੈਠਾ ਹੋਵੇ। ਜਦੋਂ ਸੁਹਾਗੇ ਦਾ ਆਸਰਾ ਟਾਂਕੇ ਦੇ ਨਾਲ ਅੱਗ ਨਾਲ ਤਪਾਉਂਦਾ ਹੈ ਤੇ ਫਿਰ ਉਹ ਸੁਹਾਗਾ ਟਾਂਕੇ ਦੀ ਪਕੜ ਚੰਗੀ ਕਰਦਾ ਹੈ, ਤੇ ਜਦੋਂ ਸੁਨਿਆਰਾ ਸੋਨੇ ਨੂੰ ਗਾਲਦਾ ਹੈ, ਤੁਹਾਡੀ ਕੋਈ ਮੁੰਦਰੀ ਟੁੱਟ ਗਈ ਹੈ, ਤੁਹਾਡੀ ਕੋਈ ਵੰਗ ਹੈ, ਤੇ ਇਹਨੂੰ ਜਦੋਂ ਗਾਲਦਾ ਹੈ ਸੋਨੇ ਨੂੰ, ਉਹਦੇ ਵਿੱਚ ਵੀ ਸੁਹਾਗਾ ਪਾਉਂਦਾ ਹੈ। ਕਹਿੰਦੇ ਜਿਵੇਂ ਕੰਚਨ, ਜਿਉਂ ਕੰਚਨ ਸੁਹਾਗਾ ਢਾਲੇ, ਜਿਵੇਂ ਸੁਹਾਗਾ ਸਹਾਰਾ ਦੇ ਕੇ ਤੇ ਉਹਨੂੰ ਸੋਨੇ ਨੂੰ ਗਾਲਦਾ, ਇਸ ਤਰ੍ਹਾਂ ਕਾਮ ਤੇ ਕ੍ਰੋਧ ਦੀ ਖੇਡ ਤੇਰੇ ਸਰੀਰ ਤੇ ਵਰਤਦੀ ਹੈ। ਮਹਾਰਾਜ ਕਹਿੰਦੇ ਫਿਰ ਇਸ ਤਰ੍ਹਾਂ ਦੀ ਕਹਾਣੀ ਹੈ, ਨਾਵੇਂ ਧੌਲੇ, ਧੌਲਿਆਂ ਦਾ ਤੇ ਪਤਾ ਹੀ ਹੈ ਨਾ, ਆਪਾਂ ਸਿੱਧੀ ਗੱਲ ਕਹਿੰਦੇ, ਲਓ ਜੀ ਮੇਰੀ ਦਾੜੀ 'ਚ ਧੌਲੇ ਆ, ਮੇਰੇ ਕੇਸਾਂ 'ਚ ਧੌਲੇ ਆ। ਅੱਛਾ ਇੱਕ ਗੱਲ ਹੈ, ਜਦੋਂ ਬੰਦੇ ਦੇ ਧੌਲੇ ਆ ਜਾਂਦੇ ਆ ਨਾ, ਫਿਰ ਬੰਦੇ ਨੂੰ ਮੰਨ ਲੈਣਾ ਚਾਹੀਦਾ। ਇੱਕ ਨਾ ਰਾਜਾ ਸੀ, ਰਾਜੇ ਨੇ ਆਪਣੇ ਵਜ਼ੀਰ ਨੂੰ ਆਖਿਆ, ਕਹਿੰਦਾ ਵੇਖ ਵਜ਼ੀਰਾ ਵੀ ਤੇਰੀ ਡਿਊਟੀ ਇੱਕ ਬਹੁਤ ਵੱਡੀ ਹੈ ਅਤੇ ਤੂੰ ਬਾਕੀ ਭਾਵੇਂ ਭੁੱਲ ਜੀ, ਇਹਨੂੰ ਨਹੀਂ ਭੁੱਲਣਾ। ਕਹਿੰਦਾ ਕੀ? ਕਹਿੰਦਾ ਤੂੰ ਮੈਨੂੰ ਰੋਜ਼ ਇੱਕ ਗੱਲ ਸਵੇਰੇ ਆਖਿਆ ਕਰਨੀ ਹੈ, ਰਾਜਾ ਤੇਰੀ ਜ਼ਿੰਦਗੀ ਦਾ ਇੱਕ ਹਿੱਸਾ, ਇੱਕ ਦਿਨ, ਇੱਕ ਪੜਾਅ ਪਿੱਛੇ ਮੁੱਕ ਚੁੱਕਾ ਹੈ, ਆ ਨਵੇਂ ਦਿਨ ਦੀ ਸ਼ੁਰੂਆਤ ਹੈ। ਅਤੇ ਸ਼ਾਮ ਨੂੰ ਫਿਰ ਕਹਿਣਾ, ਰਾਜਾ ਦਿਨ ਜਿਹੜਾ ਦਿਨ ਚੜ੍ਹਿਆ ਸੀ ਉਹ ਦਿਨ ਵੀ ਬੀਤ ਚੁੱਕਾ ਹੈ। ਰਾਤ ਤੋਂ ਬਾਅਦ ਫਿਰ ਇੰਜ ਕਹਿਣਾ ਰਾਜਾ ਰਾਤ ਵੀ ਬੀਤ ਚੁੱਕੀ, ਦਿਨ ਤੇਰੀ ਜ਼ਿੰਦਗੀ ਦਾ ਇੱਕ ਦਿਨ ਅੱਜ ਹੋਰ ਘੱਟ ਗਿਆ। ਉਹ ਕਹਿੰਦਾ ਠੀਕ ਹੈ। ਉਹਨੇ ਰੋਜ਼ ਇਸ ਤਰ੍ਹਾਂ ਹੀ ਆਖਿਆ ਕਰਨਾ ਤੇ ਇੱਕ ਦਿਨ ਰਾਜਾ ਆਖਣ ਲੱਗਾ ਕਹਿੰਦਾ ਤੂੰ ਕੱਲ੍ਹ ਤੋਂ ਡਿਊਟੀ 'ਤੇ ਨਹੀਂ ਆਉਣਾ। ਵਜ਼ੀਰ ਆਖਣ ਲੱਗਾ ਵੀ ਮੇਰੇ ਕੋਲੋਂ ਕੋਈ ਗਲਤੀ ਹੋ ਗਈ ਆ, ਮੈਂ ਆਪਣੀ ਡਿਊਟੀ ਇਮਾਨਦਾਰੀ ਨਾਲ ਨਾ ਕੀਤੀ ਹੋਵੇ, ਕੋਈ ਦਿਨ ਇਸ ਤਰ੍ਹਾਂ ਦਾ ਰਹਿ ਗਿਆ ਹੋਵੇ ਵੀ ਮੈਂ ਸੁਨੇਹਾ ਨਾ ਦਿੱਤਾ ਹੋਵੇ ਜਾਂ ਮੇਰੀ ਕੋਈ ਕਤਾਹੀ। ਕਹਿੰਦਾ ਕੋਈ ਨਹੀਂ। ਕਹਿੰਦਾ ਫੇਰ, ਕਹਿੰਦਾ ਅਸਲ ਵਿੱਚ ਜਿਹੜਾ ਸੁਨੇਹਾ ਤੂੰ ਦਿੰਦਾ ਸਾ ਨਾ, ਇਹ ਸੁਨੇਹਾ ਮੈਨੂੰ ਰੱਬ ਨੇ ਆਪੇ ਹੀ ਦੇ ਦਿੱਤਾ ਆਟੋਮੈਟਿਕਲੀ। ਕਹਿੰਦਾ ਉਹ ਕਿਵੇਂ? ਕਹਿੰਦਾ ਜਦੋਂ ਮੈਂ ਸਵੇਰੇ ਇਸ਼ਨਾਨ ਪਾਣ ਕੀਤਾ, ਸ਼ੀਸ਼ੇ ਅੱਗੇ ਗਿਆ ਤੇ ਕਹਿੰਦਾ ਮੈਨੂੰ ਕੇਸਾਂ ਦੇ ਵਿੱਚ, ਭਾਵੇਂ ਉਹ ਸਿਰ ਦੇ ਲਾ ਲਓ ਤੇ ਭਾਵੇਂ ਦਾੜੇ ਦੇ, ਕਹਿੰਦਾ ਮੈਨੂੰ ਚਿੱਟਾ ਵਾਲ ਦਿਖਿਆ। ਕਹਿੰਦਾ ਹੁਣ ਮੈਂ ਰੋਜ਼ ਵੇਖਿਆ ਕਰਾਂਗਾ, ਮੈਨੂੰ ਸਮਝ ਲੱਗ ਜਾਣੀ ਹੈ ਵੀ ਭਾਈ ਹੁਣ ਤੂੰ ਬੁਢਾਪੇ ਦੀ ਅਵਸਥਾ ਵਿੱਚ ਹੈ। ਕਹਿੰਦੇ ਨਾਵੇਂ ਧੌਲੇ। ਅੱਛਾ, ਇਹਦੇ ਨਾਲ ਇੱਕ ਚੀਜ਼ ਬਾਹਰੀ ਦਿਖਦੀ ਹੈ ਤੇ ਇੱਕ ਅੰਦਰ ਦੀ ਹੈ, ਦੋਵੇਂ ਚੀਜ਼ਾਂ ਹਰਕਤਾਂ ਕਰਦੀਆਂ ਬਾਹਰੋਂ ਵੀ ਤੇ ਅੰਦਰੋਂ ਵੀ। ਕਹਿੰਦੇ ਨਾਵੇਂ ਧੌਲੇ, ਦੂਸਰੇ ਪਾਸੇ ਉਪੇ ਸਾਹ। ਕਹਿੰਦੇ ਫਿਰ ਨਾਲ ਰੱਬ ਦੀ ਇੱਕ ਖੇਡ ਹੋਰ ਵੀ ਹੈ, ਸਾਡੇ ਸਰੀਰ ਨੂੰ ਸਾਹ ਵੀ ਚੜ੍ਹਨਾ ਚਾਲੂ ਹੋ ਜਾਂਦਾ ਹੈ। ਫਿਰ ਅਸੀਂ ਕਹਿੰਦੇ ਹਾਂ ਹਾਂ ਹੁਣ ਉਹ ਗੱਲਬਾਤ ਨਹੀਂ ਰਹੀ ਮੇਰੀ, ਹੁਣ ਮੇਰੇ ਕੋਲ ਕੰਮ ਇੰਨਾ ਨਹੀਂ ਹੁੰਦਾ। ਮਹਾਰਾਜ ਕਹਿੰਦੇ ਵੇਖ ਜ਼ਿੰਦਗੀ ਦੀ ਕਿਤਰਾਂ ਦੀ ਕਹਾਣੀ, ਜਾਣ ਲੱਗਿਆਂ ਬਚਪਨ ਜਵਾਨੀ ਦੇ ਲੜ ਲੱਗ ਗਿਆ, ਜਵਾਨੀ ਜਾਣ ਲੱਗਿਆਂ ਬੁਢੇਪੇ ਦੇ ਲੜ ਲੱਗ ਗਈ। ਪਰ ਮਾਫ਼ ਕਰਿਓ, ਬੁਢੇਪਾ ਕਿਸੇ ਦੇ ਲੜ ਨਹੀਂ ਲਾਉਂਦਾ, ਜਾਂਦੀ ਵਾਰ ਸਭ ਕੁਝ ਲੈ ਕੇ ਚਲਾ ਜਾਂਦਾ। ਮਹਾਰਾਜ ਕਹਿੰਦੇ ਆਪਣੀ ਜ਼ਿੰਦਗੀ ਨੂੰ ਜਿੰਨੇ ਤੈਨੂੰ ਰੱਬ ਨੇ ਸਵਾਸ ਦਿੱਤੇ ਨੇ, ਦਿਨ ਤੇ ਪਹਿਰ ਪਹਿਰ ਤੇ ਘਰੀਆਂ, ਆਵ ਘਟੈ ਤਨ ਸੀਜੈ। ਤੇਰੀ ਜ਼ਿੰਦਗੀ ਘਟ ਰਹੀ ਹੈ, ਤੇਰੀ ਉਮਰ ਘਟ ਰਹੀ ਹੈ ਤੇ ਤਨ ਸਰੀਰ ਦੇਹੀ ਤੇਰੀ ਉਹ ਨਹੀਂ ਰਹਿ ਰਹੀ। ਇਸ ਕਰਕੇ ਭਾਈ ਉਸ ਅਕਾਲ ਪੁਰਖ ਵਾਹਿਗੁਰੂ ਦਾ ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਕਹਿੰਦੇ ਭਜਹੋ ਗੋਬਿੰਦ, ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਨਾ। ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਣੀ, ਭਜ ਲਹਿਰੇ ਮਨ ਸਾਰੰਗ ਪਾਣੀ, ਆਪਣਾ ਭਜਸ ਭਜਸ ਕਬ ਭਾਈ। ਕਹਿੰਦੇ ਆਵੇ ਅੰਤ ਅਪਜਿਆ ਜਾਈ, ਜਦੋਂ ਅੰਤਲਾ ਸਮਾਂ ਆ ਗਿਆ ਫਿਰ ਤੇਰੀ ਜ਼ਿੰਦਗੀ ਦੀ ਕਹਾਣੀ, ਤੇਰੇ ਸਵਾਸਾਂ ਦੀ ਕਹਾਣੀ ਇਹ ਕਿਸੇ ਦੇ ਵੱਸ ਨਹੀਂ ਆਉਣੀ। ਜਿਹਨੂੰ ਮਹਾਰਾਜ ਕਹਿੰਦੇ ਨੇ ਵੇਖ, ਯਕ ਅਰਜ ਗੁਫਤਮ ਪੇਸ਼ ਤੋ ਦਰਗੋਸ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਿਗਾਰ, ਦੁਨੀਆ ਮੁਕਾਮੇ ਫਾਨੀ। ਮਹਾਰਾਜ ਇੱਕ ਗੱਲ ਪੱਕੀ ਹੈ, ਬੰਦੇ ਦੀ ਕਹਾਣੀ ਤਾਂ ਬਹੁਤ ਛੋਟੀ ਹੈ, ਆਹ ਦੁਨੀਆ ਹੀ ਨਹੀਂ ਰਹਿਣੀ। ਦੁਨੀਆ ਮੁਕਾਮੇ ਫਾਨੀ, ਤਹਿਕੀਕ ਦਿਲ ਦਾਨੀ, ਮਮਸਰ ਮੂਏ ਅਜ਼ਰਾਇਲ ਗ੍ਰਿਫਤ ਹੈ ਦਿਲ ਹੇਚ ਨਦਾਨੀ, ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ, ਆਖਿਰ ਬੇਫਤਮ ਕਸ ਨਦਾਰਦ ਚੂੰ ਸਭ ਤਕਬੀਰ, ਸਭ ਰੋਜ਼ ਗਸਤਮ ਦਰ ਹਵਾ ਕਰ ਦੇਮ ਬਧੀ ਖਿਆਲ, ਗਾਹੇ ਨਾ ਨੇਕੀ ਕਾਰ ਕਰਦਮ, ਮਮ ਈ ਚਿਨੀ ਅਹਵਾਲ, ਬਦ ਬਖਤ ਹਮ ਚੂਬ ਖਿਲ ਗਾਫਿਲ, ਬੇਨਜ਼ਰ ਬੇਕਾਬ, ਨਾਨਕ ਬਗੋਇਦ ਜਨ ਤੁਰਾਂ ਤੇਰੇ ਚੱਕਰਾਂ ਪਾ ਖਾਕ। ਮੈਂ ਨਿੱਤ ਉੱਠਦਾ ਹੈ ਆਪਣੀ ਜ਼ਿੰਦਗੀ ਵਾਸਤੇ, ਪਰਿਵਾਰ ਵਾਸਤੇ ਭੱਜਾ ਫਿਰਦਾ ਹੈ, ਕਾਰਜ ਕਰਦਾ, ਪਰ ਮੈਂ ਰੱਬ ਦਾ ਨਾਮ ਨਹੀਂ ਲੈਂਦਾ। ਮਹਾਰਾਜ ਕਹਿੰਦੇ ਇੱਕ ਦਿਨ ਇਸ ਤਰ੍ਹਾਂ ਦਾ ਹੋਏਗਾ। ਕਹਿੰਦੇ ਤੂੰ ਕੀ ਸੋਚਦਾ ਹੈ, ਤੂੰ ਹੀ ਨਹੀਂ ਰਹਿਣਾ, ਆਪਾਂ ਕਿੱਥੇ ਬੈਠੇ ਹਾਂ ਜੀ, ਧਰਤੀ 'ਤੇ, ਸਾਡੇ ਉੱਤੇ ਕੀ ਹੈ ਅਸਮਾਨ, ਬਾਹਰ ਚੜ੍ਹੀ ਕੀ ਹੈ ਧੁੱਪ। ਮਹਾਰਾਜ ਕਹਿੰਦੇ ਇਹ ਵੀ ਨਹੀਂ ਸਭ ਕੁਝ ਰਹਿਣਾ, ਤੇਰੀ ਤੇ ਕਹਾਣੀ ਬੜੀ ਛੋਟੀ ਜੀ ਆ, ਇਹ ਨਾ ਸੋਚ ਵੀ ਤੂੰ ਨਹੀਂ ਰਹਿਣਾ। ਕਹਿੰਦੇ ਧਰਤ ਆਕਾਸ਼ ਪਾਤਾਲ ਹੈ, ਚੰਦ ਸੂਰ ਬਿਨਾਸੀ। ਕਹਿੰਦੇ ਚੰਦਰਮਾ ਵੀ ਨਹੀਂ ਰਹੇਗਾ, ਸੂਰਜ ਵੀ ਨਹੀਂ ਰਹੇਗਾ, ਧਰਤੀ ਵੀ ਨਹੀਂ ਰਹੇਗੀ, ਆਕਾਸ਼ ਵੀ ਨਹੀਂ ਰਹੇਗਾ, ਪਾਤਾਲ ਵੀ ਨਹੀਂ ਰਹੇਗਾ, ਇੱਕ ਦਿਨ ਐਸਾ ਹੋਏਗਾ। ਕਹਿੰਦੇ ਧਰਤ ਆਕਾਸ਼ ਪਾਤਾਲ ਹੈ, ਚੰਦ ਸੂਰ ਬਿਨਾਸੀ, ਬਾਦਸ਼ਾਹ ਸ਼ਾਹ। ਹੁਣ ਇੱਕ ਸੰਸਾਰ ਦੀ ਵੱਡੀ ਖੇਡ ਦੇ ਵਿੱਚ ਆਏ ਬਾਦਸ਼ਾਹ। ਕਹਿੰਦੇ ਬਾਦਸ਼ਾਹ ਸ਼ਾਹ ਉਮਰਾਵ ਖਾਨ, ਟਹਿ ਡੇਰੇ ਜਾਸੀ, ਰੰਗ ਤੁੰਗ ਗਰੀਬ ਮਸਤ ਸਭ ਲੋਕ, ਸਦਾਸੀ ਕਾਜੀ ਸ਼ੇਖ ਮਸਾਇਕਾ, ਸਭੇ ਉੱਠ ਜਾਸੀ, ਪੀਰ ਪੈਕੰਬਰ ਔਲੀਏ ਕੋ ਥਿਰ ਨਾ ਰਹਾਸੀ, ਰੋਜਾ ਬਾਂਗ ਨਿਵਾਜ ਕਤੇਬ ਵਿਣ ਬੂਜੇ ਸਭ ਜਾਸੀ, ਲੱਖ ਚੁਰਾਸੀ ਮੇਦਨੀ ਸਭ ਆਵੇ ਜਾਸੀ। ਕਹਿੰਦੇ ਵੇਖ ਐਡਾ ਵੱਡਾ ਧਰਤੀ, ਐਡਾ ਵੱਡਾ ਆਕਾਸ਼, ਸੂਰਜ ਤਾਰੇ ਨਿਆਰੇ ਸਿਆਰੇ, ਅਮੀਰ ਗਰੀਬ। ਕਹਿੰਦੇ ਵੇਖ ਇੱਥੇ ਰੱਬ ਨੂੰ ਪੂਜਣ ਵਾਲੇ ਬੰਦੇ ਵੀ ਸੰਸਾਰ 'ਤੇ ਆਏ, ਤਨ ਦੇਹੀ ਕਰਕੇ ਉਹ ਵੀ ਨਹੀਂ ਰਹੇ। ਲੱਖ 84 ਮੇਦਨੀ ਸਭ ਆਵੇ ਜਾਸੀ, ਕਹਿੰਦੇ ਕੁਝ ਰਵੇਗਾ? ਕਹਿੰਦੇ ਇੱਕ ਚੀਜ਼ ਰਵੇਗੀ, ਨਿਹਚਲ ਸੱਚ ਖੁਦਾਏ ਏਕ, ਇੱਕ ਖੁਦਾ ਹੀ ਰਵੇਗਾ, ਬਾਕੀ ਸਭ ਕੁਝ ਮਿਟ ਜਾਣਾ। ਨਿਹਚਲ ਸੱਚ ਖੁਦਾਏ ਏਕ, ਮਹਾਰਾਜ ਕੁਝ ਹੋਰ ਵੀ ਰਹੇਗਾ? ਕਹਿੰਦੇ ਖੁਦਾਏ ਬੰਦਾ। ਗੁਰੂ ਗ੍ਰੰਥ ਸਾਹਿਬ 6 ਗੁਰੂ ਸਾਹਿਬਾਨਾਂ ਦੀ ਬਾਣੀ ਦਰਜ ਹੈ, 10 ਪਾਤਸ਼ਾਹੀਆਂ ਦੀ ਜੋਤ ਹੈ, 15 ਦੇ 15 ਭਗਤ ਹਮੇਸ਼ਾ ਇਸ ਸੰਸਾਰ ਨੂੰ ਸੱਚ ਦਾ ਸੁਨੇਹਾ ਦੇਣਗੇ। ਮਹਾਰਾਜ ਕਹਿੰਦੇ ਵੇਖ, ਲੱਖ 84 ਮੇਦਨੀ ਸਭ ਆਵੈ ਜਾਸੀ, ਨਿਹਚਲ ਸੱਚ ਖੁਦਾਏ ਏਕ, ਖੁਦਾਏ ਬੰਦਾ ਅਬਿਨਾਸੀ। ਨਾਮ ਰਹਿਓ ਸਾਧੂ, ਰਹਿਓ ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹੋ ਜਗਤ ਮੈਂ, ਕਿਨ ਜਪਿਓ ਗੁਰਮੰਤ। ਕਹਿੰਦੇ ਇੱਕ ਪਰਮਾਤਮਾ ਰਵੇਗਾ। ਮੈਂ ਇੱਕੋ ਬੇਨਤੀ ਕਰਕੇ ਸਮਾਪਤੀ ਕਰ ਦੇਣੀ, ਸਮਾਂ ਹੋ ਗਿਆ। ਸੱਚ ਜਾਣਿਓ ਤੇ ਇਹ ਸੱਚਾ ਬਚਨ ਹੈ, ਸੁਣ ਲਿਓ। ਇੱਕ ਦਿਨ ਇਸ ਤਰ੍ਹਾਂ ਦਾ ਹੁੰਦਾ ਹੈ, ਮਹਾਰਾਜ ਵੀ ਬਾਣੀ ਵਿੱਚ ਕਹਿੰਦੇ, ਸ਼ੇਖ ਹਯਾਤੀ ਜੱਗ ਨਾ ਕੋਈ ਥਿਰ ਰਹਿਆ, ਜਿਸ ਆਸਣ ਹਮ ਬੈਠੇ ਕੇਤੇ ਬੈਸ ਗਿਆ। ਮੇਰੇ ਤੋਂ ਪਹਿਲਾਂ ਇੱਥੇ ਬਹੁਤ ਆਏ ਤੇ ਬਹੁਤ ਚਲੇ ਗਏ, ਤੇ ਚਲੇ ਮੈਂ ਵੀ ਜਾਣਾ, ਭਾਵੇਂ ਹੁਣ ਸਮੇਂ ਕਰਕੇ ਜਾਣਾ, ਪਰ ਇੱਕ ਦਿਨ ਸੰਸਾਰ ਤੋਂ ਵੀ ਜਾਣਾ। ਇਹ ਸੱਚ ਹੈ, ਸੁਣਾਉਣ ਵਾਲੇ ਬਦਲਦੇ ਨੇ। ਕਦੇ ਮਸਕੀਨ ਸਾਹਿਬ ਸਿੱਖ ਕੌਮ ਦੀ ਮਾਇਨਾਜ ਹਸਤੀ ਗੁਰੂ ਦੀ ਬਾਤ ਸੰਗਤਾਂ ਨੂੰ ਸੁਣਾਉਂਦੇ ਸੀ, ਪਰ ਉਹ ਸੰਸਾਰ ਤੇ ਨਹੀਂ ਰਹੇ, ਅਸੀਂ ਵੀ ਨਹੀਂ ਰਹਿਣਾ। ਸੁਣਾਉਣ ਵਾਲੇ ਬਦਲਣਗੇ, ਪਰ ਇੱਕ ਗੱਲ ਨਾਲ ਇਹ ਵੀ ਹੈ, ਇਹ ਗੁਰੂ ਨਾਨਕ ਦਾ ਥੜਾ ਇੱਕ ਗਿਆ ਤੇ ਦੂਜਾ ਖੜਾ, ਇਹਦਾ ਕੰਮ ਨਹੀਂ ਰੁਕਣ ਵਾਲਾ। ਦੋਵੇਂ ਚੀਜ਼ਾਂ ਨੇ, ਬੰਦੇ ਰਹਿੰਦੇ ਨਹੀਂ ਆ, ਰਾਗੀ ਢਾਡੀ ਪ੍ਰਚਾਰਕ ਗ੍ਰੰਥੀ ਸੇਵਾਦਾਰ ਸਭ ਬਦਲਦੇ ਨੇ, ਇਕੱਲੇ ਅਸੀਂ ਨਹੀਂ ਬਦਲਦੇ, ਸੰਗਤ ਦੇ ਜੀ ਵੀ ਬਦਲਦੇ ਨੇ। ਮਾਫ ਕਰਿਓ, ਤੁਸੀਂ ਸੋਚ ਕੇ ਵੇਖੋ, ਕਦੇ ਵੱਡ ਵਡੇਰੇ ਬਹਿੰਦੇ ਸੀ, ਅੱਜ ਤੁਸੀਂ ਬਹਿੰਦੇ ਹੋ, ਕੱਲ ਨੂੰ ਸਾਡੇ ਧੀਆਂ ਪੁੱਤ ਹੋਣਗੇ। ਸੁਣਾਉਣ ਵਾਲੇ ਬਦਲਦੇ ਨੇ, ਸੁਣਨ ਵਾਲੇ ਬਦਲਦੇ ਨੇ, ਪਰ ਸੱਚ ਜਾਣਿਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਹੀਂ ਬਦਲੇਗਾ। ਅਟਲ ਅਥਾ ਅਤੋਲ ਤੂੰ, ਤੇਰਾ ਅੰਤ ਨਾ ਪਾਰਾ ਵਾਰਿਆ। ਇਹ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਇਸੇ ਤਰ੍ਹਾਂ ਹੋਏਗਾ। ਮੈਂ ਨਹੀਂ ਹੋਵਾਂਗਾ, ਤੁਸੀਂ ਨਹੀਂ ਹੋਵੋਗੇ, ਕੋਈ ਹੋਰ ਬੈਠੇਗਾ, ਪਰ ਉਸੇ ਤਰ੍ਹਾਂ ਪਾਕ ਪਵਿੱਤਰ ਮੁੱਖ ਵਾਕ ਲਿਆ ਜਾਏਗਾ, ਉਸੇ ਤਰ੍ਹਾਂ ਅਰਦਾਸ ਹੋਏਗੀ, ਉਸੇ ਤਰ੍ਹਾਂ ਸਮਾਪਤੀ ਹੋਏਗੀ। ਇਹ ਘਰ ਸਦਾ ਰਹੇਗਾ, ਪਰ ਅਸੀਂ ਨਹੀਂ ਹੋਵਾਂਗੇ। ਇਸ ਕਰਕੇ ਜਿਹੜਾ ਸਦਾ ਹੈ, ਜਿਹਨੇ ਸਦਾ ਸਦੀਵੀ ਰਹਿਣਾ ਹੈ, ਉਸ ਪਰਮਾਤਮਾ ਨੂੰ ਨਮਸਕਾਰ ਕਰਿਆ ਕਰੀਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਆਪ ਪੜ੍ਹੋ, ਰੱਜ ਕੇ ਪੜ੍ਹੋ। ਜ਼ਿੰਦਗੀ ਦੇ ਕਾਰ ਵਿਹਾਰ ਨਹੀਂ ਮੁੱਕਣੇ, ਰਾਤ ਸੌਣ ਤੋਂ ਪਹਿਲਾਂ ਪੜ੍ਹ ਲਓ, ਉੱਠ ਕੇ ਸਮਾਂ ਮਿਲਦਾ ਪੜ੍ਹ ਲਓ, ਕੰਮ ਤੇ ਪੜ੍ਹ ਲਓ, ਬਹਿੰਦਿਆਂ ਪੜ੍ਹ ਲਓ, ਉੱਠਦਿਆਂ ਪੜ੍ਹ ਲਓ, ਖਲੋਂਦਿਆਂ ਪੜ੍ਹ ਲਓ। ਮੈਂ ਤਾਂ ਇੱਥੋਂ ਤੱਕ ਕਹਿੰਦਾ, ਕੋਈ ਬੰਦਾ ਹਸਪਤਾਲ ਮੰਜੇ ਦੇ ਉੱਤੇ ਵੀ ਪਿਆ, ਉੱਥੇ ਬੈਠਾ ਵਾਹਿਗੁਰੂ ਤਾਂ ਕਹਿ ਹੀ ਸਕਦਾ, ਉੱਥੇ ਬੈਠੇ ਪੜ੍ਹ ਲਓ। ਪਰ ਇੱਕ ਗੱਲ ਯਾਦ ਰੱਖਿਓ, ਕੇਵਲ ਸਾਡੇ ਨਾਲ ਇਹ ਹੀ ਨਿਭਣਾ, ਬਾਕੀ ਧਨ ਦੌਲਤ ਦੀ ਖੇਡ ਇੱਥੇ ਰਹਿ ਜਾਣੀ ਹੈ। ਦਿੱਤਾ ਹੋਇਆ ਸਮਾਂ ਸਮਾਪਤ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਰੋਮ ਰੋਮ ਕਰਕੇ ਸਵਾਸ ਸਵਾਸ ਕਰਕੇ ਸ਼ੁਕਰਾਨਾ। ਸਿਹਤ ਮੇਰੀ 5-4 ਦਿਨਾਂ ਤੋਂ ਬਹੁਤ ਜ਼ਿਆਦਾ ਢਿੱਲੀ ਹੈ, ਪਰ ਸਤਿਗੁਰੂ ਜੀ ਨੇ ਤਰਸ ਕੀਤਾ, ਆਪ ਸੇਵਾ ਲੱਲੀ ਹੈ। ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਰੱਬ ਰੂਪ ਸੰਗਤਾਂ ਵਿੱਚ ਸੰਗਤ ਹਰ ਪ੍ਰਭ ਵੱਸੇ ਜੀ। ਉਹ ਤੁਸੀਂ ਬੜੇ ਪਿਆਰ ਨਾਲ ਬੈਠ ਕੇ ਗੁਰੂ ਦੀ ਵਡਿਆਈ ਸੁਣੀ, ਗੁਰੂ ਅੱਗੇ ਤਰਲਾ ਸਾਡੀ ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਬਖਸ਼ਣ, ਇਹੀ ਅਰਦਾਸ ਹੈ। ਸਮੂਹ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ, ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਮਹਿੰਗਾ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਇੱਕ ਅੱਧੇ ਫੋਨ ਮੈਂ ਕਰਕੇ ਬੇਨਤੀ ਕੀਤੀ। ਮੈਂ ਕਿਹਾ ਜੀ ਮੈਂ ਸਿਡਨੀ ਇੱਕ ਹਫ਼ਤੇ ਵਾਸਤੇ, ਭਾਵੇਂ ਮੇਰਾ ਪ੍ਰੋਗਰਾਮ ਬਣਾਓ, ਮੈਂ ਆਉਣਾ ਚਾਹੁੰਦਾ, ਕਿਉਂਕਿ ਮੈਂ ਮੈਲਬਰਨ ਤੋਂ ਵਾਪਸੀ ਚਾਹੁੰਦਾ ਸੀ ਪਹਿਲਾਂ ਕਰਨੀ, ਪਰ ਉਹਨਾਂ ਨੇ ਅੱਧੀ ਜ਼ਬਾਨ ਨਾਲ ਕਿਹਾ ਹੋਇਆ, ਆਖਿਆ ਜੀ ਗੱਲ ਹੀ ਕੋਈ ਨਹੀਂ, ਗਿਆ ਨਹੀਂ ਜੀ, ਸਿਰ ਮੱਥੇ ਤੁਸੀਂ ਆਓ। ਤੋ ਸੁਹਿਰਦ ਸੁਚੱਜੇ ਸਿਆਣੇ ਪ੍ਰਬੰਧਕ ਨੇ, ਮਹਾਰਾਜ ਉਹਨਾਂ ਨੂੰ ਵੀ ਚੜ੍ਹਦੀ ਕਲਾ ਬਖਸ਼ੇ, ਸੰਗਤਾਂ ਨੂੰ ਵੀ ਚੜ੍ਹਦੀ ਕਲਾ ਬਖਸ਼ੇ। ਸਵਾਸਾਂ ਨਾਲ ਸ਼ੁਕਰਾਨਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਸਭਨਾਂ ਦਾ ਧੰਨਵਾਦ, ਦਿਓ ਆਸ਼ੀਰਵਾਦ। ਭੁੱਲਾਂ ਚੁੱਕਾਂ ਨੱਚ ਤਾਰਨਾ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ, ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰੇ। ਘਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸੇ, ਆਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ। ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾਂ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟਹੋਂ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੂ, ਸਾਚਾ ਨਾਮ ਮੇਰਾ ਆਧਾਰੂ। ਵਾਜੇ ਪੰਚ ਸ਼ਬਦ ਤਿਤਕਾਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਕਰ ਧਾਰੀਆ, ਪੰਚ ਦੂਤ ਉਦਵਾਸ ਕੀਤੇ ਕਾਲ ਕੰਟਕ ਮਾਰਿਆ। ਤੋਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਪਹੇ ਸਰਸੇ ਪੂਰੇ, ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੀ ਪਵਿੱਤ, ਸਤ ਗੁਰ ਰਹਿਆ ਪਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ, ਦਿਵਸ ਰਾਤ ਦੁਇਦਾਈ ਦਾਇਆ ਖੇਲੈ ਸਗਲ ਜਗਤ। ਚੰਗਿਆਈਆਂ

ਸਕਤ ਕਾਲ। ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ

ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨਤਰ ਕੀ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਨ ਬੰਨ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨਤਰ ਕੀ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨਤਰ ਕੀ ਬੋਲੋ ਜੀ। ਪ੍ਰਿਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ ਰਹਿਤ।

ਸਜਾਏ ਗਏ ਸਤਿਗੁਰੂ ਜੀ ਉਹ ਸਜੇ ਹੋਏ ਦੀਵਾਨਾਂ ਅੰਦਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ। ਸਤਿਗੁਰੂ ਜੀ ਆਪ ਜੀ ਦੇ ਦਰਕਰ ਦੇ ਸੇਵਕ ਪਰਿਵਾਰ ਸਰਦਾਰ ਵਿਵੇਕ ਸਿੰਘ ਬੀਬੀ ਗੁਰਮਿੰਦਰ ਕੌਰ ਸਤਿਗੁਰੂ ਜੀ ਉਹ ਬੱਚਿਆਂ ਦੀ ਚੜ੍ਹਦੀ ਕਲਾ ਵਾਸਤੇ

ਸਾਤ ਬਖਸ਼ਿਸ਼ ਕਰਨੀ ਸਤਿਗੁਰੂ ਪਰਿਵਾਰ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਉਪਰੰਤ ਗੁਰਬਾਣੀ ਗੁਰਸ਼ਬਦ ਆਏ ਹੋਏ ਹੁਕਮਨਾਮਾ ਸਾਹਿਬ ਜੀ ਦੀ ਵਿਚਾਰ ਹੋਏ ਗੁਰਬਾਣੀ ਕੀਰਤਨ ਹੋਏ ਗੁਰਮਤਿ ਵਿਚਾਰਾਂ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ।

ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਣੀਆਂ ਸਤਿਗੁਰੂ ਜੀ ਆਪ ਜੀ ਦੇ ਦਰਕਰ ਦੇ ਸੇਵਕ ਪਰਿਵਾਰ ਵੱਲੋਂ ਆਪ ਜੀ ਦੇ ਅਸਥਾਨਾਂ 'ਤੇ ਲੰਗਰ ਪ੍ਰਸ਼ਾਦੇ ਦੀ ਸੇਵਾ ਪ੍ਰਾਪਤ ਕੀਤੀ ਪਾਤਸ਼ਾਹ ਦੀ ਕਿਰਪਾ ਕਰਨੀ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਮਿਹਰਾਮਤ ਕਰਨੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਬੱਚਿਆਂ ਨੂੰ ਲਮੇਰੀ ਆਰਜਾ ਤੰਦਰੁਸਤੀ ਬਖਸ਼ਣੀ ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰਕਰ ਦੇ ਸੇਵਕ ਈਸ਼ਵਰ ਢੀਂਗਰਾ ਅਤੇ ਰਾਮ ਲਾਲ ਢੀਂਗਰਾ ਆਪ ਜੀ ਦੇ ਹਜ਼ੂਰ ਪਰਿਵਾਰ ਵੱਲੋਂ ਆਤਮਿਕ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਜੋਦੜੀ ਸਤਿਗੁਰੂ ਕਿਰਪਾਲਤਾ ਕਰਨੀ ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਸਤਿਗੁਰੂ ਜੀ ਕਿਰਪਾਲਤਾ ਕਰਨੀ ਆਪ ਦੀ ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚਾ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲਾਂਗੇ ਖਾਰ ਹੋਏ ਸਭ ਮਿਲਾਂਗੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਦਰਸ਼ਨ ਪਿਆਸੀ ਦਿਨ ਸਰਾਤ ਚਿਤਵਨ ਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਛੰਤ ਸੁਣ ਯਾਰ ਹਮਾਰੇ ਸੱਜਣ ਇੱਕ ਕਰੂੰ ਬੇਨੰਤੀਆ ਤਿਸ ਮੋਹਨ ਲਾਲ ਪਿਆਰੇ ਹੋਂ ਫਿਰੋਂ ਖੋਜੰਤੀਆ ਸੁਣ ਯਾਰ ਹਮਾਰੇ ਸੱਜਣ ਇੱਕ ਕਰੂੰ ਬੇਨੰਤੀਆ ਤਿਸ ਮੋਹਨ ਲਾਲ ਪਿਆਰੇ ਹੋਂ ਫਿਰੋਂ ਖੋਜੰਤੀਆ ਸੋ ਕਹੋ ਤਲ ਗੁਰ ਸੇਵੀਐ ਐਹ ਨਿਸ ਸਹਿਜ ਸੁਭਾਇ ਦਰਸਨ ਪਰਸੇ ਆਏ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਐ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਸੱਜਣ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਪਾਏ।

0: ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ। ਇਹ ਮਨ ਹਰ ਜੀ ਧਿਆਏ ਤੋਂ ਇੱਕ ਮਨ ਇੱਕ ਚਿੱਤ ਪਾਏ, ਹਰ ਕੀ ਆ ਸਦਾ ਸਦਾ ਵਡਿਆਈ ਆ, ਦੇ ਨਾ ਪਛੋਤਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਰੂਪ ਪਿਆਰੀ ਸਾਧ ਸਿੰਘ ਜੀ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਹਫ਼ਤਾਵਾਰੀ ਦੀਵਾਨ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ। ਸਮੂਹ ਸੰਗਤਾਂ ਨੂੰ ਸਤਿਗੁਰੂ ਆਪਣੇ ਦਰੋਂ ਕੋਲ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਅੱਜ ਦੇ ਦੁਪਹਿਰ ਦੇ ਦੀਵਾਨਾਂ ਦੀਆਂ ਸੇਵਾਵਾਂ, ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ, ਕੀਰਤਨ ਦੀਵਾਨਾਂ ਦੀਆਂ ਸੇਵਾਵਾਂ, ਸੇਵਕ ਪਰਿਵਾਰ, ਸਰਦਾਰ ਵਿਵੇਕ ਸਿੰਘ ਜੀ, ਬੀਬੀ ਗੁਰਮਿੰਦਰ ਕੌਰ, ਸਮੁੱਚੇ ਪਰਿਵਾਰ ਵੱਲੋਂ ਪਰਿਵਾਰ ਦੀ ਸੁੱਖ ਸ਼ਾਂਤੀ, ਚੜ੍ਹਦੀ ਕਲਾ ਵਾਸਤੇ, ਬੱਚਿਆਂ ਦੀ ਚੜ੍ਹਦੀ ਕਲਾ ਵਾਸਤੇ ਪਰਿਵਾਰ ਵੱਲੋਂ ਸਤਿਗੁਰਾਂ ਦੀ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਸਥਾਨ 'ਤੇ ਗੁਰੂ ਕਲੰਗਰਾਂ ਦੀਆਂ ਸੇਵਾਵਾਂ ਅਤੇ ਸਮੁੱਚੇ ਦੀਵਾਨਾਂ ਦੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਜੀ। ਗੁਰੂ ਸਾਹਿਬ ਜੀ ਕਿਰਪਾ ਕਰਨ, ਪਰਿਵਾਰ ਵੱਲੋਂ ਜਿਸ ਸੰਭਾਵਨਾ ਕਰਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਅਸਥਾਨਾਂ 'ਤੇ ਇਹ ਸੇਵਾਵਾਂ ਕੀਤੀਆਂ, ਸਤਿਗੁਰੂ ਜੀ ਕਿਰਪਾ ਕਰਨ, ਪਰਿਵਾਰ ਦੀਆਂ ਗੁਰਮਤਿ ਅਨੁਸਾਰ ਮਨੋਕਾਮਨਾਵਾਂ ਮਨੋਭਾਵਨਾਵਾਂ ਸੰਪੂਰਨ ਕਰਨ। ਸਮੂਹ ਸੇਵਕ ਪਰਿਵਾਰ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸੋ ਸੰਗਤਾਂ ਦੇ ਚਰਨਾਂ ਵਿੱਚ ਜ਼ਰੂਰੀ ਬੇਨਤੀ ਇਹ ਹੈ ਕਿ ਸਾਰੀ ਸਾਧ ਸੰਗਤ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ 11 ਅਗਸਤ ਨੂੰ ਆਸਟ੍ਰੇਲੀਆ ਦੀ ਜਨਗਣਤਾ ਮਰਦਮਸ਼ੁਮਾਰੀ ਜੋ ਹੋਣ ਜਾ ਰਹੀ 2026 ਵਾਲੀ, ਸੋ ਆਪ ਜੀ ਨੂੰ ਬੇਨਤੀ ਹੈ ਕਿ ਜਦੋਂ ਤੁਸੀਂ ਸੈਂਸਸ ਭਰੋਗੇ ਤਾਂ ਭਾਸ਼ਾ ਲੈਂਗੁਏਜ ਸਪੋਕਨ ਐਟ ਹੋਮ ਵਿੱਚ 21 ਨੰਬਰ ਜਿਹੜਾ ਹੈ ਉਹ ਖਾਨਾ ਹੋਵੇਗਾ, ਉਹਦੇ ਵਿੱਚ ਪੰਜਾਬੀ ਜ਼ਰੂਰ ਦਰਜ ਕਰੋ, ਅਤੇ 23 ਨੰਬਰ ਜਿਹੜਾ ਹੈ ਕੋਲਮ ਉਹਦੇ ਵਿੱਚ ਵੰਸ਼ ਮੂਲ ਦੇ ਵਿੱਚ ਸਿੱਖ ਅਤੇ ਪੰਜਾਬੀ ਜ਼ਰੂਰ ਲਿਖੋ, ਅਤੇ 24 ਨੰਬਰ ਜਿਹੜਾ ਹੈ ਫੋਰਮ ਹੋਏਗਾ ਉਹਦੇ ਵਿੱਚ ਰਿਲੀਜੀਅਨ ਧਰਮ ਦੇ ਵਿੱਚ ਤੁਹਾਨੂੰ ਆਪਸ਼ਨ ਦਿੱਤੀ ਜਾਵੇਗੀ, ਉਹਦੇ ਵਿੱਚ ਅਦਰ ਸਾਈਡ ਦੇ ਵਿੱਚ ਸਿੱਖਇਜ਼ਮ ਜ਼ਰੂਰ ਦਰਜ ਕਰੋ, ਕਿਉਂਕਿ ਇਹ ਸਾਡੀ ਕੌਮ ਦੀ ਸਹੀ ਗਿਣਤੀ ਅਤੇ ਪਹਿਚਾਣ ਨੂੰ ਦਰਸਾਉਣ ਲਈ ਬਹੁਤ ਮਹੱਤਵਪੂਰਨ ਹੈ। ਜਿੰਨੀ ਸਹੀ ਗਿਣਤੀ ਹੋਵੇਗੀ ਉਨੀ ਸਾਡੀ ਕਮਿਊਨਿਟੀ ਦੀ ਨੁਮਾਇੰਦਗੀ ਅਤੇ ਲੋੜਾਂ ਨੂੰ ਸਰਕਾਰ ਤੱਕ ਪਹੁੰਚਾਉਣ ਵਿੱਚ ਮਦਦ ਮਿਲੇਗੀ। ਸੋ ਆਪ ਸਭਨਾਂ ਨੂੰ ਬੇਨਤੀ ਹੈ ਕਿ ਆਪਣੇ ਪਰਿਵਾਰ, ਰਿਸ਼ਤੇਦਾਰ ਅਤੇ ਦੋਸਤਾਂ ਨੂੰ ਵੀ ਇਸ ਬਾਰੇ ਜਾਗਰੂਕ ਕਰੋ, ਅਤੇ ਸੈਂਸਸ ਭਰਨ ਸਮੇਂ ਇਹਨਾਂ ਗੱਲਾਂ ਦਾ ਵਿਸ਼ੇਸ਼ ਕਰਕੇ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਸੋ ਬੇਨਤੀ ਪ੍ਰਵਾਨ ਕਰਨ ਲਈ ਇਹਦੀ ਜਿਹੜੀ ਲਾਸਟ ਡੇਟ ਹੈ 11 ਅਗਸਤ ਨੂੰ ਹੋਣ ਜਾ ਰਹੀ ਹੈ, ਉਹ ਤੋਂ ਪਹਿਲਾਂ ਆਪਾਂ ਇਹ ਜਿਹੜੇ ਆ ਫੋਰਮ ਭਰਨਾ ਹੈ, ਸਹੀ ਤਰੀਕੇ ਦੇ ਨਾਲ ਬੇਨਤੀ ਪ੍ਰਵਾਨ ਕਰਨੀ। ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ। ਹੁਣ ਸੇਵਕ ਪਰਿਵਾਰ ਵੱਲੋਂ ਜੋ ਪਿਛਲੇ ਦਿਨਾਂ ਤੋਂ ਗੁਰੂ ਘਰ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕੀਤੇ ਗਏ, ਮਹਾਰਾਜ ਸਾਹਿਬ ਜੀ ਦੀ ਪਾਵਨ ਗੁਰਬਾਣੀ ਸਲੋਕ ਦੀ ਆਰੰਭਤਾ 2 ਵਜੇ ਹੋਵੇਗੀ। ਆਓ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਜਾਪ ਸਰਵਣ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਗੁਰੂ ਕਾ ਲੰਗਰ ਤਿਆਰ ਹੈ, ਸਾਰੀਆਂ ਸੰਗਤਾਂ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਨਾਨਕ ਘਰ ਬੈਠਾ ਜੋਗ ਪਾਈ ਹੈ, ਸਤਿਗੁਰ ਕੈ ਉਪਦੀਸ ਚਾਰੇ ਗੁੰਡਾਂ ਜੀ ਫਵਹੈ, ਮੇਰ ਭੜੀ ਚੁਕ ਚਾਰ ਨਾਨਕ ਸਾਚਾ ਪੀਟੇ ਹਰ ਮਨ ਵਸੈ ਪਾਵੀ ਮੁਖ ਦੁਆਰ। ਨਾਨਕ ਹੁਕਮ ਵਰਤੈ ਖਸਮ ਗਾਉ, ਮਤ ਭਵੀ ਫਿਰ ਹੈ ਚਲ ਚਿੱਤ, ਮਨਮੁਖ ਸੁਖ ਦੋਸਤੀ ਸੁਖੈ ਪੁੱਛੈ ਮਿੱਤ, ਗੁਰਮੁਖ ਸੁਖਰ ਦੋਸਤੀ ਸੁਖ ਸੌ ਸਤਿਗੁਰ ਸੂ ਲਾਈ ਚਿੱਤ, ਜਮਨ ਮਨ ਕਾ ਮੂਲ ਕੱਟੀ ਹੈ ਤਾਂ ਸੁਖ ਹੋਵੀ ਮਿੱਤ।

ਤ੍ਰਿਜੋਤ ਬਰਗਾਸੀ ਆਓ ਨਾਨਕ ਨਾਮ ਸਮਾਈ ਵਾਹੋ ਵਾਹੋ ਸਤਿਗੁਰ ਪੁਰਖ ਹੈ ਜਿਨ ਸਚ ਜਾਤਾ ਸੋਏ ਜਿਤ ਮਿਲਿਆ ਤਕੀ ਉਤਰੈ ਤਨ ਮਨ ਸੀਤਲ ਹੋਏ ਵਾਹੋ ਵਾਹੋ ਸਤਿਗੁਰੁ ਸਤਿਪੁਰਖ ਵੈ ਜਿਸਨੂੰ ਸਾਮਤ ਸਭ ਕੋਏ ਵਾਹੋ ਵਾਹੋ ਸਤਿਗੁਰੁ ਨਿਰਵੈਰ ਹੈ ਜਿਸ ਨਿੰਦਾ ਗੁਸਤਿਤ

ਭੰਗ ਮੂ ਪ੍ਰਿਆ ਸੋਨੇ ਹੋ ਗੋ ਸੱਜਣ ਮਿਲੇ ਪਿਆਰਿਆ ਹੋ ਢੂੰਡੀ ਦੀ ਤਿੰਨਾਂ ਸੱਜਣ ਸੱਚ ਸਵਾਰਿਆ ਸਤਿਗੁਰੂ ਮੇਡਾ ਮਿੱਤ ਹੈ ਜੇ ਮਿਲੈ ਤੇ ਹੁ ਮਨੁ ਵਾਰਿਆ ਦੀਂਦਾ ਮੂੰਹ ਪ੍ਰਿਦਾਸ ਹਰ ਸੱਜਣ ਸਿਰਜਣ ਹਾਰਿਆ ਨਾਨਕੇ ਹੋ ਪਿਰ ਭਾਲੀ ਆਪਣਾ ਸਤਿਗੁਰੂ ਨਾਲ ਲਿਖਾ ਲਿਆ ਓ ਹੜੀ ਨਿਹਾਲੀ ਪੰਦ ਮਤ ਮੂੰਹ ਸੱਜਣ ਆਵਈ ਕੁਆਣ ਮਿਲਾਵੇ ਗੱਜ ਮੈਂ ਪਿਰੋ ਮੇਲ ਮਿਲਾਵੇ ਹਉ ਜੀਓ ਕਰੀ ਤਿਸ ਵਿਟ ਹੋ ਚੌਖੰਨੀ ਆਏ ਜੋ ਮੈਂ ਪ੍ਰੀ ਦਿਖਾਵੇ ਨਾਨਕ ਹਰ ਹੋਈ ਦੈ ਜਾਲ ਤਾਂ ਗੁਰਪੁਰਾ ਮਿਲਾਵੀ ਅੰਤਰ ਜੋ ਰਹੋ ਮੈਂ ਤਨ ਮਾਇਆ ਕੂੜੀ ਆਵੈ ਜਾਏ ਸਤਿਗੁਰ ਕਾਫਨ ਮਾਇਆ ਮਨ ਨਾ ਸਕੀ ਦੁੱਤਰ ਤਰਿਆ ਨਾ ਜਾਏ ਨਾਦਰੋ ਕਰੇ ਜਿਸ ਆਪਣੀ ਸੂ ਚੱਲੈ ਸਤਿਗੁਰ ਪਾਈ ਸਤਿਗੁਰ

ਵੀ ਦਰਸ਼ਨ ਕਵਨ ਤ੍ਰਿਪਤੀਐ ਨਾਨਕ ਮਿਲੇ ਸੁਭਾਏ ਗੁਰਮੁਖਿਓ ਮਨ ਰਸੀਐ ਜਿਨ੍ਹਾਂ ਫਿਰੀ ਵਿਚਾਰੋ ਕਿਉ ਜੀਵਨ ਪਰਵਾਹ ਰੇ ਜਾਸੂ ਦੇਖਣ ਆਪਣਾ ਨਾਨਕ ਜੀਵਨ ਪੀ ਹਰੇ ਜਿਨ੍ਹਾਂ ਗੁਰਮੁਖੀ ਅੰਦਰ ਨੇਹੋ ਤੈ ਪ੍ਰੀਤਮ ਸੱਚੇ ਲਾਇਆ ਰਾਤੀ ਤੈ ਡੇਹੋ ਨਾਨਕ ਪ੍ਰੇਮ ਸਮਾਇਆ ਗੁਰਮੁਖ ਸੱਚੀ ਆਸ ਕੀ ਜਿਤ ਪ੍ਰੀਤਮ ਸੱਚਾ ਪਾਈਐ ਆਨੰਦ ਰਹਿ ਹੀ ਆਨੰਦ ਨਾਨਕ ਸਹਿਜ ਸਮਾਈਐ

ਲਈ ਦੀ ਸੱਚੇ ਦਰਬਾਰ ਚਲ ਵਹਿੰਦਿਆਂ ਉੱਠਦਿਆਂ ਕਦੀ ਨਾ ਵਿਸਰੇ ਜੀ ਆ ਬਖਸ਼ੀ ਕਰਤਾਰ ਉਹਨਾਂ ਨੇ ਕੁਕਲ ਮੁਖਮਰੀ ਨਾ ਵਿਛੜੇ ਜੀ ਮੇਲੇ ਸਿਰਜਨਹਾਰ ਗੁਰੂ ਪੀਰਾਂ ਕੀ ਚਾਕਰੀ ਮਾਹਾਂ ਕਰੀ ਸੁਖਸਾਰ ਨਜ਼ਰ ਕਰੇ ਛੇ ਜਾਪਣੀ ਦਿਸ ਲਾਈ ਹੀ ਤੂੰ ਪਿਆਰ ਸਤਿਗੁਰ ਕੀ ਸੀ ਵੈ ਲੱਗਿਆ ਫੌਜ ਤਰ ਸੰਸਾਰ ਮਨ ਜਿੰਦੇ

ਮਨਮੁਖ ਸੇਵਾ ਜੋ ਕਰੇ ਦੂਜੈ ਫਾਇ ਚਿਤ ਲਾਏ ਪੁੱਤ ਗਲਤ ਕੋ ਟੰਬ ਹੈ ਮਾਇਆ ਮੋਹ ਵਥਾਏ ਦਰਗ ਹੈ ਲੇਖਾ ਮੰਗੀਐ ਕੋਈ ਅੰਤਨ ਸ਼ਕੀ ਛੜਾਏ ਬਿਰਣਾ ਵੈਸਾ ਦੁੱਖ ਹੈ ਦੁਖਦਾਈ ਮੋਹ ਮਾਏ ਨਾਨਕ ਗੁਰਮੁਖ ਨਦਰੀ ਆਇਆ ਮੂੰਹ ਮਾਇਆ ਵਿਛੜ ਸਭ ਜਾਏ ਗੁਰਮੁਖ ਹੁਕਮ ਮਨੀ ਸਹਿ ਕੇਰਾ ਹੁਕਮੇ ਹੀ ਸੁਖ ਪਾਏ।

ਮਨ ਮੁਖ ਹੁਕਮ ਨਾ ਬੁਝੈ ਬਪੜੀ ਨਿਤ ਹਉ ਮੈਂ ਕਰਮ ਕਮਾਈ ਵਰਤ ਨੇਮ ਸੁਚ ਸੰਜਮ ਪੂਜਾ ਪਾਖੰਡ ਫਰਮ ਨਾ ਜਾਏ ਅੰਤਰੋ ਕੁਸ਼ੁੱਧ ਮਾਇਆ ਮੋਹਿ ਬੇਦੇ ਜੋ ਹਸਤੀ ਛਾਰ ਉਡਾਏ ਜਿਨ ਉਪਾਏ ਤਿਸ ਨ ਚੇਤ ਹੈ ਬਿਨ ਚੇਤੇ ਕਿਉ ਸੁਖ ਪਾਏ ਨਾਨਕ ਪਰਪੰਚ ਕੀਆ ਤੁਰ ਕਰਤਾ ਪੂਰਬ ਲਿਖਿਆ ਕਮਾਏ ਗੁਰਮੁਖ ਪ੍ਰਤੀਤ ਭਈ ਮਨ ਮਾਨ ਜਾਂਦਨ ਸੇਵਾ ਕਰਤ ਸਮਾਏ ਅੰਤਰ ਸਤਿਗੁਰ ਗੁਰੂ ਸਾ ਪੂਜੇ ਸਤਿਗੁਰ ਕਾ ਦਰਸ ਦੇਖੈ ਸਜਾਏ ਮੰਨਿਐ ਸਤਿਗੁਰ ਪਰਮ ਵਿਚਾਰੀ ਜਿਤ ਮਿਲਿਐ ਤਿਸ ਨਾ ਭੁੱਖ ਸਭ ਜਾਏ

ਬਿਖ ਮਾਇਆ ਧਨ ਸੰਚ ਮਰਹਿ ਅੰਤ ਹੋਈ ਸ਼ਵਸ਼ਾਰ ਕਰਮ ਧਰਮ ਸੁਚ ਸੰਨਮ ਕਰਹਿ ਅੰਤ ਲੋਭ ਵਿਕਾਰ।

ਸਤਿਗੁਰ ਪੁਰਖ ਹਰ ਧਿਆਏ ਦਾ, ਸਤ ਸੰਗਤ ਸਤਿਗੁਰ ਪਾਏ, ਸਤ ਸੰਗਤ ਸਤਿਗੁਰ ਸੇਵੰਦੇ, ਹਰ ਮੇਲੇ ਗੁਰ ਮਿਲਾਏ। ਇਹੋ ਭਉ ਜਲ ਜਗਤ ਸੰਸਾਰ ਹੈ, ਗੁਰਬੋਹਿਤ ਨਾਮ ਤਰਾਏ, ਗੁਰਸਿੱਖੀ ਭਾਣਾ ਮੰਨਿਆ, ਗੁਰਪੂਰਾ ਪਾਰ ਲੰਘਾਏ।

ਧੁਰ ਮਸਤਕ ਹਰ ਪ੍ਰਭ ਲਿਖਿਆ ਗੁਰੂ ਨਾਨਕ ਮਿਲਿਆ ਆਈ ਜਮ ਕੰਕਰ ਮਾਰ ਬਦਾਰੀਅਨ ਹਰ ਦਰਗਹਿ ਲਈ ਛਡਾਈ ਗੁਰਸਿੱਖਾਂ ਨੂੰ ਸ਼ਾਬਾਸ਼ ਹੈ ਗਰ ਤੁਠਾ ਮੇਲ ਮਿਲਾਈ ਗੁਰਪੂਰੈ ਹਰ ਨਾਮ ਦਰੜਾਇਆ

ਨਾਨਕ ਰੋਗ ਗਵਾਈ ਮਿਲ ਸਤਿਗੁਰ ਸਾਧੂ ਸੱਜਣਾ। ਗੁਰਮਤੀ ਹਰ ਹਰ ਬੋਲੇ

जन नानक हर का दास है, गुर सतगुर के गुलगुले। श्लोक महला पंजवां।

ਆਈ ਚੜ੍ਹ ਚੜ੍ਹ ਪਾਉਂਦੇ ਕੱਚੇ ਬਿਰਹੀ ਜਿੰਨਾ ਘਰ ਨਾ ਆਏ ਤਣੀ ਵਿਹੂਣਾ ਪਾਟ ਪਟੰਬਰ।

ਜਾਮੂ ਇੱਕ ਤਾਂ ਲੱਖ ਤੋ ਜਿੱਤੀ ਪਿੰਨਣੇ ਦਰਕਤੜੇ ਬਾਹਮਣ ਬਿਰਥਾ ਗਇਓ ਜਨਮ ਜਿਣ ਕੀਤੇ ਸੋ ਵਿਸਰੇ ਸੋਠ ਸੋ ਰਸ ਪੀਜੀਐ ਕਬੂ ਨਾ ਫੀਕਾ ਹੋਏ ਨਾਨਕ ਰਾਮ ਨਾਮ ਗੁਣ ਗਾਈਐ ਦਰਗਹਿ ਨਿਰਮਲ ਸੋਏ ਜੋ

ਮਨ ਤਨ ਪ੍ਰਭ ਧਾਰੀ ਲੱਗਾ ਰੰਗ ਅਪਾਰ ਕੋ ਨਾ ਉਤਾਰੇ ਗੁਰਮੁਖ ਹਰ ਗੁਣ ਗਾਏ ਸਹਿਜ ਸੁਖ ਸਾਰੇ ਨਾਨਕ ਨਾਮ ਨਿਦਾਨ ਹਿਰਦੈ ਉਰਹਾਰੇ ਕਰੇ ਸੋ ਚੰਗਾ ਮਾਣ ਦੂਈ ਗਣਤ ਲਾਹੇ ਆਪਣੀ ਨਦਰ ਨਿਹਾਲ ਆਪੇ ਲੈ ਹੋ ਲਾਏ ਜਿਣ ਦੇਹੋ ਮਤੀ ਉਪਦੇਸ਼ ਵਿੱਚੋਂ ਭਰਮ ਜਾਏ ਜੋ ਤੁਰ ਲਿਖਿਆ ਲੇਖ ਸੋਈ ਸਭ ਕਮਾਏ ਸਭ ਕੇ ਤਿਸਕਾ ਵਸ ਦੂਜੀ ਨਾਹੇ ਜਾਏ ਨਾਨਕ ਸੁਖ ਆਨੰਦ ਭਏ ਪ੍ਰਭ ਕੀ ਮਨ ਰਜਾਏ ਗੁਰਪੁਰਾ।

ਹੋਏ ਧਰਮ ਰਾਏ ਨਾਮ ਧਿਆਨ ਸਾਜਣਾ ਜਨਮ ਪਦਾਰਥ ਜੀਤ ਨਾਨਕ ਧਰਮ ਐਸੇ ਚਵੈ ਕੀਤੋ ਭਵਨ ਪੁਨੀਤ ਖੁੰਬੜੇ ਕੋ ਥਾਏ ਮਿੱਠੇ ਗਲਨ ਕੋ ਮਤਰੀਆ ਨਾਨਕ ਸੇ ਉਬਰੇ ਜਿੰਨਾ ਭਾਗ ਮਥਾਏ ਸੁਤੜੇ ਸੁਖੀ ਸਵਾਨਾ ਜੋਰ ਤੇ ਸਹਿ ਆਪਣੇ ਪ੍ਰੇਮ ਬਿਸ਼ੋਆ ਧਣੀ ਸੋ ਅੱਠੇ ਪੈਰ ਲਵਨ ਸੁਤੜੇ ਅਸੰਖ ਮਾਇਆ ਝੂਠੀ ਕਾਰਨੇ ਨਾਨਕ ਸੇ ਜਾ ਗੰਨ ਜੇ ਰਸਨਾ ਨਾਮ ਉਚਾਰਨੇ ਮਿਰਗ ਤ੍ਰਿਸ਼ਨਾ ਭੇਖ ਭੁੱਲਣੇ ਉੱਠੇ ਨਗਰ ਗੰਧਰਵ ਜਿੰਨੀ ਸੱਚ ਅਰਾਧਿਆ ਨਾਨਕ ਮਨ ਤਨ ਫੱਬ ਪਤ ਤੇ

ਦੂਜੀ ਛੋੜ ਕਵਾਟੜੀ ਇੱਕ ਸਿਉਂ ਚਿਤ ਲਾਏ ਦੂਜੇ ਭਾਵੀ ਨਾਨਕਾ ਵੈਣ ਲੁੜੰਦੜੀ ਜਾਏ ਤੇ ਹੱਟੜੇ ਬਾਜ਼ਾਰ ਸੌਦਾ ਕਰਨ ਬਣ ਜਾ ਰਿਹਾ ਸੱਚ ਵਖਰ ਜਿੰਨੀ ਲੱਦਿਆ ਸੀ ਸੱਚੜੇ ਪਸਾਰ ਪੰਥਾਂ ਪ੍ਰੇਮ ਨਾ ਜਾਣੇ ਭੁੱਲੇ ਫਿਰਿਆ ਗਵਾਰ ਨਾਨਕ ਹਰ ਬਸਰਾਏ ਕਹਿ ਪਾਉਂਦੇ ਨਰਕ ਅੰਧਿਆਰ ਮਾਇਆ ਮਨੋ ਨਾ ਵਿਸਰੈ ਮੰਗੈ ਦਮਾ ਦਮ ਸੋ ਪ੍ਰਭ ਚਿਤ ਨ ਆਵਈ ਨਾਨਕ ਨਹੀਂ ਕਰਮ ਤੇ ਚਰ ਮੂਲ ਨਾ ਥੁੜੀਂਦੋ ਜੇ ਚਰ ਆਪ ਕਿਰਪਾਲ ਸ਼ਬਦ ਆ ਖੁੱਟ ਬਾਬਾ ਨਾਨਕਾ ਖਾਏ ਖਰਚ ਧਨ ਮਾਲ ਖੰਭ ਵਿਕਾਂਦੜੇ ਜੇ ਲਹਾਂ ਕਿੰਨਾ ਸਾਵੀ ਤੋਲ ਤਨ ਜੜਾਈ ਆਪਣੇ ਲਹਾਂ ਸੋ ਸੱਜਣ ਢੋਲ

ਸਤਿ ਸ਼੍ਰੀ ਅਕਾਲ ਮੇਰੇ ਸਿੱਖ ਸੁਣੋ ਪੁੱਤ ਭਾਈ ਹੋ ਮੇਰੇ ਹਰ ਭਾਣਾ ਆਓ ਮੈਂ ਪਾਸ ਜੀਓ ਹਰ ਭਾਣਾ ਗੁਰ ਪਾਇਆ ਮੇਰਾ ਹਰ ਪ੍ਰਭ ਕਰੇ ਸਾਬਾਸ ਜੀਓ ਭਗਤ ਸਤਿਗੁਰ ਪੁਰਖ ਸੋਈ ਜਿਸ ਹਰ ਪ੍ਰਭ ਭਾਣਾ ਭਾਵੇ ਆਨੰਦ ਅਨਹਦ ਵਜਹਿ ਵਾਜੇ ਹਰ ਆਪ ਗੱਲ ਮਿਲਾਵੇ ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਰ ਨਿਰਜਾਸ ਜੀਓ ਤੁਰ ਲਿਖਿਆ ਪ੍ਰਵਾਣਾ ਫਿਰੈ ਨਾਹੀ ਗੁਰ ਜਾਏ ਹਰ ਪ੍ਰਭ ਪਾਸ ਜੀਓ ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਮੂਲ ਨਾ ਪਾਇਆ ਮਿਤ ਪੈਜੈ ਮਿਤ ਬਿਗਸੈ ਜਿਸ ਮਿਤ ਕੀ ਪੈਜ ਭਾਵੇ ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰ ਸਤਿਗੁਰੂ ਪਹਿਨਾਵੇ ਸਤਿਗੁਰੂ ਪ੍ਰਤੱਖ ਹੁੰਦੇ ਬਹਿਰਾਜ ਆਪ ਟਿਕਾਇਆ ਸਭ ਸਿੱਖ ਬੰਦਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਬਾਣ ਜੀਓ ਕੇਸੋ ਗੋਪਾਲ ਪੰਡਿਤ ਸੱਦਿਓ ਹਰ ਹਰ ਕਥਾ ਪੜ੍ਹੈ ਪੁਰਾਣ ਜੀਓ ਹਰ ਕਥਾ ਪੜ੍ਹੀਐ ਹਰ ਨਾਮ ਸੁਣੀਐ ਬੇਬਾਣ ਹਰ ਰੰਗ ਗੁਰ ਭਾਵੇ ਪਿੰਡ ਪਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ ਹਰ ਪਾਇਆ ਸਤਿਗੁਰ ਬੋਲਿਆ ਹਰ ਮਿਲਿਆ ਪੁਰਖ ਸੁਜਾਣ ਜੀਓ ਰਾਮਦਾਸ ਸੋਢੀ ਤਿਲਕ ਦੀਆ ਗੁਰਸ਼ਬਦ ਸੱਚ ਨਿਸ਼ਾਨ ਜੀਓ ਸਤਿਗੁਰ ਪੁਰਖ ਜੇ ਬੋਲਿਆ ਗੁਰਸਿੱਖਾ ਮਨ ਲਈ ਰਜਾਏ ਜੀਓ ਮੋਹਰੀ ਪੁੱਤ ਸਨਮੁਖ ਹੋਇਆ ਰਾਮਦਾਸੈ ਪੈਰੀ ਪਾਏ ਜੀਓ ਸਭ ਪਵੈ ਪੈਰੀ ਸਤਿਗੁਰੂ ਕੇਰੀ ਜਿੱਥੇ ਗੁਰੂ ਆਪ ਰੱਖਿਆ ਕੋਈ ਕਰ ਬਖੀਲੀ ਨਿਵੇ ਨਾਹੀ ਫਿਰ ਸਤਿਗੁਰੂ ਆਣ ਨਿਵਾਇਆ ਹਰ ਗੁਰਹਿ ਭਾਣਾ ਦੀ ਵਡਿਆਈ ਤੁਰ ਲਿਖਿਆ ਲੇਖ ਰਜਾਈ ਜੀਓ ਕਹਿ ਸੁੰਦਰ ਸੁਣਹੋ ਸੰਤੋ ਸਭ ਜਗਤ ਪੈਰੀ ਪਾਏ ਜੀਓ ਹਰ ਗੁਰਹਿ ਭਾਣਾ ਦੀ ਵਡਿਆਈ ਤੁਰ ਲਿਖਿਆ ਲੇਖ ਰਜਾਈ ਜੀਓ ਕਹਿ ਸੁੰਦਰ ਸੁਣਹੋ ਸੰਤੋ ਸਭ ਜਗਤ ਪੈਰੀ ਪਾਏ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਮ ਪਾਇਆ ਸਹਿਜ ਛੇਤੀ ਮਨ ਵਜੀਆ ਵਧਾਈਆ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣੇ ਆਈਆਂ ਸਬਦੋ ਤਾਂ ਗਾਵਹੁ ਹਰੀ ਤੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ ਕਰਤਾਂ ਤੇਰਾ ਸਭ ਕਿਛੁ ਹੈ ਜਿਸ ਦੇਹਿ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰਸਾਂਤ ਸੁਖ ਮਨਿਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰਵਿੱਟੋਂ ਜਿਸ ਦੀਆਂ ਇਹ ਵਡਿਆਈਆ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਹੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਠਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੌਲ ਸਿਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਅਨੰਦ ਸੁਣਹੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਤਰੇ ਸਗਲ ਮਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣ
ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ

ਬੋਲੋ ਜੀ ਵਾਹਿਗੁਰੂ, ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ, ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਏ, ਅਰਜਨ ਹਰਿ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨਾਉਣੇ ਤੇ ਆਵੈ ਧਾਏ, ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ, ਛਕਿਆ ਦੇਖ ਚਲਾਈ, ਤੇਗ ਵਾਹੀ ਦੇ ਕਿੰਡਿਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚੁਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਹਾ, ਇਤ ਦੇਖ ਤੇਖ ਫਤਿਹ, ਬਿਰਧ ਕੀ ਪੈਦ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਵਾਹਿਗੁਰੂ ਹੈ। ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਉ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਜੀ, ਖੁੱਲ੍ਹੇ ਦਰਸ਼ਨ ਦੀ ਦਾਨ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਹੇ, ਕੱਲੇ ਆਵਹਿ ਨਾਨਕਾ ਸੱਦੇ ਉੱਠੀ ਜਾਹੇ ਦੇ ਮਹਾਂਵਾਕ ਅਨੁਸਾਰ। ਸਤਿਗੁਰੂ ਜੀਓ ਆਪ ਜੀ ਦੇ ਦਰਕਰ ਦੇ ਸੇਵਕ ਬੀਬੀ ਸੁਖਨੰਦਨ ਕੌਰ ਜੀ ਗੁਰਾਇਆ, ਜੋ ਆਪ ਜੀ ਦੁਆਰਾ ਦਿੱਤੀ ਹੋਈ ਸਵਾਸਾਂ ਦੀ ਪੂੰਜੀ ਨੂੰ ਸੰਸਾਰ 'ਤੇ ਭੋਗਦਿਆਂ ਹੋਇਆਂ ਕੁਝ ਸਮਾਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ। ਸਤਿਗੁਰੂ ਜੀਓ ਤਿਨ੍ਹਾਂ ਨਮਿਤ ਪਰਿਵਾਰ ਵੱਲੋਂ ਸਪੁੱਤਰ ਇੰਦਰਪਾਲ ਸਿੰਘ ਗੁਰਾਇਆ, ਸਰਦਾਰ ਰਿਪ ਦਮਨਜੀਤ ਸਿੰਘ ਗੁਰਾਇਆ, ਬੇਟੀ ਕੁਲਦੀਪ ਕੌਰ, ਨੂੰਹ ਅਮਨਦੀਪ ਕੌਰ ਸਮੂਹ ਪਰਿਵਾਰ ਵੱਲੋਂ ਮਿਲ ਕਰਕੇ ਆਪ ਜੀ ਦੇ ਅਸਥਾਨਾਂ 'ਤੇ ਸਤਿਗੁਰੂ ਜੀਓ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ। ਆਪ ਜੀ ਨੇ ਕਿਰਪਾ ਕੀਤੀ, ਬਾਣੀਆਂ ਤੋਂ ਮਾਧਮਾ ਤੋਂ ਸੰਪੂਰਨਤਾ ਤੱਕ ਪਾਠ ਹੋਏ। ਸਤਿਗੁਰੂ ਰਾਮਕਲੀ ਸਾਧ ਬਾਣੀ ਦੀ ਪਾਠ ਹੋਏ, 6 ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ, ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ। ਸਤਿਗੁਰੂ ਜੀ ਕਿਰਪਾਲਤਾ ਕਰਨੀ, ਬੀਬੀ ਸੁਖਨੰਦਨ ਕੌਰ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਪਰਿਵਾਰ ਨੂੰ ਭਾਣਾ ਮੰਨਣ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਸਤਿਗੁਰੂ

ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਪਰਿਵਾਰ ਨੂੰ ਚੜ੍ਹਦੀ ਕਲਾ ਤੰਦਰੁਸਤੀਆਂ ਬਖਸ਼ਣੀਆਂ। ਆਪ ਜੀ ਦੇ ਹਜ਼ੂਰ ਬੇਅੰਤ ਸੰਗਤ ਹਾਜ਼ਰ ਹੋਈ ਹੈ, ਸਤਿਗੁਰੂ ਹਾਜ਼ਰੀਆਂ ਦਰ ਪ੍ਰਵਾਨ ਕਰੋ। ਸੁੰਦਰ ਪਛਾਕੇ ਹਾਜ਼ਰ ਹਨ ਦਰ ਪ੍ਰਵਾਨ ਕਰਨੇ, ਲੋਕ ਪ੍ਰਲੋਕ ਪੜਦੇ ਕੱਜ ਲੈਣੇ, ਕੜਾਹ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਰੋ ਕਿਰਪਾ ਸਤਿਗੁਰੂ ਜੀ। ਆਪ ਦੀ ਪਾਵਨ ਹੁਕਮ ਬਖਸ਼ਿਸ਼ ਕਰਕੇ ਗੁਰਮਤ ਸਮਾਗਮਾਂ ਦੀ ਆਰੰਭਤਾ ਦੀ ਆਗਿਆ ਬਖਸ਼ੋ, ਸੁੱਖ ਹੋਵੇ। ਨਾਮ ਚਿਤ ਆਵੈ ਨਾਨਕ ਨਾਮ, ਚੜ੍ਹਦੀ ਕਲਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ।

पव जल जगत तरायण खोजत खोजत तत बिचार्यो।

0: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਬਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਦੇ ਪਿਆਰੇ ਸਾਧ ਸੰਗਤ ਜੀ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦਾ ਫਰਮਾਨ ਹੈ, ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ, ਜੋ ਤਿਸ ਭਾਵੇ ਨਾਨਕਾ ਸਾਈ ਗੱਲ ਚੰਗੀ ਦੇ ਮਹਾਂਵਾਕ ਅਨੁਸਾਰ। ਬਹੁਤ ਹੀ ਸਤਿਕਾਰਯੋਗ ਸਵਰਗਵਾਸੀ ਬੀਬੀ ਸੁਖਨੰਦਰ ਕੌਰ ਜੀ ਗੁਰਾਇਆ, ਗੁਰੂ ਸਾਹਿਬ ਜੀ ਦੇ ਹੁਕਮ ਦੇ ਅਨੁਸਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿੰਨੇ ਸਵਾਸਾਂ ਦੀ ਪੂੰਜੀ ਦੇ ਕਰਕੇ ਸੰਸਾਰ 'ਤੇ ਭੇਜਿਆ ਸੀ, ਸਤਿਗੁਰਾਂ ਦੁਆਰਾ ਦਿੱਤੇ ਸਵਾਸਾਂ ਦੀ ਪੂੰਜੀ ਨੂੰ ਪੂਰਿਆਂ ਕਰਦਿਆਂ ਹੋਇਆਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਜਾ ਬਰਾਜੇ ਸਨ। ਉਹਨਾਂ ਦੇ ਸਮੁੱਚੇ ਪਰਿਵਾਰ ਵੱਲੋਂ ਰੂਹ ਦੀ ਸ਼ਾਂਤੀ ਵਾਸਤੇ ਬੇਟਾ ਇੰਦਰਪਾਲ ਸਿੰਘ ਜੀ ਗੁਰਾਇਆ, ਬੇਟਾ ਰਿਪੂ ਦਮਨਜੀਤ ਸਿੰਘ ਜੀ, ਬੇਟੀ ਕੁਲਜੀਤ ਕੌਰ, ਕੁਲਦੀਪ ਕੌਰ ਅਤੇ ਨੌਂ ਅਮਨਦੀਪ ਕੌਰ, ਸਮੁੱਚੇ ਪਰਿਵਾਰ ਵੱਲੋਂ, ਗੁਰਾਇਆ ਪਰਿਵਾਰ ਵੱਲੋਂ ਗੁਰੂ ਸਾਹਿਬ ਜੀ ਦੇ ਪਾਵਨ ਸਥਾਨ 'ਤੇ ਪਰਸੋਂ ਵਾਲੇ ਰੋਜ਼ ਤੋਂ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਜਾਪ, ਤੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿੱਟਾ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਾਏ ਸਨ। ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਰਹਿਮ ਸਦਕਾ ਸੰਪੂਰਨ ਭੋਗ ਪੈ ਗਏ ਨੇ। ਗੁਰੂ ਸਾਹਿਬ ਦੇ ਚਰਨਾਂ ਵਿੱਚ ਉਸ ਵਿਛੜੀ ਰੂਹ ਵਾਸਤੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਹੈ ਸਾਰੀਆਂ ਸੰਗਤਾਂ ਨੇ। ਸੋ ਗੁਰੂ ਸਾਹਿਬ ਜੀ ਕਿਰਪਾ ਕਰਨ, ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਉਸ ਵਿਛੜੀ ਰੂਹ ਨੂੰ ਬਖਸ਼ਿਸ਼ ਕਰਕੇ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰਨ, ਪਿੱਛੇ ਸਮੂਹ ਪਰਿਵਾਰ ਨੂੰ ਸਾਕ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ, ਪਰਿਵਾਰ ਦਾ ਆਉਣ ਵਾਲਾ ਸਮਾਂ ਸੁੱਖ ਦਾ ਬਤੀਤ ਕਰਾਉਣ। ਸੋ ਹੁਣ ਉਸ ਵਿਛੜੀ ਰੂਹ ਦੇ ਨਿਮਿੱਤ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਆਰੰਭ ਹੋਵੇਗਾ। ਉਸ ਤੋਂ ਬਾਅਦ ਸਤਿਕਾਰਯੋਗ ਗਿਆਨ ਜੀ ਆਪ ਸੰਗਤਾਂ ਨੂੰ ਕਥਾ ਰਾਹੀਂ ਨਿਹਾਲ ਕਰਨਗੇ। ਸਮੂਹ ਸੰਗਤਾਂ ਨੇ ਇਸੇ ਤਰ੍ਹਾਂ ਸਤਿਗੁਰਾਂ ਦੇ ਪਾਵਨ ਦਰਬਾਰਾਂ ਵਿੱਚ ਸੱਜੇ ਰਹਿਣ ਦੀ ਕਿਰਪਾਲਤਾ ਕਰਨੀ। ਹੁਣ ਮੇਨ ਹਾਲ ਦੇ ਵਿੱਚ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਕੀਰਤਨ ਦੀ ਰਮਤਾ ਹੋਵੇਗੀ ਜੀ। ਫੁੱਲਾਂ ਚੁੱਕਾਂ ਦੀ ਖੇਮਾ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ধন্যবাদ কথা।

ਜੇ ਹਜਰੀ ਲਿਖਿਆ ਤੇਹਾ ਹੁਕਮ ਕਮਾਏ ਘੱਲਿਆ ਵੈ ਨਾਨਕਾ ਸਦੇ ਉੱਠੀ ਜਾਏ ਦੇ ਮਹਾਂਵਾਕ ਅਨੁਸਾਰ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਜੀ ਪਰਿਵਾਰ ਨੂੰ ਸਦੀ ਵੀ ਵਿਛੋੜਾ ਦੇ ਗਏ ਸਨ। ਸਤਿਗੁਰਾਂ ਨੇ ਜਿਤਨੀ ਕੁ ਸਵਾਸਾਂ ਰੂਪੀ ਅਰਜ਼ਾ ਦੇ ਕਰਕੇ ਇਸ ਮਾਤਲੋਕ 'ਤੇ ਭੇਜਿਆ ਸੀ, ਆਪਣੀ ਸਵਾਸਾਂ ਰੂਪੀ ਅਰਜ਼ਾ ਭੋਗ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ। ਇਸ ਮਾਤ ਲੋਕ ਅੰਦਰ ਵਿਚਰਦਿਆਂ ਤੋਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਸਤਿਗੁਰਾਂ ਅੱਗੇ ਅਰਦਾਸ ਕਰਿਓ ਰਲ ਕੇ ਕਿ ਸਤਿਗੁਰ ਜੀ ਅਬ ਕੀ ਵਾਰ ਬਖਸ਼ ਬੰਦੇ ਕੋ ਬਾਹਰ ਨਾ ਪਹੁੰਚਲ ਫੇਰਾ, ਕਿਰਪਾ ਕਰਿਆ ਜੀ ਮਾਤਾ ਜੀ ਤੋਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ, ਨਾਚ ਤਾਰਦੇ ਹੋਏ ਸਦੀਵ ਕਾਲ ਲਈ ਆਵਾਗਾਉਣ ਦੇ ਚੱਕਰਾਂ ਤੋਂ ਬਚਾ ਕਰਕੇ ਆਪਣੇ ਚਰਨਾਂ ਕਮਲਾਂ ਵਿੱਚ ਨਿਵਾਸ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਸੋ ਪਿਆਰ ਵਾਲਿਓ। ਇਤਨੀ ਸੇਵਾ ਪ੍ਰਵਾਨ ਕਰਨੀ ਜੀ, ਦਸ ਰਿਆਂ ਤੋਂ ਕੀਰਤਨ ਕਰਦਿਆਂ ਤੋਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ, ਸਤਿਗੁਰੂ ਜੀ ਅਤੇ ਸਾਧ ਸੰਗਤ ਬਖਸ਼ਣਯੋਗ ਹੈ, ਬਖਸ਼ ਲੈਣਾ। ਆਓ ਹੁਣ ਸਾਡੇ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹੈੱਡ ਗ੍ਰੰਥੀ ਗਿਆਨੀ ਰਵਿੰਦਰਪਾਲ ਸਿੰਘ ਜੀ ਤਿੰਨਾਂ ਪਾਸੋਂ ਕਥਾ ਵਿਚਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਦੋ ਜਹਾਂ ਰਹਿਮਤਾਂ ਦੇ ਮੁਜੱਸਮੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਇਮਾਨ ਸਤਸੰਗੀ ਜਨੋ ਗੁਰੂ ਚਰਨਾਂ ਵਿੱਚ ਗੁਰਬਾਣੀ ਕੀਰਤਨ ਦੇ ਰਾਹੀਂ ਆਪਣੇ ਚਿੱਤ ਨੂੰ ਇਕਾਗਰ ਕਰਨ ਵਾਸਤੇ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਰੂਪ ਹੋ ਰਹੇ ਸੀ। ਗੁਰੂ ਚਰਨਾਂ ਵਿੱਚ ਜਿਸ ਨਿਮਿਤ ਆਪਾਂ ਸਾਰੇ ਜੁੜ ਕਰਕੇ ਬੈਠੇ ਹਾਂ, ਬਹੁਤ ਹੀ ਸਤਿਕਾਰਯੋਗ ਬੀਬੀ ਸੁਖਨੰਦਰ ਕੌਰ ਜੀ ਗੁਰਾਇਆ, ਜੋ ਸੰਸਾਰ ਦੇ ਵਿੱਚ ਕਰਤੇ ਪੁਰਖ ਦੁਆਰਾ ਦਿੱਤੀ ਸਵਾਸਾਂ ਦੀ ਪੂੰਜੀ ਨੂੰ ਭੋਗਦਿਆਂ ਗੁਰੂ ਚਰਨਾਂ ਵਿੱਚ ਜਾ ਬਿਰਾਜੇ, ਤਿੰਨਾਂ ਨਿਮਿਤ ਅੰਤਿਮ ਅਰਦਾਸ ਸਮਾਗਮ ਦੇ ਵਿੱਚ ਆਪਾਂ ਸਾਰੇ ਜੁੜ ਬੈਠੇ ਹਾਂ ਔਰ ਹਰੇਕ ਸਿੱਖ ਦੀ ਸੰਗਤੀ ਰੂਪ ਦੇ ਵਿੱਚ ਇਹੀ ਅਰਦਾਸ ਹੁੰਦੀ ਹੈ ਕਿ ਦੇਹੋ ਸੱਜਣ ਅਸੀਸੜੀਆ ਜਿਉਂ ਹੋਵੇ ਸਾਹਿਬ ਸਿਉਂ ਮੇਲ। ਗੁਰੂ ਸਾਹਿਬ ਕਿਰਪਾ ਕਰਨ, ਜੋ ਉਪਦੇਸ਼ ਸਤਿਗੁਰੂ ਸਾਹਿਬ ਜੀ ਨੇ ਗੁਰਬਾਣੀ ਦੁਆਰਾ ਸਾਡੇ ਸਨਮੁੱਖ ਬਖਸ਼ਿਸ਼ ਕੀਤਾ ਹੈ, ਇਸ ਦੀ ਵਿਚਾਰ ਆਪਾਂ ਆਪ ਜੀ ਦੇ ਸਨਮੁੱਖ ਕਰਨੀ ਹੈ। ਪਾਤਸ਼ਾਹ ਦੀ ਕਿਰਪਾ ਕਰਨ, ਆਪ ਮਿਹਰਾਮਤ ਕਰਕੇ ਤਰਸ ਕਰਕੇ ਪਾਵਨ ਗੁਰਮਤਿ ਗੁਰਬਾਣੀ ਵਿਚਾਰ ਸਤਿਗੁਰੂ ਜੀ ਆਪ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ, ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਗੁਰਬਾਣੀ ਅੰਦਰ ਇਸ ਗੱਲ ਦਾ ਨਿਰਣਾ ਸਾਡੇ ਸਨਮੁੱਖ ਬਖਸ਼ਿਸ਼ ਕਰਦੇ ਨੇ ਕਿ ਅਕਾਲ ਪੁਰਖ ਦਾ ਇੱਕ ਨਿਯਮ ਹੈ, ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ। ਮਹਾਰਾਜ ਜੀ ਕਹਿੰਦੇ ਇਹ ਸੰਦੇਸ਼ ਘਰ ਘਰ ਦੇ ਵਿੱਚ ਪਹੁੰਚ ਰਿਹਾ ਹੈ, ਹਰੇਕ ਸਵਾਸ ਦੁਆਰਾ ਇਨਸਾਨ ਨੂੰ ਸੱਦਾ ਮਿਲ ਰਿਹਾ ਹੈ, ਕਿਉਂਕਿ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਇਸ ਗੱਲ ਦਾ ਨਿਰਣਾ ਕੀਤਾ ਕਿ ਜੋ ਉਪਜਿਓ ਸੋ ਬਿਨਸ ਹੈ ਪਰੋ ਆਦ ਕੈ ਕਾਲ। ਸਤਿਗੁਰੂ ਜੀ ਕਹਿੰਦੇ ਜਿਹਦੀ ਉਤਪੱਤੀ ਸੰਸਾਰ 'ਤੇ ਹੋਈ ਹੈ ਉਹਨੇ ਸੰਸਾਰ ਤੋਂ ਜਾਣਾ, ਇਹ ਅਟਲ ਸੱਚਾਈ ਹੈ। ਅਤੇ ਇਸ ਗੱਲ ਦਾ ਨਿਰਣਾ ਮਹਾਰਾਜ ਜੀ ਕਹਿੰਦੇ ਉਹ ਅੱਜ ਹੋ ਜਾਏ ਜਾਂ ਕੱਲ੍ਹ ਹੋ ਜਾਏ, ਇਹ ਗੱਲ ਪ੍ਰਤੱਖ ਹੈ ਕਿ ਸੰਸਾਰ ਦੇ ਵਿੱਚ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਸਤਿਗੁਰੂ ਜੀ ਕਹਿੰਦੇ ਜੋ ਸ੍ਰਿਸ਼ਟੀ 'ਤੇ ਆਇਆ ਹੈ ਨਿਯਮ ਅਨੁਸਾਰ ਉਹਨੇ ਇਸ ਸੰਸਾਰ ਤੋਂ ਜਾਣਾ ਹੈ, ਪਰ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਇਹ ਕਰਤੇ ਪੁਰਖ ਦੇ ਹੁਕਮ ਦੇ ਵਿੱਚ ਹੈ ਕਿ ਇਸ ਸ੍ਰਿਸ਼ਟੀ ਦਾ ਜੋ ਵਰਤਾਰਾ ਹੈ, ਜਿੱਥੇ ਮਹਾਰਾਜ ਜੀ ਨੇ ਜ਼ਿਕਰ ਕਰਦਿਆਂ ਕਿਹਾ ਕਿ ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ। ਚੀਰੀ ਦਾ ਅਰਥ ਕੀ ਹੈ? ਚੀਰੀ ਦਾ ਅਰਥ ਉਹ ਚਿੱਠੀ ਜਿਹਦੇ ਵਿੱਚ ਸਾਡੇ ਸਾਰੇ ਦੇ ਸਾਰੇ ਜੀਵਨ ਤੋਂ ਲੈ ਕੇ ਅੰਤ ਤੱਕ ਨਿਰਣੇ ਦਾ ਫੈਸਲਾ ਕਰ ਦਿੱਤਾ। ਮਹਾਰਾਜ ਜੀ ਕਹਿੰਦੇ ਜਿਹਾ ਚੀਰੀ ਲਿਖਿਆ, ਜਿਹੜਾ ਕੁਝ ਸਾਡੇ ਜੀਵਨ ਦੇ ਵਿੱਚ ਜੀਵਨ ਰੂਪ ਚਿੱਠੀ ਵਿੱਚ ਲਿਖ ਦਿੱਤਾ, ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣਗੇ ਤੇਹਾ ਹੁਕਮ ਕਮਾਹੇ। ਸੰਸਾਰ ਵਿੱਚ ਆਉਂਦਿਆਂ ਇਨਸਾਨ ਉਸੇ ਹੁਕਮ ਨੂੰ ਆਪਣੇ ਜੀਵਨ ਦੇ ਵਿੱਚ ਜਿਹੜਾ ਹੈ ਉਹ ਆਣ ਕੇ ਕਮਾਉਂਦਾ ਹੈ। ਚੀਰੀ ਦਾ ਅਰਥ ਪੱਲਾ ਵੀ ਹੈ। ਚੀਰੀ ਦਾ ਅਰਥ ਜੋ ਹੱਥ ਦੇ ਵਿੱਚ ਆਪਾਂ ਇੱਕ ਕਹਿ ਦਿੰਦੇ ਹਾਂ ਕਿ ਆ ਪਰਚੀ ਫੜਾ ਦਿੱਤੀ ਗਈ, ਜੋ ਸਮਾਂ ਇੰਨੇ ਤੋਂ ਲੈ ਕੇ ਇੰਨੇ ਤੱਕ ਲਿਖ ਦਿੱਤਾ ਗਿਆ ਇਹਨੂੰ ਵੀ ਚੀਰੀ ਕਹਿ ਦਿੱਤਾ ਜਾਂਦਾ। ਪਰ ਗੁਰਮੁਖੋ, ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਜਿਹੜਾ ਜੀਵਨ ਰੂਪੀ ਚਿੱਠੀ ਵਿੱਚ ਲਿਖ ਦਿੱਤਾ ਗਿਆ ਉਹ ਬਿਲਕੁਲ ਅਟਲ ਹੈ। ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ, ਇਕੱਲੇ ਆਵਹਿ ਨਾਨਕਾ ਸੱਦੇ ਉੱਠੀ। ਚਾਹੇ ਉਹਦੇ ਹੁਕਮ ਦੇ ਅਨੁਸਾਰ ਆਉਂਦੇ ਹਾਂ, ਉਹ ਸੱਦਾ ਦਿੰਦਾ ਅਤੇ ਸੰਸਾਰ ਤੋਂ ਇਨਸਾਨ ਚਲਾ ਜਾਂਦਾ ਹੈ। ਅਤੇ ਨਾਲ ਹੀ ਮਹਾਰਾਜ ਜੀ ਨੇ ਬਖਸ਼ਿਸ਼ ਕਰ ਦਿੱਤੀ
ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਔਦ ਘਟੈ ਦਿਨਸ ਰਹਿਣਾਰੇ। ਮਹਾਰਾਜ ਜੀ ਕਹਿੰਦੇ ਉਮਰ ਘਟ ਰਹੀ ਹੈ, ਦਿਨਸ ਦਿਨ ਕਰਕੇ, ਰਾਤ ਕਰਕੇ। ਅਤੇ ਸਤਿਗੁਰੂ ਕਹਿੰਦੇ ਮਨ ਗੁਰਮਿਲ ਕਾਦ ਸਵਾਰੇ, ਮਨ

ਫਿਰੈ ਬਦਿਕ ਜੋ ਕਹੋ ਕਵਨ ਬਿਦ ਕੀਜੈ। ਮਹਾਰਾਜ ਜੀ ਕਹਿੰਦੇ ਕਾਲ ਸ਼ਿਕਾਰੀ ਬਣ ਕੇ ਬੈਠਾ ਹੈ, ਜਿਵੇਂ ਸਮਾਂ ਅਤੇ ਸਥਾਨ ਇੱਕ ਸ਼ਿਕਾਰੀ ਦਾ ਸੁਭਾਅ ਹੈ, ਜਿੱਦਣ ਉਹ ਸਮਾਂ ਅਤੇ ਅਸਥਾਨ ਦੀ ਚੋਣ ਕਰ ਲੈਂਦਾ ਉਸ ਦਿਨ ਉਹ ਸਾਹਮਣੇ ਸ਼ਿਕਾਰ ਨੂੰ ਜਿਹੜਾ ਹੈ ਉਹ ਫਤਿਹ ਕਰ ਲੈਂਦਾ ਸਹੀ ਸਮੇਂ ਅਤੇ ਸਹੀ ਅਸਥਾਨ ਨੂੰ ਵੇਖ ਕੇ। ਜਦੋਂ ਉਹ ਆਪਣੇ ਕੋਲੋਂ ਤੀਰ ਜਾਂ ਬੰਦੂਕ ਦੀ ਗੋਲੀ ਚਲਾਉਂਦਾ ਤਾਂ ਉਹ ਸ਼ਿਕਾਰ ਵੱਧ ਹੋ ਜਾਂਦਾ। ਸਤਿਗੁਰੂ ਸਾਹਿਬ ਮਹਾਰਾਜ ਇਸੇ ਪ੍ਰਕਾਰ ਕਹਿੰਦੇ ਕਿ ਜਿੱਦਣ ਸਮਾਂ ਅਤੇ ਅਸਥਾਨ ਬਿਲਕੁਲ ਇਕੱਤਰ ਹੋ ਗਏ, ਇਕੱਠੇ ਹੋ ਗਏ, ਉਸ ਦਿਨ ਸੰਸਾਰ ਦੇ ਵਿੱਚੋਂ ਇਨਸਾਨ ਦਾ ਚਲਾਣਾ ਹੋ ਜਾਣਾ। ਸਤਿਗੁਰੂ ਮਹਾਰਾਜ ਜੀ ਕਹਿੰਦੇ ਹੋ ਮਨਾ ਇਸ ਗੱਲ ਨੂੰ ਕਬੂਲ ਕਰ ਕਿ ਇਹ ਸ੍ਰਿਸ਼ਟੀ ਤੋਂ ਆਪਾਂ ਸਾਰਿਆਂ ਨੇ ਜਾਣਾ, ਪਰ ਜਾਣਾ ਤਾਂ ਸਾਰਿਆਂ ਨੇ ਹੈ, ਜਾਣਾ ਚੇਤੇ ਰੱਖਣਾ ਸਫਲਤਾ ਨਹੀਂ ਹੈ। ਅਸਲ ਦੇ ਵਿੱਚ ਜਿਉਂਦੇ ਜੀ ਜੀਵਨ ਨੂੰ ਸਫਲ ਕਰਨਾ ਸਭ ਤੋਂ ਵੱਡੀ ਖੇਡ ਹੈ। ਮਹਾਰਾਜ ਜੀ ਕਹਿੰਦੇ ਆ ਚੇਤਨਾ ਹੈ ਤੂੰ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ। ਮਹਾਰਾਜ ਜੀ ਕਹਿੰਦੇ ਤੇਰੇ ਕੋਲ ਦਿਨ ਹੈ ਰਾਤ ਹੈ, ਚੇਤਨਾ ਹੈ ਤੂੰ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ। ਨਹੀਂ ਤਾਂ ਮਹਾਰਾਜ ਕਹਿਣ ਲੱਗੇ ਛਿੰਨ ਛਿੰਨ ਔਦ ਬਿਹਾਤ ਹੈ ਫੂਟੇ ਘੱਟ ਜਿਉਂ ਪਾਨੀ। ਮਹਾਰਾਜ ਕਹਿਣਗੇ ਚੇਤੇ ਕਰ ਉਸ ਅਕਾਲ ਪੁਰਖ ਨੂੰ, ਨਿਸ ਦਾ ਨਾਮ ਰਾਤ ਹੈ। ਮਹਾਰਾਜ ਜੀ ਕਹਿੰਦੇ ਰਾਤ ਹੋਵੇ ਦਿਨ ਹੋਵੇ ਤੂੰ ਕਰਤੇ ਪੁਰਖ ਨੂੰ ਚੇਤੇ ਕਰ, ਨਹੀਂ ਤਾਂ ਫਿਰ ਇਸ ਗੱਲ ਦਾ ਖਿਆਲ ਕਰ ਛਿੰਨ ਛਿੰਨ ਔਦ ਬਿਹਾਤ ਹੈ ਫੂਟੇ ਘੱਟ ਜਿਉਂ ਪਾਨੀ। ਮਹਾਰਾਜ ਜੀ ਕਹਿੰਦੇ ਟੁੱਟੇ ਹੋਏ ਘੜੇ ਦੇ ਵਿੱਚੋਂ ਨਿਕਲਦੇ ਹੋਏ ਪਾਣੀ ਦੀ ਨਿਆਈ ਇਸ ਸੰਸਾਰ ਦੇ ਵਿੱਚੋਂ ਖਾਲੀ ਹੋ ਜਾਣਾ। ਸਰੀਰ ਘੜਾ ਹੈ, ਮੁੱਖ ਤ੍ਰੇੜ ਹੈ, ਇਹਦੇ ਵਿੱਚੋਂ ਸਵਾਸਾਂ ਰੂਪੀ ਜਲ ਸੰਸਾਰ ਦੇ ਵਿੱਚੋਂ ਸਮਾਪਤ ਹੁੰਦਾ ਜਾ ਰਿਹਾ। ਸਤਿਗੁਰੂ ਮਹਾਰਾਜ ਜੀ ਕਹਿੰਦੇ ਮਨਾ ਉਸ ਕਰਤੇ ਪੁਰਖ ਨੂੰ ਚੇਤੇ ਕਰ। ਭਾਈ ਸਾਹਿਬ ਸ਼ਬਦ ਪੜ੍ਹ ਰਹੇ ਸਨ ਵਿੱਚ ਦੁਨੀਆ ਸੇਵ ਕਮਾਈ ਹੈ, ਦੁਨੀਆ ਦੇ ਵਿੱਚ ਰਹਿ ਕੇ ਉਹ ਸੇਵ ਕਮਾਉਣੀ, ਸੇਵਾ ਕਰਨੀ, ਕਰਤੇ ਪੁਰਖ ਦੀ ਯਾਦ ਵਿੱਚ ਬੈਠਣਾ। ਸਤਿਗੁਰੂ ਮਹਾਰਾਜ ਕਹਿਣ ਲੱਗੇ ਵਿੱਚ ਦੁਨੀਆ ਸੇਵ ਕਮਾਈ ਹੈ, ਚੰਗਿਆਈ ਕਮਾਵਾਂਗੇ ਦੁਨੀਆ ਵਿੱਚ ਤਾਂ ਦਰਗਹਿ ਬੈਸਣ ਪਾਈ ਹੈ, ਕਰਤੇ ਪੁਰਖ ਦੀ ਦਰਗਾਹ ਦੇ ਵਿੱਚ ਬੈਠਣਾ ਨਸੀਬ ਹੋਵੇਗਾ। ਮਹਾਰਾਜ ਜੀ ਕਹਿੰਦੇ ਕਹੋ ਨਾਨਕ ਬਾਹਾਂ ਲੁਡਾਈਏ, ਇਹਦਾ ਅਰਥ ਕੀ ਹੈ? ਮਹਾਰਾਜ ਜੀ ਕਹਿੰਦੇ ਵਿੱਚ ਦੁਨੀਆ ਸੇਵ ਕਮਾਈ ਹੈ, ਜਿੱਦਣ ਸੇਵਾਦਾਰ ਬਣ ਕੇ ਸੰਸਾਰ ਦੇ ਭਲੇ ਵਾਸਤੇ ਕਮਾਈ ਕਰੇਗਾ ਇਨਸਾਨ। ਮਹਾਰਾਜ ਜੀ ਕਹਿੰਦੇ ਇਹ ਗੱਲ ਅਟਲ ਹੈ, ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਹਿ ਬੈਸਣ ਪਾਈਏ, ਕਹੋ ਨਾਨਕ ਬਾਹਾਂ ਲੁਡਾਈਏ। ਲੁਡਾਈਏ ਦਾ ਅਰਥ, ਲੁੱਡੀ ਪਾ ਕੇ ਤੁਰਨ ਦਾ ਅਰਥ ਇਹ ਬਣਦਾ ਹੈ ਗੁਰਮੁਖੋ ਕਿ ਜਦੋਂ ਇੱਕ ਵਿਅਕਤੀ ਗਰਾਊਂਡ ਵਿੱਚ ਖੇਡ ਦੇ ਮੈਦਾਨ ਦੇ ਵਿੱਚ ਖੇਡਦਾ ਹੈ, ਜਦੋਂ ਉਹ ਫਤਿਹ ਪ੍ਰਾਪਤ ਕਰਦਾ ਜਿੱਤਦਾ ਅਤੇ ਬਾਂਹ ਨੂੰ ਉਤਾਂਹ ਕਰਕੇ ਸਾਰੀ ਗਰਾਊਂਡ ਵਿੱਚ ਲੋਕਾਂ ਨੂੰ ਇਸ ਗੱਲ ਦਾ ਨਿਰਣਾ ਦੱਸਦਾ ਵੀ ਮੈਂ ਫਤਿਹ ਕਰ ਲਈ। ਸਤਿਗੁਰੂ ਕਹਿੰਦੇ ਜਿਹਨੇ ਜਿਉਂਦੇ ਜੀ ਸਿਮਰਨ ਅਭਿਆਸ ਕਰਕੇ ਆਪਣੇ ਜੀਵਨ ਨੂੰ ਜਿੱਤ ਲਿਆ ਉਹ ਵਾਕਈ ਬਾਂਹ ਖੜੀ ਕਰਕੇ ਇਸ ਸੰਸਾਰ ਦੇ ਵਿੱਚੋਂ ਜਾਂਦਾ, ਜੀਵਨ ਜਿੱਤ ਕੇ ਜਾਂਦਾ। ਮੈਂ ਛੋਟੀ ਜਿਹੀ ਉਦਾਹਰਨ ਦੇ ਕੇ ਆਪ ਜੀ ਦੇ ਸਨਮੁਖ ਸੰਪੂਰਨਤਾ ਕਰਨੀ ਹੈ। ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਇੱਕ ਸ਼ਬਦ ਆਖਿਆ, ਪਾਤਸ਼ਾਹ ਜੀ ਕਹਿੰਦੇ ਕਿਆ ਜਾਣਾ ਕਿ ਮਰਹੇਂਗੇ ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨਹੁ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਸਤਿਗੁਰੂ ਜੀ ਕਹਿੰਦੇ ਪਤਾ ਨਹੀਂ ਕਿੱਦਾਂ ਮਰਨਾ ਹੈ ਸੰਸਾਰ ਵਿੱਚੋਂ, ਪਰ ਇੱਕ ਗੱਲ ਅਟਲ ਹੈ, ਜਿੱਦਣ ਰੱਬ ਅੰਦਰੋਂ ਨਾ ਵਿਸਰਿਆ ਉੱਦਣ ਮਰਨਾ ਸੌਖਾ ਹੁੰਦਾ ਹੈ। ਵਿੱਚ ਦੁਨੀਆ ਸੇਵ ਕਮਾਈ ਹੈ। ਉਦਾਹਰਨ ਦੇ ਤੌਰ ਦੇ ਉੱਪਰ ਆਪ ਜੀ ਦੇ ਸਨਮੁੱਖ ਬੇਨਤੀ ਕਰਨ ਲੱਗਾ। ਆਗਰੇ ਦੀ ਧਰਤੀ ਦੇ ਉੱਪਰ ਇੱਕ ਅਸਥਾਨ ਹੈ ਗੁਰੂ ਕਾ ਤਾਲ, ਉਹ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ 2 ਕਿਲੋਮੀਟਰ ਦੇ ਉੱਪਰ ਇੱਕ ਗੁਰਦੁਆਰਾ ਸਾਹਿਬ ਹੈ ਮਾਈ ਥਾਨ। ਮਾਈ ਥਾਨ ਗੁਰਦੁਆਰਾ ਬੀਬੀ ਜੱਸੀ ਦੇ ਨਾਮ ਦੇ ਨਾਲ ਪ੍ਰਸਿੱਧ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਆਗਰੇ ਗਏ, ਇੱਥੇ ਬਿੰਦਰਾਵਨ ਲਾਗੇ ਹੋਣ ਕਰਕੇ ਵਰਿੰਦਾਵਨ ਦੇ ਲੋਕ ਜਿਹੜੇ ਸੀ ਨਾ, ਮਥੁਰਾ ਅਤੇ ਵਰਿੰਦਾਵਨ ਦੇ ਲੋਕ, ਮਥੁਰਾ ਬਹੁਤ ਪ੍ਰਭਾਵ ਸੀ, ਮਥੁਰਾ ਨੇੜੇ ਹੋਣ ਕਰਕੇ ਇੱਥੇ ਇੱਕ ਨਿਰਣਾ ਚੱਲ ਰਿਹਾ ਸੀ ਵੀ ਜਿਸ ਪਰਿਵਾਰ ਵਿੱਚ 2 ਜਾਂ 3 ਬੱਚੀਆਂ ਹੁੰਦੀਆਂ ਉਹਨਾਂ ਵਿੱਚੋਂ ਇੱਕ ਭਗਵਾਨ ਕ੍ਰਿਸ਼ਨ ਨੂੰ ਆਪਣਾ ਰੱਬ ਮੰਨ ਕੇ, ਪਤੀ ਮੰਨ ਕੇ ਔਰ ਕੇਵਲ ਆਪਣਾ ਜੀਵਨ ਉਸੇ ਹੀ ਰੂਪ ਦੇ ਵਿੱਚ ਬਤੀਤ ਕਰ ਦਿੰਦੀ, ਉਹ ਵਿਆਹ ਨਹੀਂ ਸੀ ਕਰਾਉਂਦੇ, ਭਗਵਾਨ ਕ੍ਰਿਸ਼ਨ ਨੂੰ ਪਤੀ ਮੰਨ ਲਿਆ ਜਾਂਦਾ ਸੀ। ਜਦੋਂ ਗੁਰੂ ਨਾਨਕ ਸਾਹਿਬ ਇੱਥੇ ਗਏ, ਇੱਥੇ ਫਿਰ ਕਹਿੰਦੇ ਆ ਕਿ ਇੱਕ ਜੱਸੀ ਨਾਮ ਦੀ ਨੌਜਵਾਨ ਬੱਚੀ ਸੱਤ

ਸਤਿਗੁਰੂ ਜੀ ਨੂੰ ਮਿਲੇ ਅਤੇ ਮਹਾਰਾਜ ਨੇ ਇੱਕੋ ਗੱਲ ਆਖੀ ਸੀ, ਆਖਿਆ ਬੇਟਾ ਦੁਨੀਆਂ ਦੇ ਵਿੱਚ ਭਗਵਾਨ ਦੀ ਮੂਰਤ ਨੂੰ ਜਾਂ ਪੱਥਰ ਨੂੰ ਭਗਵਾਨ ਕਹਿਣ ਵਾਲੇ ਬਹੁਤ ਸੁਣੇ, ਪਰ ਪੱਥਰ ਦੀ ਮੂਰਤੀ ਨੂੰ ਪਤੀ ਕਹਿਣ ਵਾਲੀ ਮੈਂ ਅੱਜ ਪਹਿਲੇ ਦਿਨ ਸੁਣੀ। ਅੱਜ ਪ੍ਰਤੱਖ ਵੇਖ ਲਿਆ। ਉਹਨੇ ਕਿਹਾ ਬਾਬਾ ਜੀ ਉਪਦੇਸ਼। ਮਹਾਰਾਜ ਜੀ ਕਹਿੰਦੇ ਤੇਰਾ ਘਰ ਘਰ ਨਾ ਰਹਿ ਜਾਏ, ਮੂਰਤੀ ਪੂਜਾ ਛੱਡ, ਇੱਕ ਨਿਰੰਕਾਰ ਦੀ ਸੇਵਾ ਦੇ ਵਿੱਚ ਹਾਜ਼ਰ ਹੋ। ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਵਰਤਿਆ, ਤਿਲੰਗ ਰਾਗ ਦਾ ਸ਼ਬਦ ਉਸ ਬੀਬੀ ਦੇ ਘਰ ਉਚਾਰਨ ਹੋਇਆ। ਤਿਲੰਗ ਮਹੱਲਾ ਪਹਿਲਾ। ਇਆਨੜੀਏ ਮਾਨੜਾ ਕਾਏ ਕਰੇ, ਆਪ ਨੜੈ ਕਰ ਹਰ ਰੰਗੋ ਕੀ ਨਾ ਮਾਣੇ, ਸਹੁ ਨੇੜੇ ਧਨ ਕਮਲੀਏ ਬਾਹਰ ਕਿਆ ਢੂੰਡੇ। ਇਹ ਸ਼ਬਦ ਉਚਾਰਨ ਹੋਇਆ। ਉਸ ਬੀਬੀ ਜੱਸੀ ਨੇ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਨੂੰ ਕਿਹਾ, ਸੱਚੇ ਪਾਤਸ਼ਾਹ ਇਹ ਘਰ ਵਾਕੇ ਰੱਬ ਦਾ ਘਰ ਬਣ ਜਾਏਗਾ, ਕਿਰਪਾ ਕਰੋ ਕੁਝ ਦਿਨ ਰੁਕੋ, ਮੈਂ ਤੁਹਾਨੂੰ ਕੁਝ ਭੇਟਾ ਕਰਨਾ, ਮੈਂ ਤੁਹਾਨੂੰ ਇੱਕ ਥਾਂ ਤਿਆਰ ਕਰਕੇ ਭੇਟਾ ਕਰਾਂਗੀ, ਤੁਸੀਂ ਚੋਲਾ ਸਵਾਲ ਲਿਓ। ਸਤਿਗੁਰੂ ਜੀ ਨੇ ਕਿਹਾ ਸੀ, ਬੀਬੀ ਕਾਹਲੀ ਨਾ ਪਾਓ, ਸਮਾਂ ਆਏਗਾ ਅਸੀਂ ਖੁਦ ਲੈਣ ਵਾਸਤੇ ਆਵਾਂਗੇ। ਕਹਿੰਦੇ ਨੇ ਉਸ ਬੀਬੀ ਜੱਸੀ ਨੇ ਆਪਣੇ ਘਰ ਨੂੰ ਧਰਮਸ਼ਾਲਾ ਬਣਾ ਲਿਆ। ਇੰਨੀ ਕੁ ਬੰਦਗੀ ਕੀਤੀ, ਸਮਾਂ ਲੰਘਿਆ, ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸੰਸਾਰ ਤੋਂ ਪਿਆਨਾ ਕਰ ਗਏ, ਜੋਤੀ ਜੋਤ ਸਮਾ ਗਏ। ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਸਮਾਂ ਜਿਹੜਾ ਹੈ ਗੁਰਮੁਖੋ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਸਾਹਿਬ, ਸਾਰੇ ਗੁਰੂ ਸਾਹਿਬਾਨਾਂ ਤੋਂ, ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਤਾਂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਤੱਕ ਗੁਰੂ ਸਾਹਿਬਾਨ ਜੋਤੀ ਜੋਤ ਸਮਾ ਗਏ। ਇਸ ਗੱਲ 'ਤੇ ਗੌਰ ਕਰਿਓ। ਅੱਜ ਉਸ ਮਾਂ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਮਿਲਾਪ ਕੀਤਿਆਂ 175 ਸਾਲ ਹੋ ਗਏ। 175 ਸਾਲਾਂ ਦੀ ਉਮਰ ਉਸ ਮਾਂ ਦੀ ਹੋ ਗਈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਸਾਹਿਬ ਨਾਲ ਵਾਅਦਾ ਕੀਤਾ ਸੀ ਕਿ ਸਤਿਗੁਰੂ ਤੁਸੀਂ ਕਿਰਪਾ ਕਰੋ ਮੇਰੇ ਤੋਂ ਕੁਝ ਭੇਟਾ ਲੈ ਲਓ। ਮਹਾਰਾਜ ਜੀ ਨੇ ਕਿਹਾ ਸੀ ਕਾਹਲੇ ਨਾ ਪਾਓ। ਇੱਧਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤਖ਼ਤ 'ਤੇ ਬੈਠੇ, ਉੱਧਰ ਕਸ਼ਮੀਰੀ ਪੰਡਿਤਾਂ ਨੇ ਪੁਕਾਰ ਕੀਤੀ, ਸਾਡਾ ਜਨੇਊ ਅਤੇ ਸਾਡਾ ਤਿਲਕ ਜਿਹੜਾ ਹੈ ਉਹਦੀ ਰਾਖੀ ਕਰੋ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਤੁਰ ਪਏ। ਭਾਵਨਾ ਵਿੱਚ ਬੈਠੀ ਉਹ ਮਾਤਾ ਜੱਸੀ, ਜਿਹਦੀ ਉਮਰ 175 ਸਾਲਾਂ ਦੀ ਹੋ ਗਈ, ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਟਿਕ ਕੇ ਬੜੇ ਪਿਆਰ ਨਾਲ ਅਰਦਾਸ ਕਰਕੇ ਕਹਿੰਦੀ ਹੈ, ਸਤਿਗੁਰੂ ਹੁਣ ਤਾਂ ਸਮਾਂ ਆ ਗਿਆ ਹੈ ਨੇੜੇ, ਕਿਰਪਾ ਕਰੋ ਮੈਂ ਸੰਸਾਰ ਦੇ ਵਿੱਚੋਂ ਪਿਆਨਾ ਕਰ ਜਾਣਾ ਹੈ, ਤੁਸੀਂ ਕਿਰਪਾ ਦੇ ਘਰ ਦੇ ਵਿੱਚ ਆਓ, ਮਿਹਰਾਮਤ ਕਰੋ, ਤਰਸ ਕਰੋ। ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਹੋ ਰਹੀ। ਉਹਨੂੰ ਪਤਾ ਨਹੀਂ ਵੀ ਕੌਣ ਬੈਠਾ ਹੈ ਇਸ ਵੇਲੇ ਤਖ਼ਤ 'ਤੇ। ਬਜ਼ੁਰਗ ਮਾਂ ਆਪਣੇ ਘਰ ਵਿੱਚ ਬੈਠੀ, ਇੱਧਰੋਂ ਸਤਿਗੁਰੂ ਸਾਹਿਬ ਮਹਾਰਾਜ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲੇ ਦੇ ਨਾਲ, ਭਾਈ ਉਦੇ ਦੇ ਨਾਲ ਅਤੇ ਨਾਲ ਭਾਈ ਗੁਰਦਿੱਤੇ ਦੇ ਨਾਲ ਸਤਿਗੁਰੂ ਜੀ ਆਗਰੇ ਦੀ ਧਰਤੀ 'ਤੇ ਪਹੁੰਚਦੇ ਆ। ਇਸ ਮਾਂ ਦੇ ਘਰ ਦਾ ਦਰਵਾਜ਼ਾ ਖੜਕਦਾ, ਸਤਿਗੁਰੂ ਜੀ ਦਰਵਾਜ਼ਾ ਖੜਕਾਉਂਦੇ ਆ, ਅੰਦਰੋਂ ਆਵਾਜ਼ ਆਉਂਦੀ ਕੌਣ? ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਪਹਿਲਾਂ ਯਾਦ ਕਰ ਦਿਓ ਅਤੇ ਹੁਣ ਪਛਾਣ ਵੀ ਨਹੀਂ ਕਰਦੇ। ਜਦੋਂ ਦਰਵਾਜ਼ਾ ਖੋਲ੍ਹਿਆ, ਸਾਹਮਣੇ ਵੇਖਿਆ ਧੰਨ ਗੁਰੂ ਨਾਨਕ ਸਾਹਿਬ ਮੁੱਖ ਦੇ ਵਿੱਚੋਂ ਨਿਕਲਿਆ। ਗੁਰੂ ਨਾਨਕ ਸਾਹਿਬ ਸ਼ਬਦ ਕਿਹਾ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਨਾਮ 'ਤੇ ਸ਼ਬਦ ਕਹਿਣ ਦੀ ਦੇਰ, ਉਸ ਮਾਂ ਨੇ ਦੋਵੇਂ ਹੱਥ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਨੂੰ ਸਪਰਸ਼ ਕਰਨ ਦਾ ਯਤਨ ਕੀਤਾ। ਮਾਂ ਨੇ ਜਿਸ ਵਕਤ ਹੀ ਇਹ ਕਰਮ ਕੀਤਾ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਾਹਾਂ ਤੋਂ ਪਕੜ ਲਿਆ, ਆਖਿਆ ਮਾਂ, ਮਾਂ ਦਾ ਜਿਹੜਾ ਪਿਆਰ ਹੈ, ਮਾਂ ਦੀ ਜਗ੍ਹਾ ਸੀਨੇ ਵਿੱਚ ਹੁੰਦੀ ਹੈ ਨਾ ਕਿ ਪੈਰਾਂ ਵਿੱਚ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣਗੇ ਤੁਹਾਡੀ ਭਗਤੀ ਨੂੰ ਨਮਸਕਾਰ। ਮਾਂ ਜੱਸੀ ਜ਼ਿਕਰ ਆਉਂਦਾ, ਕਿਉਂਕਿ ਤਕਰੀਬਨ ਮੈਂ 5 ਮਹੀਨੇ ਉਸ ਅਸਥਾਨ ਦੇ ਉੱਪਰ ਬਤੌਰ ਗ੍ਰੰਥੀ ਸਿੰਘ ਵਜੋਂ ਸੇਵਾਵਾਂ ਨਿਭਾਈਆਂ ਆਗਰੇ ਦੀ ਧਰਤੀ 'ਤੇ। ਉਸ ਮਾਈ ਦਾ ਜਿਹੜਾ ਸਰੂਪ ਸੀ, ਕਹਿੰਦੇ ਕਿ ਜਿਹੜੇ ਅੱਖਾਂ ਦੇ ਪਲਕਾਂ ਸਨ ਉਹ ਵੀ ਲਮੇਰੀਆਂ ਹੋ ਗਈਆਂ, ਅੱਖਾਂ ਦੇ ਭਰਵੱਟੇ ਜਿਹੜੇ ਸੀ ਔਰ ਉਹ ਵੀ ਅੱਖਾਂ ਦੇ ਉੱਪਰ ਆਉਣ ਲੱਗ ਪਏ। ਸਾਰਾ ਜਿਹੜਾ ਬਿਲਕੁਲ ਜਿਹੜਾ ਸਰੀਰ ਸੀ ਉਹ ਬਜ਼ੁਰਗੀ ਦੇ ਬਿਲਕੁਲ ਕੰਢੇ 'ਤੇ ਜਾ ਚੁੱਕਾ ਸੀ, ਬਸ ਸਵਾਸ ਹੀ ਬਚੇ ਸਨ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉੱਥੇ ਜਾਂਦੇ ਆ, ਕਹਿੰਦੇ ਇੱਕ ਦਿਨ ਸਤਿਗੁਰੂ ਸਾਹਿਬ ਇੱਥੇ ਟਿਕੇ।
ਸਤਿਗੁਰੂ ਸਾਹਿਬ ਮਹਾਰਾਜ ਜੀ ਨੂੰ ਬਚਨ ਕੀਤਾ ਸਮਾਨ ਹੈ, ਸਤਿਗੁਰੂ ਇਲਾਕੇ ਵਿੱਚ ਪਾਣੀ ਦੀ ਕਿੱਲਤ ਹੈ, ਤੁਸੀਂ ਕਿਰਪਾ ਕਰੋ ਖੂਲਵਾਓ। ਮਹਾਰਾਜ ਨੇ ਉੱਥੇ ਖੂਲਵਾਇਆ। ਕੁਝ ਦਿਨ ਸਤਿਗੁਰੂ ਟਿਕੇ, ਜਦੋਂ ਇੱਥੋਂ ਚੱਲਣ ਲੱਗੇ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ, ਚੰਗਾ ਮਾਂ ਜੀ ਅਸੀਂ ਚੱਲਦੇ ਹਾਂ। ਅਤੇ ਉਸ ਮਾਂ ਨੇ ਇੱਕੋ ਗੱਲ ਆਖੀ ਸੀ, ਸੱਚੇ ਪਾਤਸ਼ਾਹ ਜਿਹੜੀ ਭੇਟਾ ਲੈਣ ਵਾਸਤੇ ਆਏ ਉਹ ਲੈ ਕੇ ਜਾਓ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਿਰਾਜਮਾਨ ਹੋਏ। ਮਾਂ ਨੇ ਇੱਕ ਥਾਨ ਬੁਣਿਆ ਸੀ ਹੱਥੀਂ, ਬੜੇ ਪਿਆਰ ਨਾਲ ਇੱਕ ਥਾਨ ਬੁਣਿਆ ਸਤਿਗੁਰੂ ਦੇ ਚੋਲੇ ਵਾਸਤੇ। ਉਹ ਥਾਨ ਜਿਹੜਾ ਸੀ ਉਸੇ ਵਕਤ ਸਤਿਗੁਰੂ ਮਹਾਰਾਜ ਜੀ ਦੇ ਵਾਸਤੇ ਬਾਹਰ ਕੱਢਿਆ। ਉਸ ਥਾਨ ਨੂੰ ਜਿਹੜਾ ਸੀ ਸਤਿਗੁਰੂ ਦੇ ਚੋਲੇ ਦਾ ਰੂਪ ਦੇਣ ਵਾਸਤੇ ਦਰਜੀ ਨੂੰ ਸੱਦਿਆ, ਉੱਥੇ ਸਤਿਗੁਰੂ ਮਹਾਰਾਜ ਵਾਸਤੇ ਚੋਲਾ ਤਿਆਰ ਕੀਤਾ। ਮਹਾਰਾਜ ਨੇ ਉਹ ਹਰੇ ਰੰਗ ਦਾ ਚੋਲਾ ਧਾਰਨ ਕੀਤਾ। ਜਦੋਂ ਤੁਰਨ ਲੱਗੇ ਸਤਿਗੁਰੂ ਜੀ ਕਹਿੰਦੇ, ਚੰਗਾ ਮਾਂ ਜੀ ਚੱਲਦੇ ਹਾਂ। ਅਤੇ ਇੱਕੋ ਸ਼ਬਦ ਵਰਤ ਕੇ ਕਿਹਾ ਸੀ, ਸਤਿਗੁਰੂ ਭੁੱਲੀ ਨੂੰ ਹੁਣ ਭੁਲਾਓ ਨਾ, ਕਿਰਪਾ ਕਰੋ। ਸਤਿਗੁਰੂ ਜੀ ਕਹਿਣ ਲੱਗੇ, ਕਿਉਂ ਮਾਂ, ਕਿੰਨੇ ਦਿਨ ਹੋ ਗਏ ਅਸੀਂ ਹੁਣ ਇੱਥੋਂ ਚਲੇ ਜਾਣਾ ਹੈ। ਸਤਿਗੁਰੂ ਸਾਹਿਬ ਜੀ ਨੂੰ ਉਸ ਮਾਂ ਨੇ ਦੋਵੇਂ ਹੱਥ ਜੋੜ ਕੇ ਆਖਿਆ ਸੀ, ਸੱਚੇ ਪਾਤਸ਼ਾਹ ਤੁਹਾਨੂੰ ਪਤਾ ਹੈ ਅੱਜ ਮੈਂ ਇਸ ਸੰਸਾਰ ਤੋਂ ਚਲੀ ਜਾਣਾ, ਸਿਰਫ ਤੁਹਾਡੀ ਉਡੀਕ ਸੀ, ਕਿਰਪਾ ਕਰੋ। ਮਹਾਰਾਜ ਤੁਸੀਂ ਕਿਹੜਾ ਭੁੱਲੇ ਹੋ, ਤੁਹਾਨੂੰ ਪਤਾ ਹੈ ਸਾਰਾ ਕੁਝ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਮਾਂ ਤੁਹਾਨੂੰ ਕਿਵੇਂ ਪਤਾ ਵੀ ਚਲੇ ਜਾਣਾ। ਆਖਿਆ, ਮਹਾਰਾਜ ਰੋਮ ਰੋਮ ਦੇ ਵਿੱਚ ਜਿਸ ਦੇ ਹਿਰਦੇ ਵਿੱਚ ਗੁਰੂ ਦਾ ਵਸੇਬਾ ਹੋਵੇ ਉਹਨੂੰ ਤਾਂ ਕਈ ਜਨਮਾਂ ਦਾ ਗਿਆਨ ਹੋ ਜਾਂਦਾ ਹੈ ਸੱਚੇ ਪਾਤਸ਼ਾਹ, ਅਤੇ ਮੈਨੂੰ ਆਪਣੇ ਸਵਾਸਾਂ ਦੀ ਗਿਣਤੀ ਦਾ ਨਹੀਂ ਪਤਾ ਹੋਵੇਗਾ। ਸਤਿਗੁਰੂ ਮਹਾਰਾਜ ਜੀ ਉੱਥੇ ਫਿਰ ਬੈਠੇ। ਇੱਥੇ ਕਹਿੰਦੇ ਆ ਕਿ ਸਤਿਗੁਰੂ ਸਾਹਿਬ ਜੀ ਦੇ ਕੋਲ ਬੈਠੇ ਭਾਈ ਸਤੀ ਦਾਸ ਨੇ ਜਪਜੀ ਸਾਹਿਬ ਦਾ ਪਾਠ ਕੀਤਾ। ਜਪਜੀ ਸਾਹਿਬ ਪੜ੍ਹਿਆ, ਜਿਉਂ ਜਿਉਂ ਜਪਜੀ ਸਾਹਿਬ ਸੰਪੂਰਨ ਹੋ ਰਿਹਾ ਸੀ ਉਸ ਮਾਂ ਦੇ ਸਵਾਸ ਪੂਰੇ ਹੋਈ ਜਾ ਰਹੇ ਸਨ। ਅਖੀਰ ਜਿਸ ਵਕਤ ਜਪਜੀ ਸਾਹਿਬ ਜੀ ਦੀ ਸੰਪੂਰਨਤਾ ਹੋਈ, ਜਿੰਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਇਹ ਸ਼ਬਦ ਕਹਿਣ ਦੀ ਦੇਰ ਉਸੇ ਵਕਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਗੋਦ ਦੇ ਵਿੱਚ ਮਾਂ ਨੇ ਸਿਰ ਰੱਖਿਆ ਅਤੇ ਆਪਣੇ ਸਵਾਸ ਤਿਆਗ ਦਿੱਤੇ। ਸਵਾਸ ਪੂਰੇ ਹੋ ਗਏ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਕੋਲ ਬੈਠੇ ਭਾਈ ਸਤੀ ਦਾਸ ਨੂੰ ਕਿਹਾ ਸੀ, ਭਾਈ ਜੀ ਗੁਰਮੁਖ ਲਾਹਾ ਲੈ ਕੇ ਚਲੇ ਗਏ। ਅੰਤਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿ ਦੇ ਮਰੈ, ਬਧਿਤ ਤਿਲੋਚਨ ਤੇ ਨਰ ਮੁਕਤਾ, ਪੀਤੰਬਰ ਵਾਕੈ ਹਿਰਦੈ ਬਸੈ। ਸਤਿਗੁਰੂ ਕਿਰਪਾ ਕਰੇ ਗੁਰਮੁਖੋ, ਮੌਤ ਚੇਤੇ ਰੱਖਣਾ ਇਹ ਸਫਲ ਨਹੀਂ ਹੈ। ਮੌਤ ਚੇਤੇ ਰੱਖਦਿਆਂ ਜੀਵਨ ਨੂੰ ਕਰਤੇ ਪੁਰਖ ਦੀ ਯਾਦ ਵਿੱਚ ਸਮਰਪਿਤ ਕਰਨਾ ਸਭ ਤੋਂ ਵੱਡੀ ਸਫਲਤਾ ਹੈ। ਸਤਿਗੁਰੂ ਕਿਰਪਾ ਕਰਨ। ਬਹੁਤ ਹੀ ਸਤਿਕਾਰਯੋਗ ਬੀਬੀ ਸੁਖਨੰਦਨ ਕੌਰ ਜੀ ਗੁਰਾਇਆ, ਜੋ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ। ਪਰਿਵਾਰ ਦੇ ਵਿੱਚ ਤਿੰਨਾਂ ਦੇ ਸਪੁੱਤਰ ਸਰਦਾਰ ਇੰਦਰਪਾਲ ਸਿੰਘ ਗੁਰਾਇਆ, ਸਰਦਾਰ ਰਿਪਦਮਨਜੀਤ ਸਿੰਘ ਗੁਰਾਇਆ, ਉਹਨਾਂ ਦੇ ਸਪੁੱਤਰੀ ਕੁਲਦੀਪ ਕੌਰ ਜੀ ਅਤੇ ਨੂੰ ਅਮਨਦੀਪ ਕੌਰ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਸਮੁੱਚੇ ਪਰਿਵਾਰ ਨੂੰ ਭਾਣਾ ਮੰਨਣ ਦੀਆਂ ਦਾਤਾਂ ਬਖਸ਼ਿਸ਼ ਕਰਨ। ਸਤਿਗੁਰੂ ਸਾਹਿਬ ਮਹਾਰਾਜ ਆਪ ਕਿਰਪਾਲਤਾ ਕਰਨ। ਅਰਦਾਸ ਗੁਰੂ ਚਰਨਾਂ ਦੇ ਵਿੱਚ, ਕਹਿਤ ਕਬੀਰ ਸੁਣੋ ਰੇ ਸੰਤੋ, ਖੇਤ ਹੀ ਕਰੋ ਨਿਬੇਰਾ, ਅਬ ਕੀ ਬਾਰ ਬਖਸ਼ ਬੰਦੇ ਕੋ, ਬਹੁਰ ਨਾ ਪਵਜਲ ਫੇਰਾ ਵਾਲੀ। ਸਤਿਗੁਰੂ ਦੀ ਕਿਰਪਾ ਕਰਨ, ਮਿਹਰਾਮਤ ਕਰਨ ਸਤਿਗੁਰੂ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਸਤਿਗੁਰੂ ਅਤੇ ਗੁਰੂ ਕੀ ਸੰਗਤ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਪਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਮ ਪਾਇਆ, ਸਹਿਜ ਸੇਤੀ ਮਨ ਵਜੀਆ ਵਧਾਈਆ।

ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉ ਮਨਹੁ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨਕੇ ਮਨ ਵਸਿਆ ਵਾ ਜੇ ਸਭ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰਸਾਨ ਸੁਖ ਮਨਿਆਇ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰ ਵਿਟੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀ ਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰੇ ਆ ਧੁਰ ਕਰਮ ਪਾਇਆ ਤੂੰ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਣ ਹੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਪਰ ਭੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤੁਮ

ਦਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਅਤੇ ਅੰਤਰ ਕੀ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਨ੍ਹ ਬੰਨ੍ਹ ਕਟਾਏ, ਖੋਪਰੀਆਂ ਲੁਹਾਈਆਂ ਚਰਖੀਆਂ ਅਤੇ ਚੜਿਆਰਿਆਂ ਨਾਲ ਚੁਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰੇ ਆ, ਸਿੱਖੀ ਕਿੱਸਾ ਸਵਾਸਾਂ ਨਾਲ ਨਿਭਾਹੀ, ਤਿੰਨਾਂ ਦੀ ਕਮਾਈ ਦਾ ਧਿਆਨਤਰ ਕੀ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨਤਰ ਕੇ ਬੋਲੋ ਜੀ। ਪ੍ਰਿਥਮੇ ਸਰਬ

ਕੌਰ ਤਥਾ ਸਮੂਹ ਪਰਿਵਾਰ ਵੱਲੋਂ ਆਪ ਜੀ ਦੇ ਅਸਥਾਨਾਂ 'ਤੇ ਸਤਿਗੁਰੂ ਅੰਤਿਮ ਅਰਦਾਸ ਸਮਾਗਮ ਕਰਵਾਏ ਗਏ। ਗੁਰਬਾਣੀ ਕੀਰਤਨ ਕਥਾ ਵਿਚਾਰਾਂ ਉਪਰੰਤ 6 ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ, ਕਿਰਪਾਲਤਾ ਕਰਨੀ, ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ, ਪਰਿਵਾਰ ਨੂੰ ਭਾਣਾ ਮੰਨਣ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਆਪ ਸੀ ਪ੍ਰਮੇਮ ਇਤਫਾਕ ਚੜ੍ਹਦੀ ਕਲਾ ਬਖਸ਼ਣੀ, ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਸਤਿਗੁਰੂ ਜੀ ਉਹ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਰੋ ਕਿਰਪਾ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਸਭ।

ਜੈਕਾਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵ ਸੋਹਿਲਾ ਸਿਵਰੇ ਹੋ।

ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਰੂਪ ਪਿਆਰੀ ਸਤਿਸੰਗ ਜੀ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦਾ ਫਰਮਾਨ ਹੈ, ਰਾਣਾ ਰਾਵਣਾ ਕੋ ਰਹਿ ਰੰਗ ਨ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦੇ ਧੀਰ ਦੇ ਮਹਾਵਾਕਾਂ ਅਨੁਸਾਰ। ਬਹੁਤ ਹੀ ਸਤਿਕਾਰਯੋਗ ਸਵਰਗਵਾਸੀ ਮਾਤਾ ਸੁਖਨੰਦਨ ਕੌਰ ਜੀ ਗੁਰਾਇਆਂ, ਗੁਰੂ ਸਾਹਿਬ ਜੀ ਦੇ ਹੁਕਮ ਦੇ ਅਨੁਸਾਰ ਮਹਾਰਾਜ ਸਾਹਿਬ ਜੀ ਨੇ ਜਿੰਨੇ ਸਵਾਸਾਂ ਜੀ ਪੂੰਜੀ ਦੇ ਕਰਕੇ ਸੰਸਾਰ 'ਤੇ ਭੇਜਿਆ ਸੀ, ਸਤਿਗੁਰਾਂ ਦੁਆਰਾ ਦਿੱਤੇ ਹੋਏ ਸਵਾਸਾਂ ਦੀ ਪੂੰਜੀ ਨੂੰ ਪੂਰੀਆਂ ਕਰਦਿਆਂ ਹੋਇਆਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਬਰਾ ਜਾਂਦੇ ਨੇ। ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਰਹਿਮ ਸਦਕਾ ਸਮੂਹ ਸੇਵਕ ਪਰਿਵਾਰ ਗੁਰਾਇਆਂ ਪਰਿਵਾਰ ਵੱਲੋਂ ਮਾਤਾ ਸੁਖਨੰਦਨ ਕੌਰ ਜੀ ਦੇ ਨਿਮਿੱਤ ਗੁਰੂ ਘਰ ਵਿਖੇ ਉਹਨਾਂ ਦੇ ਬੇਟੇ ਸਰਦਾਰ ਇੰਦਰਪਾਲ ਸਿੰਘ ਜੀ ਗੁਰਾਇਆਂ, ਬੇਟਾ ਰਿਪ ਦਮਨਜੀਤ ਸਿੰਘ ਜੀ, ਬੇਟੀ ਕੁਲਜੀਤ ਕੌਰ, ਨੌਂ ਬੀਬੀ ਅਮਨਦੀਪ ਕੌਰ, ਉਹਨਾਂ ਦੇ ਸਮੁੱਚੇ ਪਰਿਵਾਰ ਵੱਲੋਂ ਗੁਰੂ ਸਾਹਿਬ ਜੀ ਦੇ ਪਾਵਨ ਅਸਥਾਨ 'ਤੇ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਾਇਆ ਸਨ। ਭੋਗਿਆ ਤੋਂ ਉਪਰੰਤ ਆਪ ਸੰਗਤਾਂ ਨੇ ਸਤਿਗੁਰਾਂ ਦੀ ਦੱਸੀ ਹੋਈ ਮਰਿਆਦਾ ਅਨੁਸਾਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ, ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕੀਤੀਆਂ ਨੇ। ਉਸ ਵਿਛੜੀ ਰੂਹ ਵਾਸਤੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਹੈ। ਸੋ ਦਾਸ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ। ਸੱਚੇ ਪਾਤਸ਼ਾਹ ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਉਸ ਵਿਛੜੀ ਰੂਹ ਨੂੰ ਬਖਸ਼ਿਸ਼ ਕਰਕੇ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰਨ, ਪਿੱਛੇ ਸਮੂਹ ਪਰਿਵਾਰ ਨੂੰ, ਗੁਰਾਇਆਂ ਪਰਿਵਾਰ ਨੂੰ, ਸਾਖ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ, ਪਰਿਵਾਰ ਦਾ ਆਉਣ ਵਾਲਾ ਸਮਾਂ ਸੁੱਖ ਦਾ ਬਤੀਤ ਕਰਾਉਣ, ਦੇਸ਼ਾਂ ਵਿਦੇਸ਼ਾਂ ਵਿੱਚ ਸੱਚੇ ਪਾਤਸ਼ਾਹ ਜੀ ਆਪਣੇ ਬੱਚਿਆਂ ਦੇ ਸਿਰ 'ਤੇ ਮੇਰ ਪ੍ਰਾਪਤ ਰੱਖਣ, ਆਉਣ ਵਾਲਾ ਸਮਾਂ ਘਰ ਦੇ ਵਿੱਚ ਸੁੱਖ ਸੁੱਖਾਂ ਦਾ ਬਤੀਤ ਕਰਾਉਣ। ਸਮੂਹ ਪਰਿਵਾਰ ਵੱਲੋਂ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਬੇਨਤੀ ਹੈ ਪਰਿਵਾਰ ਵੱਲੋਂ, ਗੁਰੂ ਕਾ ਲੰਗਰ ਤਿਆਰ ਹੈ, ਚਾਹ ਦਾ ਲੰਗਰ ਤਿਆਰ ਹੈ, ਸਾਰੀਆਂ ਸੰਗਤਾਂ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਸੋ ਨਾਲ ਹੀ ਸੰਗਤਾਂ ਦੇ ਚਰਨਾਂ ਵਿੱਚ ਜ਼ਰੂਰੀ ਬੇਨਤੀ ਇਹ ਹੈ ਕਿ 11 ਅਗਸਤ ਨੂੰ ਆਸਟ੍ਰੇਲੀਆ ਦੀ ਜਨਗਣਤਾ, ਆਸਟ੍ਰੇਲੀਅਨ ਮਰਦਮਸ਼ੁਮਾਰੀ ਜੋ 2026 ਹੋਣ ਜਾ ਰਹੀ ਹੈ, ਸੋ ਆਪ ਜੀ ਨੂੰ ਬੇਨਤੀ ਹੈ ਕਿ ਜਦੋਂ ਆਪ ਜੀ ਸੈਂਸਸ ਭਰੋਗੇ ਤਾਂ ਭਾਸ਼ਾ ਲੈਂਗੁਏਜ ਸਪੋਕਨ ਐਟ ਹੋਮ ਦੇ ਵਿੱਚ ਜੋ 21 ਨੰਬਰ ਕਾਲਮ ਹੋਵੇਗਾ ਉਹਦੇ ਵਿੱਚ ਪੰਜਾਬੀ ਜ਼ਰੂਰ ਦਰਜ ਕਰੋ। ਉਸ ਤੋਂ ਬਾਅਦ 23 ਨੰਬਰ ਕਾਲਮ ਦੇ ਵਿੱਚ ਵੰਸ਼ ਮੂਲ ਦੇ ਵਿੱਚ ਸਿੱਖ ਅਤੇ ਪੰਜਾਬੀ ਜ਼ਰੂਰ ਲਿਖੋ। 24 ਨੰਬਰ ਕਾਲਮ ਦੇ ਵਿੱਚ ਰਿਲੀਜਨ ਧਰਮ ਦੇ ਵਿੱਚ ਜੋ ਸਿੱਖਇਜ਼ਮ ਜ਼ਰੂਰ ਦਰਜ ਕਰੋ, ਕਿਉਂਕਿ ਇਹ ਸਾਡੀ ਕੌਮ ਦੀ ਸਹੀ ਗਿਣਤੀ ਅਤੇ ਪਹਿਚਾਣ ਨੂੰ ਦਰਸਾਉਣ ਲਈ ਬਹੁਤ ਮਹੱਤਵਪੂਰਨ ਹੈ। ਜਿੰਨੀ ਸਹੀ ਗਿਣਤੀ ਹੋਵੇਗੀ ਉਨੀ ਹੀ ਸਾਡੀ ਕਮਿਊਨਿਟੀ ਦੀ ਨੁਮਾਇੰਦਗੀ ਅਤੇ ਲੋੜਾਂ ਨੂੰ ਸਰਕਾਰ ਤੱਕ ਪਹੁੰਚਾਉਣ ਦੇ ਵਿੱਚ ਮਦਦ ਮਿਲੇਗੀ। ਸੋ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪਣੇ ਪਰਿਵਾਰ, ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਵੀ ਇਸ ਬਾਰੇ ਜਿਹੜੀ ਜਾਗਰੂਕ ਕਰੋ ਅਤੇ ਸੈਂਸਸ ਭਰਨ ਸਮੇਂ ਇਹਨਾਂ ਗੱਲਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ, ਇਹ ਬੇਨਤੀ ਪ੍ਰਵਾਨ ਕਰਨੀ। ਲਾਸਟ ਤਰੀਕ ਜਿਹੜੀ ਹੈ 11 ਅਗਸਤ ਤੱਕ ਹੈ, ਉਸ ਤੋਂ ਪਹਿਲਾਂ ਇਹ ਫਾਰਮ ਆਪ ਜੀ ਨੇ ਭਰਨੇ ਨੇ। ਸੋ ਭੁੱਲਾਂ ਚੁੱਕਾਂ ਦੀ ਖਿਮਾ ਜੀ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਹੁਣ ਹਰ ਐਤਵਾਰ ਦੀ ਤਰ੍ਹਾਂ ਗੁਰਮੁਖ ਪਿਆਰਿਆਂ ਵੱਲੋਂ ਨਾਮ ਸਿਮਰਨ ਅਭਿਆਸ 5 ਵਜੇ ਤੱਕ ਹੋਵੇਗਾ। ਜਿਹੜੇ ਜਿਨ੍ਹਾਂ ਸੰਗਤਾਂ ਦੇ ਕੋਲ ਸਮਾਂ ਹੈ ਉਹਨਾਂ ਨੂੰ ਬੇਨਤੀ ਹੈ ਕਿ ਗੁਰੂ ਦਰਬਾਰ ਦੇ ਵਿੱਚ ਇਸੇ ਤਰ੍ਹਾਂ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਤਸੰਗ ਜੀ, ਉਹ ਹੁਣ ਸਿਮਰਨ ਅਭਿਆਸ ਕਲਾਸ ਦਾ ਸਮਾਂ ਹੋ ਗਿਆ ਹੈ। ਆਓ ਸਿਮਰਨ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰ ਸਵਾਸ ਗ੍ਰਾਸ ਵਿਧੀ ਨੂੰ ਸਮਝ ਲਈਏ। ਜਦੋਂ ਸਵਾਸ ਅੰਦਰ ਜਾਏ ਵਾਹੇ ਦੀ ਆਵਾਜ਼ ਦੇ ਕੇ ਸੁਣਨਾ ਹੈ, ਜਦੋਂ ਸਵਾਸ ਬਾਹਰ ਆਏ ਗੁਰੂ ਦੀ ਆਵਾਜ਼ ਦੇ ਕੇ ਸੁਣਨਾ ਹੈ। ਮਹਾਰਾਜ ਸਮਝਾਉਂਦੇ ਹਨ, ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ, ਗੁਰਮੁਖ ਅਕਥ ਕਹਾਣੀ। ਅਸੀਂ ਆਪਣੀ ਰਸਨਾ ਨੂੰ ਬੋਲਣ 'ਤੇ ਲਾ ਦੇਣਾ ਹੈ, ਸਰਵਣਾ ਨੂੰ ਸੁਣ 'ਤੇ ਲਾ ਦੇਣਾ ਹੈ, ਅਤੇ ਅਸੀਂ ਆਪਣੇ ਨੇਤਰਾਂ ਨੂੰ ਬੰਦ ਰੱਖਣਾ ਹੁੰਦਾ ਹੈ। ਆਓ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਹੈ, ਸਾਰਿਆਂ ਨੇ ਬੋਲ ਕੇ ਅਭਿਆਸ ਕਰਨਾ ਹੈ ਜੀ। ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਗੁਰੂ ਵਾਹ ਗੁਰੂ, ਵਾਹ ਗੁਰੂ, ਗੁਰੂ ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਗੁਰੂ ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ। ਸਾਰੇ ਬੋਲ ਕੇ ਅਭਿਆਸ ਕਰੀਏ ਜੀ। ਗੁਰੂ ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

गुरु वाहे गुरु वाहे गुरु।

वह गुरु

うわ

ਮੁੱਖ ਬੰਦ ਕਰਕੇ ਜਦੋਂ ਸਵਾਸ ਅੰਦਰ ਜਾਏ ਵਾਹੇ ਮਹਿਸੂਸ ਕਰਨਾ ਹੈ, ਜਦੋਂ ਸਵਾਸ ਬਾਹਰ ਆਏ ਗੁਰੂ ਮਹਿਸੂਸ ਕਰਨਾ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਤਿਸੰਗ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣੇ 'ਤੇ ਅਪਾਰ ਕਿਰਪਾ ਕੀਤੀ ਹੈ, ਆਪਾਂ ਨੂੰ ਸਿਮਰਨ ਦੀਆਂ ਸੁਭਾਗੀਆਂ ਘੜੀਆਂ ਬਖਸ਼ੀਆਂ, ਕਿਉਂਕਿ ਮਹਾਰਾਜ ਸਮਝਾਉਂਦੇ ਹਨ, ਸੋ ਸਿਮਰੈ ਜਿਸ ਆਪ ਸਿਮਰਾਏ। ਸੋ ਬਹੁਤ ਬਹੁਤ ਧੰਨਵਾਦ ਅਕਾਲ ਪੁਰਖ ਵਾਹਿਗੁਰੂ ਜੀਆਂ ਦਾ, ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ, ਜਿਨ੍ਹਾਂ ਦੀ ਪਵਿੱਤਰ ਗੋਦ ਵਿੱਚ ਬੈਠ ਕੇ ਆਪਾਂ ਨਾਮ ਜਪਿਆ। ਬਹੁਤ ਬਹੁਤ ਧੰਨਵਾਦ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਵਾਲਾ, ਬਾਨੀ ਗੁਰਦੁਆਰਾ ਪ੍ਰਾ ਮਿਲਣੇ ਕਾ ਚਾਉ ਮੋਗਾ, ਅਤੇ ਉਹਨਾਂ ਵੱਲੋਂ ਵਰਸੋਏ ਹੈ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਦਲਬੀਰ ਸਿੰਘ ਜੀ ਧਰਮਵਾਲਾ, ਕਿਉਂਕਿ ਮਹਾਰਾਜ ਸਮਝਾਉਂਦੇ ਹਨ ਸਾਧੂ ਮਾਰਗ ਦੱਸਿਆ ਜਪੀਏ ਗੁਰਮੰਤਰ। ਬਹੁਤ ਬਹੁਤ ਧੰਨਵਾਦ ਆਪ ਰੱਬ ਰੂਪ ਸੰਗਤ ਦਾ, ਜਿਸ ਨਾਲ ਜਿਨ੍ਹਾਂ ਨਾਲ ਬੈਠ ਕੇ ਸਿਮਰਨ ਅਭਿਆਸ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ। ਸਿਮਰਨ ਕਰਦਿਆਂ ਏਕ ਨਹੀਂ ਅਨੇਕ ਭੁੱਲਾਂ ਹੋ ਜਾਂਦੀਆਂ ਹਨ। ਸਤਿਗੁਰ ਅਤੇ ਸਤਿਗੁਰ ਦੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਦੇਣਾ ਜੀ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।

0: ਵਾਹਿਗੁਰੂ ਜੀ ਕੀ ਫਤਿਹ,
1: ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ
0: ਫਤਿਹ। ਅਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਏ, ਕੇਵਡ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ, ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੀਤਾ ਕੇਵਲ ਚੀਰਾ ਰਹਾ, ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ, ਤੁਦ ਵਿਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ, ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੋਂ ਦੇਹੇ ਤਿਸੈ ਕਿਆ ਚਾਰਾ, ਨਾਨਕ

ਜਾ ਆਖਣ ਔਖਾ ਸੱਚਾ ਨਾਮ ਸੱਚੇ ਨਾਮ ਕੀ ਲਾਗੈ ਭੁੱਖ ਉਤ ਭੁੱਖੈ ਖਾਏ ਚਲੀਐ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸੱਚਾ ਸਾਹਿਬ ਸੱਚੈ ਨਾਇ ਰਹਾਉ ਸੱਚੇ ਨਾਮ ਕੀ ਤਿਲ ਵਡਿਆਈ ਆਗਤ ਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜਿਆ ਤੇਵੜ ਤੇਰੀ ਦਾਤ ਜਿਨ ਦਿਨ

ਤਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵੈ ਹੈ ਸਭ ਧਿਆਵੈ ਤੁਧ ਜੀ।

ਸਭ ਦੁੱਖ ਵਿਸਾਰਨ ਹਾਰਾ, ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰੇ ਕੋ ਪੁਰ

ਹਉਂ ਤੁਧ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਹੈ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੈ ਹੈ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮਹਿ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਧ ਜੀ।

ਕਰਤਾ ਤੂੰ ਆਦ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇਹ ਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੀ ਜੀ ਜੋ ਸਭ ਸਹਿ ਕਾ ਜਾਣ ਹੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤੋ ਭਾਵੈ ਸੋਈ ਥੀਸੀ ਜੋ ਤੂੰ ਦੇਹੇ ਸੋਈ ਹਉਂ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੋਂ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧ ਆਪ ਵੀ ਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ ਜਿਸਨੋਂ ਤੂੰ ਜਾਣ ਆਏ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਮ ਹੋਏ ਤੁਧ ਬਿਨ ਦੂਜਾ ਅਵਰ ਨ ਕੋਏ ਤੂੰ ਕਰ ਕਰ ਵੇਖੈ ਹਜਾਣ ਹਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭੈਲੇ ਨਿਵਾਸਾ

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਾਈ ਪੁਨਰਾ ਸਿਸਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੋਪਨ ਬ੍ਰਿਸ਼ਟ ਗਗਨ ਤੇ ਭਈ ਸਭਿਨ ਆਨ ਵਧਾਈ ਦਈ ਧੰਨ ਧੰਨ ਲੋਗਨ ਕੇ ਰਾਜਾ ਦੁਸਤਨ ਦਾਹ ਗਰੀਬ ਨਿਵਾਜਾ ਅਖਲ ਭਵਨ ਕੇ ਸਿਰਜਨਹਾਰੇ ਦਾਸ ਜਾਨ ਮੋਹਿਲੇ ਹੋ ਉਬਾਰੇ ਕਬਿਓ ਬਾਚ ਬੇਨਤੀ ਚਉਪਈ ਹਮਰੀ

ਦੁਸ਼ਟ ਜਿਤੇ ਉਠਵਤੇ ਉਤਪਾਤਾ ਸਕਲ ਮਲੇਸ਼ ਕਰੋੜਨ ਘਾਤਾ ਜੇ ਅਸ ਤੁਜ ਤਵ ਸਰਨੀ ਪਰੇ ਤਿਨਕੇ ਦੁਸ਼ਟ ਦੁਖਿਤ ਹਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇੱਕ ਵਾਰ ਧਿਆ ਹੈ ਤਾਂ ਕਿ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੈਂ ਤਤਕਾਲਾ

ਪੌੜੀ ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੀਂ ਉੱਥੇ ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕੇ ਜਮ ਕੇ ਦੂਤ ਨਾਹੀਂ ਤਿਰੇ ਛੱਡ ਜਾਹੇ ਭੌਜਲ ਬਿਖਮ ਅਸਗਾਹੋ ਗੁਰਸਬਦੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇਈ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੇ ਤੁਧ ਆਹੇ ਸਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰਨਾਓ ਨੇਤ

ਕਰੇ ਜਿਸ ਨੂੰ ਇਹ ਵੱਥ ਦੇ ਜਗ ਮੈਂ ਉੱਤਮ ਕਾਢੀਐ ਵਿਰਲੇ ਕੇ ਮਹੱਲਾ ਪੰਜਵਾ।

ਕੂਪ ਭਰਿਓ ਜੈਸੇ ਦਾਦਰਾ, ਕਛ ਦੇਸ ਵਿਦੇਸ ਨ ਬੂਜ, ਤੈਸੇ ਮੇਰਾ ਮਨ ਵਿਖਿਆ ਵਿਮੋਹਿਆ, ਕਛ ਆਰਾਮ ਪਰ ਨਾ ਸੂਜ।

ਇੱਕ ਛਿੰਨ ਦਰਸ ਦਿਖਾਈ ਜੀ, ਰਹਾਉ ਮਲਿਨ ਪਈ ਮਤ ਮਾਧਵਾ, ਤੇਰੀ ਗਤ ਲਖੀ ਨਾ ਜਾਏ, ਕਰੋ ਕਿਰਪਾ ਭ੍ਰਮ ਚੁਕਾਈ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਦੋ ਜਹਾਂ ਰਹਿਮਤਾਂ ਦੇ ਮੁਜੱਸਮੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਦਾਤਾਰ ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ। ਸਤਿਗੁਰੂ ਜੀ ਦਾ ਅੱਜ ਦਾ ਜੋ ਪਾਵਨ ਉਪਦੇਸ਼ ਲੜੀਵਾਰ ਕਥਾ ਦੇ ਰੂਪ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਸਿਰਲੇਖ ਅਧੀਨ ਦਰਜ, ਅੱਜ ਦਾ ਇਹ ਪਾਵਨ ਸ਼ਬਦ ਸੁਖਮਨੀ ਸਾਹਿਬ ਜੀ ਦੀ ਅਸ਼ਟਪਦੀ ਨੰਬਰ 9 ਦੇ ਅਧੀਨ ਦਰਜ, ਪਦਾ ਨੰਬਰ 5 ਦੇ ਸਿਰਲੇਖ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 274 ਪਰ ਸੁਸ਼ੋਭਿਤ ਹੈ। ਸਤਿਗੁਰੂ ਜੀ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅੱਜ ਦਾ ਇਹ ਪਾਵਨ ਸ਼ਬਦ, ਜਿਸ ਦੀ ਵਿਚਾਰ ਆਪਾਂ ਆਪ ਜੀ ਦੇ ਸਨਮੁਖ ਰੱਖਣੀ ਹੈ, ਪਾਤਸ਼ਾਹ ਦੀ ਕਿਰਪਾ ਕਰਨ ਪਾਵਨ ਗੁਰਮਤ ਗੁਰਬਾਣੀ ਗੁਰਸ਼ਬਦ ਵਿਚਾਰ ਸਤਿਗੁਰੂ ਦੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ, ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਅੱਜ ਦਾ ਇਹ ਪਾਵਨ ਸ਼ਬਦ ਮਹਾਰਾਜ ਜੀ ਨੇ ਆਰੰਭਤਾ ਕੀਤੀ ਹੈ, ਬੀਜ ਮੰਤਰ ਸਰਬ ਕੋ ਗਿਆਨ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਇੱਥੇ ਸ਼ਬਦ ਵਰਤਿਆ ਹੈ, ਬੀਜ ਮੰਤਰ ਕੀ ਹੈ? ਜਿਹੜਾ ਮੁੱਢ ਦੱਸਿਆ ਜਾਂਦਾ ਹੈ, ਔਰ ਪੁਰਾਤਨ ਸਮੇਂ ਤੋਂ ਜਦੋਂ ਵੀ ਕੋਈ ਗ੍ਰੰਥ ਲਿਖਿਆ ਜਾਂਦਾ ਸੀ ਤੇ ਉਸ ਵੇਲੇ ਬੀਜ ਮੰਤਰ ਦੀ ਪ੍ਰਕਿਰਿਆ ਨਿਯਮਾਂ ਅਨੁਸਾਰ ਲਿਖੀ ਜਾਂਦੀ ਸੀ ਵੀ ਹਰੇਕ ਗ੍ਰੰਥ ਦੀ ਆਰੰਭਤਾ ਤੋਂ ਪਹਿਲਾਂ ਬੀਜ ਮੰਤਰ ਜਿਹੜਾ ਉਚਾਰਨ ਕੀਤਾ ਜਾਂਦਾ ਸੀ। ਆਰੰਭਤਾ ਮੰਗਲ ਜਿਹਨੂੰ ਕਹਿ ਦਿੰਦੇ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਆਰੰਭਤਾ ਵਿੱਚ, ਜਪਜੀ ਸਾਹਿਬ ਦੀ ਆਰੰਭਤਾ ਵਿੱਚ ਮੂਲ ਮੰਤਰ ਸਾਹਿਬ 12 ਮਹਾਂ ਬਾਣੀ, ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮਿਲੋ ਰਾਮ, ਜਿਹਨੂੰ ਵਸਤੂ ਨਿਰਦੇਸ਼ਕ ਮੰਗਲ ਜਾਂ ਬੀਜ ਮੰਤਰ ਕਿਹਾ ਜਾਂਦਾ ਹੈ। ਔਰ ਉਸ ਤੋਂ ਉਪਰੰਤ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿਵੇਂ 12 ਮਾਹ ਤੁਖਾਰੀ ਲਿਖਿਆ, 12 ਮਾਹ ਤੁਖਾਰੀ ਵਿੱਚ 12 ਮਹੀਨਿਆਂ ਦੀ ਵਿਚਾਰ ਲਿਖੀ, ਉਹਨਾਂ ਵਿੱਚ ਮੰਗਲ ਜਿਹੜੇ ਨੇ ਉਹ ਵੱਧ ਲਿਖ ਦਿੱਤੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਬੀਜ ਮੰਤਰ ਸ਼ਬਦ ਜਿਹੜਾ ਹੈ, ਆਰੰਭਤਾ ਮੰਗਲ ਜਿਹੜਾ ਹੈ, ਔਰ ਉਹ ਅਸੀਂ ਬਾਹਰਲੇ ਧਾਰਮਿਕ ਗ੍ਰੰਥਾਂ ਦਾ ਵੇਰਵਾ ਜਾਂ ਬਾਹਰਲੇ ਧਾਰਮਿਕ ਗ੍ਰੰਥ ਦੀ ਗ੍ਰੰਥਾਂ ਦੀ ਵਿਚਾਰ ਅਨੁਸਾਰ ਕਰਦੇ ਹਾਂ ਵੀ ਉਸ ਵੇਲੇ ਮੰਗਲ ਕੀਤੇ ਜਾਂਦੇ ਸੀ, ਪਰ ਇੱਥੇ ਸਤਿਗੁਰੂ ਜੀ ਨੇ ਅਕਾਲ ਪੁਰਖ ਦਾ ਮੰਗਲ ਗੁਰੂ ਗ੍ਰੰਥ ਸਾਹਿਬ ਵਿੱਚ ਕੀਤਾ। ਇੱਥੇ ਮਹਾਰਾਜ ਜੀ ਕਹਿੰਦੇ ਬੀਜ ਮੰਤਰ ਜਿਹੜਾ ਮੁੱਢ ਹੈ, ਮੂਲ ਹੈ, ਉਹ ਮੰਤਰ ਕਿਹੜਾ ਹੈ, ਕਿਸ ਕੋਲ ਹੈ? ਮਹਾਰਾਜ ਜੀ ਕਹਿੰਦੇ ਬੀਜ ਮੰਤਰ ਸਰਬ ਕੋ ਗਿਆਨ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਜਿਹੜੇ ਸਾਰਿਆਂ ਦਾ ਗਿਆਨ ਸਰੂਪ ਅਕਾਲ ਪੁਰਖ ਹੈ,
ਬੰਦਗੀ ਕਰਨ ਵਾਲੇ ਇਨਸਾਨ ਵਾਸਤੇ ਉਹੀ ਸਭ ਤੋਂ ਬੀਜ ਮੰਤਰ ਰੂਪ ਹੈ, ਉਹੀ ਮੁੱਢ ਹੈ, ਹੋਰ ਕੋਈ ਨਹੀਂ। ਕਿਉਂਕਿ ਇਹ ਸੰਸਾਰ ਦਾ ਨਿਯਮ ਹੈ, ਪੁਰਾਤਨ ਸਮੇਂ ਦੇ ਵਿੱਚ ਜੇ ਕਿਸੇ ਨੇ ਚੰਗੀ ਬੋਲਬਾਣੀ, ਚੰਗੀ ਵਿਦਵਤਾ ਬਚਨਾ ਕਰਕੇ ਸਿੱਖਣੀ ਹੋਵੇ ਤਾਂ ਉਹ ਸਰਸਵਤੀ ਦੀ ਆਰਾਧਨਾ ਕਰਦੇ ਰਹੇ। ਕੋਈ ਜੇ ਲਿਖਣ ਦੇ ਵਿੱਚ ਸਮਰੱਥਾ ਚਾਹੁੰਦਾ ਸੀ ਤਾਂ ਉਹ ਵੱਖ ਵੱਖ ਦੇਵਤਿਆਂ ਰੂਪ ਵਿੱਚ ਕੋਈ ਗਣੇਸ਼ ਦੀ ਪੂਜਾ ਵਾਲੇ ਪਾਸੇ ਪ੍ਰੇਰਿਤ ਹੋਇਆ। ਪਰ ਇੱਥੇ ਨਿਰਣਾ ਸਤਿਗੁਰੂ ਸਾਹਿਬ ਜੀ ਨੇ ਕੀਤਾ ਵੀ ਸਿੱਖ ਜ਼ਿੰਦਗੀ ਦਾ ਕੋਈ ਵੀ ਕਾਰਜ ਸ਼ੁਰੂ ਕਰੇ, ਕੋਈ ਕਾਰਜ ਸਮਾਪਤ ਕਰੇ, ਉਹਦੇ ਵਾਸਤੇ ਅਕਾਲ ਪੁਰਖ ਹੀ ਸਭ ਤੋਂ ਸਰਵੋਤਮ ਹੈ। ਸਭ ਤੋਂ ਉੱਤਮ ਕੇਵਲ ਅਕਾਲ ਪੁਰਖ। ਮਹਾਰਾਜ ਜੀ ਨੇ ਕਿਹਾ, ਸਪਸ਼ਟ ਕਹਿ ਦਿੱਤਾ ਹੈ, ਮੈਂ ਨਾ ਗਣੇਸ਼ ਹੈ ਪ੍ਰਥਮ ਮਨਾਉਂ, ਕਿਸ਼ਨ ਬਿਸ਼ਨ ਕਬਹੂ ਨਹੀਂ ਧਿਆਉਂ। ਕਿਉਂਕਿ ਉਹਨਾਂ ਨੇ ਕਿਹਾ, ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕਉ ਆਂਖ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ, ਸਿਮ੍ਰਿਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹਿ ਹਮ ਏਕ ਨਾ ਜਾਨੇ। ਅਤੇ ਜਾਣਦੇ ਕੀ ਹਾਂ, ਸ੍ਰੀ ਅਸਪਾਨ ਖੜਗਧਾਰੀ ਅਕਾਲ ਪੁਰਖ, ਅਸ ਅਸ ਦਾ ਅਰਥ ਕਿਰਪਾਨ, ਪਾਨ ਦਾ ਅਰਥ ਹੱਥ ਵਿੱਚ ਧਾਰਨ ਕਰਨ ਵਾਲਾ, ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਂ ਇਹ ਬਖਾਨਿਓ। ਕਹਿੰਦੇ ਮੈਂ ਨਹੀਂ ਕਹਿ ਰਿਹਾ, ਤੁਸੀਂ ਮੈਨੂੰ ਵਿਖਾਇਆ ਹੈ, ਮੈਨੂੰ ਪ੍ਰਤੱਖ ਕਰ ਦਿੱਤਾ ਹੈ। ਮਹਾਰਾਜ ਜੀ ਕਹਿੰਦੇ ਸਿੱਖ ਵਾਸਤੇ ਬੀਜ ਮੰਤਰ ਸਰਬ ਕੋ ਗਿਆਨ, ਜਿਹੜਾ ਸਾਰੇ ਸੰਸਾਰ ਦਾ ਗਿਆਨ ਸਰੂਪ ਅਕਾਲ ਪੁਰਖ ਹੈ, ਸਿੱਖ ਵਾਸਤੇ ਸਭ ਤੋਂ ਤਮੋਈ ਹੈ, ਹੋਰ ਕੁਛ ਨਹੀਂ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕੋਈ ਵੀ ਕਾਰਜ ਦੀ ਆਰੰਭਤਾ ਅਤੇ ਕਾਰਜ ਦੀ ਸੰਪੂਰਨਤਾ ਅਤੇ ਸਿੱਖ ਨੂੰ ਬਾਣੀ ਨਾਲ ਜੋੜਿਆ, ਅਰਦਾਸ ਨਾਲ ਜੋੜਿਆ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਬੀਜ ਮੰਤਰ ਸਰਬ ਕੋ ਗਿਆਨ, ਸਿੱਖ ਵਾਸਤੇ ਅਕਾਲ ਪੁਰਖ ਮੁੱਢ ਹੀ ਸਭ ਤੋਂ ਉੱਤਮ ਬੀਜ ਮੰਤਰ ਹੈ। ਸਤਿਗੁਰੂ ਜੀ ਕਹਿੰਦੇ ਅਗਲੀ ਅਵਸਥਾ ਹੈ, ਚਹੁ ਵਰਨਾ ਮਹਿ ਜਪੈ ਕੋ ਨਾਮ, ਕੋਈ ਵਿਰਲਾ ਹੈ ਪਰ ਜਿਹੜਾ ਚਾਰ ਵਰਨਾਂ ਵਿੱਚ ਬੈਠ ਕੇ ਅਕਾਲ ਪੁਰਖ ਦੀ ਆਰਾਧਨਾ ਜਾਂ ਬੰਦਗੀ ਕਰਨ ਵਾਲਾ, ਕੋਈ ਵਿਰਲਾ, ਕੋਈ ਵਿਰਲਾ ਪੁਰਖ ਹੈ ਜਿਹੜਾ ਇਸ ਅਵਸਥਾ ਨੂੰ ਧਾਰਨ ਕਰ ਸਕਦਾ ਹੈ। ਚਹੁ ਵਰਨਾ ਮੈਂ ਜਪੈ ਕਉ ਨਾਮ, ਕਿਉਂਕਿ ਸਤਿਗੁਰੂ ਸਾਹਿਬ ਜੀ ਨੇ ਪ੍ਰਥਾ ਹੀ ਖਤਮ ਕਰ ਦਿੱਤੀ ਸੀ ਵੀ ਬ੍ਰਾਹਮਣ ਦਾ ਪੁੱਤਰ, ਬ੍ਰਾਹਮਣ ਤੇ ਜਾਤ ਕਰਕੇ ਦੁਨੀਆ ਦੇ ਉੱਪਰ ਜਿਹੜਾ ਹੈ ਉਹ ਪ੍ਰਗਟ ਹੋ ਗਿਆ, ਪਰ ਅਸਲ ਵਿੱਚ ਜਿੰਨਾ ਚਿਰ ਬ੍ਰਹਮ ਦੀ ਵਿਚਾਰ ਨਹੀਂ ਕਰਦਾ ਉਹਨਾਂ ਚਿਰ ਬ੍ਰਾਹਮਣ ਨਹੀਂ ਹੈ। ਕਮਾਈ ਕਰਨ ਵਾਲੇ ਨੂੰ ਇੱਥੇ ਪ੍ਰਧਾਨਤਾ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਚਾਰ ਵਰਨ ਨੇ, ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ, ਪਰ ਚਾਰਾਂ ਵਰਨਾਂ ਵਿੱਚ ਕੋਈ ਵਿਰਲਾ ਹੈ ਜਿਹੜਾ ਉਸ ਕਰਤੇ ਪੁਰਖ ਦੀ ਬੰਦਗੀ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਦਾ ਹੈ। ਬੇਅੰਤ ਜੁੱਤੀਆਂ ਗੰਢਣ ਵਾਲੇ, ਜੁੱਤੀਆਂ ਬਣਾਉਣ ਵਾਲੀਆਂ ਬੇਅੰਤ ਕੰਪਨੀਆਂ ਨੇ ਬਾਜ਼ਾਰਾਂ ਦੇ ਵਿੱਚ, ਤੁਸੀਂ ਵੇਖੋਗੇ ਇੰਡੀਆ ਦੇ ਵਿੱਚ ਬਾਜ਼ਾਰ ਬਾਜ਼ਾਰ ਵਿੱਚ ਮੋਚੀ ਬੈਠਾ ਹੈ, ਪਰ ਭਗਤ ਰਵਿਦਾਸ ਸਾਹਿਬ ਨਹੀਂ ਦਿਸ ਰਹੇ, ਕਿਤੇ ਵੀ ਨਹੀਂ ਦਿਸ ਰਹੇ। ਦਰ ਦਰ 'ਤੇ ਬ੍ਰਾਹਮਣ ਬੈਠਾ ਹੈ, ਪਰ ਭਗਤ ਪਰਮਾਨੰਦ, ਭਗਤ ਰਾਮਾਨੰਦ ਨਹੀਂ ਦਿਸ ਰਹੇ। ਕੱਪੜੇ ਰੰਗਣ ਵਾਲੇ, ਕੱਪੜੇ ਸਿਉਣ ਵਾਲੇ ਦਰ ਦਰ ਦੇ ਉੱਪਰ ਦੁਕਾਨਾਂ ਖੋਲ੍ਹ ਕੇ ਹਰੇਕ ਸ਼ਹਿਰ ਦੇ ਵਿੱਚ 50-50 ਦੁਕਾਨਾਂ ਕੱਪੜਾ ਵੇਚਣ, ਰੰਗਣ ਅਤੇ ਸਿਉਣ ਵਾਲਿਆਂ ਦੀਆਂ ਮਿਲ ਜਾਣਗੀਆਂ, ਪਰ ਭਗਤ ਨਾਮਦੇਵ ਸਾਹਿਬ ਕਿਤੇ ਵੀ ਨਹੀਂ ਦਿਸ ਰਹੇ। ਖੱਡੀ ਦਾ ਕੰਮ ਕਰਨ ਵਾਲੇ, ਕੱਪੜਾ ਬੁਣਨ ਵਾਲੇ ਬਹੁਤ, ਫੈਕਟਰੀਆਂ ਦੇ ਮਾਲਕ ਵੀ ਬਣ ਕੇ ਬੈਠੇ ਨੇ, ਪਰ ਉਹਨਾਂ ਵਿੱਚੋਂ ਭਗਤ ਕਬੀਰ ਸਾਹਿਬ ਕਿਤੇ ਨਜ਼ਰ ਨਹੀਂ ਆ ਰਹੇ, ਕਿਉਂਕਿ ਚਹੁ ਵਰਨਾ ਮੈਂ ਜਪੈ ਕੋ ਨਾਮ, ਕੋਈ ਵਿਰਲਾ ਹੈ। ਮੱਝਾਂ ਚਾਰਨ ਦਾ ਕੰਮ, ਖੇਤੀ ਕਰਨ ਦਾ ਕੰਮ, ਖੇਤੀ ਦਾ ਕੰਮ, ਪਸ਼ੂਆਂ ਦਾ ਕੰਮ, ਇੱਥੇ ਵੀ ਅਸੀਂ ਆਣ ਕੇ ਫਾਰਮਾਂ ਰਾਹੀਂ, ਖੇਤੀ ਦੇ ਰਾਹੀਂ ਕਰਦੇ ਪਏ ਹਾਂ, ਪਰ ਭਗਤ ਧੰਨਾ ਸਾਹਿਬ ਨਜ਼ਰ ਨਹੀਂ ਆ ਰਹੇ ਸਨ। ਕਿਉਂ? ਮਹਾਰਾਜ ਜੀ ਨੇ ਕਿਹਾ ਕਿ ਇਸ ਜੀਵਨ ਵਿੱਚ ਇਸ ਕਰਕੇ ਨਹੀਂ ਨਜ਼ਰ ਆ ਰਹੇ ਕਿ ਇਹ ਭਗਤੀ ਦੀ ਬਖਸ਼ਿਸ਼ ਜਿਹੜੀ ਹੈ ਹਰੇਕ ਇਨਸਾਨ 'ਤੇ ਲਾਗੂ ਨਹੀਂ ਹੋ ਸਕਦੀ। ਹਰੇਕ ਇਨਸਾਨ ਇਸ ਜੀਵਨ ਦੇ ਵਿੱਚ ਜਿਹੜਾ ਹੈ ਉਸ ਪਦਵੀ ਦੇ ਉੱਪਰ ਕਾਬਜ ਨਹੀਂ ਹੋ ਸਕਦਾ। ਸਤਿਗੁਰੂ ਜੀ ਕਹਿੰਦੇ ਚਾਰ ਵਰਨ ਨੇ, ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ, ਔਰ ਚਾਰਾਂ ਵਿੱਚੋਂ ਕੋਈ ਵਿਰਲਾ ਹੈ ਜਿਹੜਾ ਇਸ ਜੀਵਨ ਵਿੱਚ ਏਡੀ ਵੱਡੀ ਪ੍ਰਾਪਤੀ ਕਰਨ ਜੋਗਾ ਹੈ। ਅੱਜ ਨਾਈ ਦਾ ਕੰਮ ਕਰਨ ਵਾਲੇ, ਪ੍ਰਸ਼ਾਦਾ ਬਣਾਉਣ ਵਾਲੇ, ਲੋਕਾਂ ਦੇ ਘਰਾਂ ਵਿੱਚ ਸੁਨੇਹਾ ਦੇਣ ਵਾਲੇ ਅੱਜ ਵੀ ਬਹੁਤ ਮਿਲ ਜਾਣਗੇ, ਪਰ ਭਗਤ
ਸੈਣ ਦਾ ਕਿਤੇ ਜ਼ਿਕਰ ਨਹੀਂ ਆ ਰਿਹਾ, ਕਿਤੇ ਨਹੀਂ ਦਿਸ ਰਹੇ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਆ ਕਿ ਇਸ ਜੀਵਨ ਵਿੱਚ ਸਤਿਗੁਰੂ ਦਾ ਇਹ ਉਪਦੇਸ਼ ਹੀ ਹੈ ਕਿ ਚਹੁ ਵਰਨਾ ਮੈਂ ਜਪੈ ਕੋ ਨਾਮ। ਕੋਈ ਵਿਰਲਾ ਪੁਰਖ ਹੈ ਜਿਹੜਾ ਨਾਮ ਨੂੰ ਆਪਣੇ ਜੀਵਨ ਵਿੱਚ ਜਪਦਾ ਹੈ, ਬੰਦਗੀ ਵਾਲਾ ਕੋਈ ਵਿਰਲਾ ਹੈ। ਹਰੇਕ ਦੇ ਵੱਸ ਦੀ ਖੇਡ ਨਹੀਂ ਹੈ। ਅਤੇ ਸਤਿਗੁਰੂ ਸਾਹਿਬ ਮਹਾਰਾਜ ਇੱਥੇ ਜਿਹੜਾ ਹੈ ਉਹ ਕੋਈ ਵਿਰਲੇ ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਹੈ ਸੁਆਓ, ਜਨ ਕੈ ਸੰਗ ਚਿੱਤ ਆਵੈ ਨਾਉ। ਕੋਈ ਵਿਰਲਾ ਹੈ ਇਸ ਧਰਤੀ ਦੇ ਉੱਪਰ। ਅੱਜ ਕੋਈ ਭਗਤੀ ਕਰਨ ਵਾਲਾ ਸੰਸਾਰ 'ਤੇ ਤੁਹਾਨੂੰ ਦਿਸੇਗਾ, ਪਰ ਇੰਨੀ ਵੀ ਬੰਦਗੀ ਕਿੱਥੇ ਕਿ ਦੁਨੀਆਂ ਦੇ ਵਿੱਚ ਲੋਕ ਵਿਰੋਧਤਾ ਕਰਨ ਵਾਸਤੇ ਬੈਠੇ ਹੋਣ ਅਤੇ ਅਗਲਾ ਕੰਬਲੀ ਦੀ ਬੁੱਕਲ ਮਾਰ ਕੇ ਮੰਦਰ ਦੇ ਪਿਛਲੇ ਪਾਸੇ ਬਹਿ ਜਾਏ ਅਤੇ ਮੰਦਰ ਉਹਦੇ ਵਾਲੇ ਪਾਸੇ ਝੁੱਕ ਜਾਏ, ਕਿੱਡੀ ਵੱਡੀ ਖੇਡ ਹੋਵੇ। ਔਂਡਾ ਦੇ ਮੰਦਰ ਵਿੱਚ ਜਾ ਕੇ ਵੇਖੋ, ਜਿੱਥੇ ਕਿਹਾ ਸੀ ਨਾ ਕਿ ਭਗਤ ਨਾਮਦੇਵ ਸਾਹਿਬ ਤੈਨੂੰ ਵੜਨ ਨਹੀਂ ਦੇਣਾ ਇਸ ਮੰਦਰ ਵਿੱਚ, ਧੱਕੇ ਮਾਰ ਕੇ ਬਾਹਰ ਕੱਢ ਦਿੱਤੇ ਵੀ ਬਾਹਰ ਚਲੇ ਜਾਓ। ਅੱਜ ਉਸੇ ਮੰਦਰ ਦੇ ਬਾਹਰ ਖਲੋ ਕੇ ਭਗਤ ਨਾਮਦੇਵ ਸਾਹਿਬ ਦੀ ਜੈ ਜੈਕਾਰ ਕਰਨ ਵਾਲੇ ਤੁਹਾਨੂੰ ਲੱਭ ਜਾਣ। ਮੰਦਰ ਭਗਵਾਨ ਸ਼ਿਵ ਦਾ ਹੈ, ਮੰਦਰ ਸ਼ਿਵ ਹੈ, ਪਰ ਪੂਜਾ ਭਗਤ ਨਾਮਦੇਵ ਸਾਹਿਬ ਦੀ ਹੋ ਰਹੀ। ਉਸ ਵਕਤ ਇਸ ਗੱਲ ਨੂੰ ਵਿਗਾੜਨ ਦਾ ਕਿੱਡਾ ਵੱਡਾ ਯਤਨ ਕੀਤਾ ਕਿ ਭਗਤ ਨਾਮਦੇਵ ਸਾਹਿਬ ਜਦੋਂ ਮੰਦਰ ਵਿੱਚ ਉਹਨਾਂ ਨੇ ਵੇਖਿਆ ਵੀ ਬੰਦਗੀ ਚੱਲ ਰਹੀ ਆ, ਢੋਲਕੀਆਂ ਛੈਣੇ ਖੜਕ ਰਹੇ ਆ, ਅਤੇ ਉਹਨਾਂ ਨੂੰ ਹੋਰ ਕੁਛ ਨਹੀਂ ਲੱਗਾ ਲੱਭਾ, ਅਤੇ ਆਪਣੇ ਜੋੜੇ ਲੈ ਕੇ ਉਹ ਮੰਦਰ 'ਚ ਚਲੇ ਗਏ ਅਤੇ ਉਹੀ ਵਜਾਉਣ ਲੱਗ ਪਏ। ਕਿਉਂਕਿ ਜਿਹੜਾ ਕਰਮ ਫਿਲਾਸਫੀ ਦਾ ਪਾਤਰ ਬ੍ਰਾਹਮਣ ਹੈ ਨਾ, ਉਹ ਚਾਹੁੰਦਾ ਹੀ ਇਹ ਹੈ ਕਿ ਕਿਵੇਂ ਨਾ ਕਿਵੇਂ ਕਰਕੇ ਹਰੇਕ ਸਾਖੀ ਨੂੰ ਕੰਡੈਮ ਕੀਤਾ ਜਾਏ, ਖੰਡਿਤ ਕਰ ਦਿੱਤਾ ਜਾਏ। ਪਿਓਦਾ ਨਹੀਂ ਸੀ ਕੱਢਿਆ ਭਗਤ ਨਾਮਦੇਵ ਸਾਹਿਬ ਨੂੰ, ਪਰ ਇੰਨੀ ਕੁ ਬੁੱਧ ਦੇ ਪਾਤਰ ਅਤੇ ਭਗਤ ਨਾਮਦੇਵ ਸਾਹਿਬ ਵੀ ਸਨ, ਉਹਨਾਂ ਨੂੰ ਕਿਹੜਾ ਬੀਠਲ ਭਗਵਾਨ ਦੀ ਪੂਜਾ ਤੋਂ ਵੀ ਕਰਦੇ ਰਹੇ, ਕਿਉਂਕਿ ਸ਼ੂਦਰਾਂ ਦਾ ਭਗਵਾਨ ਬੀਠਲ ਹੀ ਸੀ। ਜੋ ਸ਼ੂਦਰ ਭਾਈਚਾਰੇ ਨੇ ਨੀਯਤ ਕੀਤਾ ਹੋਇਆ ਸੀ, ਅਤੇ ਇਸ ਗੱਲ ਦਾ ਨਿਰਣਾ ਜਦੋਂ ਬਾਂਹ ਫੜ ਕੇ ਬਾਹਰੋਂ ਬਾਹਰ ਕੱਢ ਦਿੱਤਾ, ਅਤੇ ਉੱਥੇ ਇਹ ਅਵਸਥਾ ਸੀ, ਭਗਤ ਨਾਮ ਦੇਵ ਸਾਹਿਬ ਨੇ ਤਰਲਾ ਲਿਆ ਸੀ, ਭਗਵਾਨ ਹਸਤ ਖਿਲਤ ਤੇਰੇ ਦੇਹ ਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ। ਇੱਥੋਂ ਤੱਕ ਕਿ ਜੀਵਨ ਦਾ ਆਧਾਰ ਇਹ ਸੀ ਭਗਤ ਕਰਤ ਨਾਮਾ ਪਕੜ ਉਠਾਇਆ, ਹੀਨੜੀ ਜਾਤ ਮੇਰੀ ਜਾਦਮਰਾਇਆ, ਸ਼ੀਪੇ ਕੇ ਜਨਮ ਕਾਹੇ ਕੋ ਆਇਆ। ਕਹਿੰਦੇ ਨੇ ਅਕਾਲ ਪੁਰਖ ਕਿੱਡਾ ਕਹਿਰ ਕੀਤਾ, ਮੈਨੂੰ ਹੀਨੜੀ ਜਾਤ ਵਿੱਚ ਭੇਜ ਦਿੱਤਾ, ਸ਼ੀਂਬੇ ਜਾਤ ਕਿਉਂ ਭੇਜ ਦਿੱਤਾ ਮੈਂ, ਹੀਨੜੀ ਜਾਤ ਮੇਰੀ ਜਾਦਮਰਾਇਆ, ਸ਼ੀਪੇ ਕੇ ਜਨਮ ਕਾਹੇ ਕੋ ਆਇਆ। ਲੈ ਕੰਬਲੀ ਚੱਲਿਓ ਪਲਟਾਏ, ਕੰਬਲੀ ਲੈ ਕੇ ਬੁੱਕਲ ਮਾਰੀ, ਪਲਟ ਗਏ ਮੰਦਰ ਵਿੱਚੋਂ ਬਾਹਰ। ਲੈ ਕੰਬਲੀ ਚੱਲਿਓ ਪਲਟਾਏ, ਦੇਹੁਰੇ ਪਾਛੇ ਬੈਠਾ ਜਾਏ, ਜਿੱਥੇ ਦੇਹੁਰਾ ਹੈ ਉਹਦੇ ਪਿਛਲੇ ਪਾਸੇ ਬੈਠ ਕੇ। ਜਿਉਂ ਜਿਉਂ ਨਾਮਾ ਹਰ ਗੁਣ ਉਚਰੈ ਭਗਤ ਜਨਾਂ ਕੋ ਦੇਹੁਰਾ ਫਿਰੈ। ਜਿਉਂ ਜਿਉਂ ਭਗਤ ਨਾਮਦੇਵ ਸਾਹਿਬ ਜੀ ਦੇ ਮੁੱਖ ਦੇ ਵਿੱਚੋਂ ਕਰਤੇ ਪੁਰਖ ਦੀ ਸਿਫਤ ਨਿਕਲਦੀ ਹੈ, ਤਿਉਂ ਤਿਉਂ ਮੰਦਰ ਘੁੰਮਣਾ ਸ਼ੁਰੂ ਹੋ ਜਾਂਦਾ। ਆਪਾਂ ਕਹਿੰਦੇ ਮੰਦਰ ਝੁਕਿਆ, ਪਰ ਉਹ ਮੰਦਰ ਪੂਰਾ ਦਾ ਪੂਰਾ ਰੋਟੇਟ ਹੋਇਆ ਹੈ, ਪੂਰਾ ਦਾ ਪੂਰਾ ਮੰਦਰ ਘੁੰਮਿਆ ਹੈ। ਅੱਜ ਵੀ ਤੁਹਾਨੂੰ ਵਿਦਵਾਨ ਪੁਰਖ ਜਿਹੜੇ ਉੱਥੋਂ ਦੇ ਵਸਨੀਕ ਨੇ, ਉਹ ਇੱਥੋਂ ਤੱਕ ਕਿ ਧਾਗਾ ਵੀ ਮੰਦਰ ਦੀਆਂ ਨੀਹਾਂ ਦੇ ਥੱਲਿਓਂ ਦੇ ਕੱਢ ਕੇ ਵਿਖਾ ਦੇਣਗੇ। ਸਾਰਿਆਂ ਦਾ ਜਿੰਨੇ 12 ਸ਼ਿਵ ਮੰਦਰ ਮੰਨੇ ਜਾਂਦੇ ਨੇ, 12 ਦੇ ਮੂੰਹ ਹੀ ਚੜ੍ਹਦੇ ਨੂੰ ਸੀ, ਪਰ ਜਿਹੜੇ ਮੰਦਰ ਵਿੱਚ ਭਗਤ ਨਾਮਦੇਵ ਸਾਹਿਬ ਨਾਲ ਘਟਨਾ ਕਰਮ ਵਾਪਰਦਾ, ਉਹ ਮੰਦਰ ਦਾ ਮੁੱਖ ਜਿਹੜਾ ਹੈ ਅੱਜ ਪੱਛਮ ਵਾਲੇ ਪਾਸੇ ਘੁੰਮ ਗਿਆ, ਜਿੱਧਰ ਭਗਤ ਸਾਹਿਬ ਬੈਠੇ ਹੋਏ। ਇੱਕ ਬੰਦਗੀ ਕਰਨ ਵਾਲਾ ਇਸ ਜੀਵਨ ਵਿੱਚ ਏਡੀ ਵੱਡੀ ਖੁਦਾਈ ਦਾ ਪਾਤਰ ਬਣ ਜਾਂਦਾ ਹੈ ਕਿ ਕਰਤਾ ਪੁਰਖ ਸਮੁੱਚੀ ਕੁਦਰਤ ਨੂੰ ਉਹਦੇ ਪਾਸੇ ਚੁਕਾ ਦਿੰਦਾ ਹੈ। ਅਤੇ ਗੁਰਮੁਖੋ, ਆ ਬਾਕੀ ਦੁਨਿਆਵੀ ਗੱਲਾਂ 'ਤੇ ਆਪਾਂ ਅਹਿਸਾਸ ਕਰੀਏ, ਚਲੋ ਗੱਲ 'ਤੇ ਆਪਾਂ ਕਰ ਲੈਂਦੇ, ਪਰ ਅਹਿਸਾਸ ਕਰੀਏ ਅਤੇ ਦੁਨਿਆਵੀ ਵਸਤੂਆਂ ਦੁਨਿਆਵੀ ਚੀਜ਼ਾਂ ਦੀ ਤਾਂ ਘਾਟ ਹੀ ਕੋਈ ਨਹੀਂ। ਇਸ ਕਰਕੇ ਮਹਾਰਾਜ ਜੀ ਕਹਿੰਦੇ ਕਿ ਚਹੁ ਵਰਨਾ ਮੈਂ ਜਪੈ ਕੋ ਨਾਮ। ਇਹ ਨਹੀਂ ਹੈ ਕਿ ਹਰੇਕ ਇਸ ਪਰਿਵਾਰ ਵਿੱਚ ਹੀ ਭਗਤ ਪੈਦਾ ਹੋਣਗੇ। ਮਹਾਰਾਜ ਜੀ ਕਹਿੰਦੇ ਕੋਈ ਵਿਰਲਾ, ਇਹ ਵੀ ਹੋ ਸਕਦਾ ਰਾਜਾ ਜਨਕ ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ,
ਪਤਾ ਕੋਈ ਨਹੀਂ, ਚੱਕਰਵਰਤੀ ਰਾਜਾ ਰਾਜਾ ਜਨਕ ਵੀ ਬੰਦਗੀ ਦਾ ਪਾਤਰ ਬਣ ਸਕਦਾ, ਜਿਹਨੂੰ ਭਾਈ ਗੁਰਦਾਸ ਸਾਹਿਬ ਨੇ ਭਗਤ ਕਹਿ ਦਿੱਤਾ। ਕਿੱਡੀ ਵੱਡੀ ਪ੍ਰਾਪਤੀ ਵੀ ਮਹਿਲ ਵਿੱਚ ਸੋਹਣੇ ਮਕਮਲੀ ਸੇਜਾਂ 'ਤੇ ਸੌਣਾ ਅਤੇ ਮਕਮਲੀ ਸੇਜਾਂ 'ਤੇ ਸੌਂ ਕੇ ਸਾਰੇ ਦੁਨਿਆਵੀ ਸੁੱਖ ਕੋਲ ਹੋਣੇ, ਨਾ ਉੱਠਣ ਦੀ ਚਿੰਤਾ, ਨਾ ਸੌਣ ਦੀ ਚਿੰਤਾ, ਨਾ ਖਜ਼ਾਨੇ ਦੀ ਚਿੰਤਾ, ਨਾ ਮਾਇਆ ਦੀ ਚਿੰਤਾ, ਨਾ ਰਿਜਕ ਦੀ ਚਿੰਤਾ। ਅਤੇ ਜੇ ਉਸ ਬਿਸਤਰੇ 'ਤੇ ਚੌਂਕੜਾ ਵੱਜਦਾ ਹੈ ਤਾਂ ਦੁਨੀਆਂ ਦੇ ਵਿੱਚ ਸਮਝ ਲੈਣਾ ਇਸ ਤੋਂ ਵੱਡਾ ਸੁੱਖ ਹੀ ਕੋਈ ਨਹੀਂ। ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਵੀ ਤਾਂ ਇੱਕ ਸਿੱਖ ਆਇਆ, ਮਹਾਰਾਜ ਜੀ ਕਹਿੰਦੇ ਤੈਨੂੰ ਪਹਿਲੀ ਵਾਰੀ ਵੇਖਿਆ, ਉਹ ਕਹਿੰਦੇ ਲੋੜ ਹੀ ਨਹੀਂ ਪਈ ਕਦੀ ਮਹਾਰਾਜ। ਕਹਿੰਦੇ ਕਿਉਂ? ਕਹਿੰਦੇ ਮਹਾਰਾਜ ਸੁੱਖ ਸਹੂਲਤਾਂ ਹੀ ਘਰ ਵਿੱਚ ਇੰਨੀਆਂ, ਗੁਰੂ ਕੋਲ ਤਾਂ ਆਈਦਾ ਨਾ ਵੀ ਕੁਝ ਲੈਣਾ ਹੋ। ਮਹਾਰਾਜ ਜੀ ਕਹਿਣ ਲੱਗੇ ਫਿਰ ਚਲੇ ਜਾਓ, ਪ੍ਰਾਪਤੀ ਵੀ ਨਹੀਂ ਹੋਣੀ। ਫਿਰ ਜਿੰਨਾ ਚਿਰ ਤੱਕ ਹੱਥੀ ਸੇਵਾ ਨਹੀਂ ਕਰੋਗੇ ਉਨਾ ਚਿਰ ਤੱਕ ਸਕੂਨ ਨਹੀਂ ਹੈ। ਸਤਿਗੁਰੂ ਸਾਹਿਬ ਮਹਾਰਾਜ ਇੱਥੇ ਕਹਿੰਦੇ ਜੋ ਜੋ ਜਪੈ ਤਿਸ ਕੀ ਗਤ ਹੋਏ, ਜਿਹੜਾ ਜਪੇਗਾ ਉਹਦਾ ਭਲਾ ਹੋਏਗਾ। ਜੋ ਜਪੇਗਾ, ਜਪਣ ਵਾਲੇ ਦਾ ਸੰਸਾਰ ਦੇ ਵਿੱਚ ਭਲਾ ਹੈ। ਕਿਵੇਂ ਭਲਾ ਹੋ ਗਿਆ ਜਪਣ ਵਾਲੇ ਦਾ? ਸੱਜਣ ਠੱਗ ਦਾ ਭਲਾ ਹੋਇਆ ਕਿ ਨਹੀਂ? ਭੂਮੀਏ ਚੋਰ ਦਾ ਭਲਾ ਹੋ ਗਿਆ? ਕੌਡੇ ਰਾਕਸ਼ਸ਼ ਦਾ, ਜਿਹੜਾ ਰਾਕਸ਼ਸ਼ ਦਾ ਭਲਾ ਹੋ ਗਿਆ ਜਿਹਨੂੰ ਭੀਲ ਕਿਹਾ ਜਾਂਦਾ ਸੀ, ਮਲਕ ਭਾਗੋ ਦਾ ਭਲਾ ਸਤਿਗੁਰੂ ਸਾਹਿਬ ਜੀ ਨੇ ਕਰ ਦਿੱਤਾ। ਮਹਾਰਾਜ ਜੀ ਕਹਿੰਦੇ ਜੋ ਜੋ ਜਪੈ ਤਿਸ ਕੀ ਗਤ ਹੋਏ, ਜਿਹਨੇ ਇੱਕ ਵਾਰੀ ਰਸਨਾ ਅਤੇ ਕਰਤੇ ਪੁਰਖ ਦੇ ਮੰਤਰ ਨੂੰ ਜਪ ਲਿਆ, ਮਹਾਰਾਜ ਜੀ ਕਹਿੰਦੇ ਸੱਚ ਹੈ ਉਹਦਾ ਭਲਾ ਹੋ ਜਾਏਗਾ। ਉਹਨੂੰ ਲੋੜ ਹੀ ਨਹੀਂ ਕਿਸੇ ਆਸੇ ਪਾਸੇ ਦੌੜਨ ਦੀ, ਲੋੜ ਹੀ ਨਹੀਂ ਕਿਸੇ ਹੋਰ ਪਾਸੇ ਦੌੜਾਂ ਲਾਉਣ ਦੀ। ਮਹਾਰਾਜ ਜੀ ਕਹਿੰਦੇ ਉਹਦਾ ਭਲਾ ਅਟਲ ਹੈ ਅਤੇ ਅਵਸ਼ ਭਲਾ ਹੈ, ਪ੍ਰਤੱਖ ਹੈ। ਇਸ ਕਰਕੇ ਮਹਾਰਾਜ ਜੀ ਨੇ ਕਿਹਾ ਜਿਨ ਜਿਨ ਨਾਮ ਤੇ ਆਇਆ ਤਿੰਨ ਕੇ ਕਾਜ ਸਰੇ। ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਜਪਿਆ ਵਾਕੇ ਕਰਤੇ ਪੁਰਖ ਨੇ ਕਾਰਜ ਸਵਾਰ ਦਿੱਤਾ। ਇਸ ਕਰਕੇ ਸਤਿਗੁਰੂ ਮਹਾਰਾਜ ਪ੍ਰਤੱਖ ਕਰਦੇ ਜਿਨ੍ਹਾਂ ਜਪ ਲਿਆ ਹੈ। ਅਤੇ ਉਦਾਹਰਣ ਦੇ ਤੌਰ ਦੇ ਉੱਪਰ ਮਹਾਰਾਜ ਜੀ ਨੇ ਸਾਨੂੰ ਬਹੁਤ ਕੁਝ ਸਮਝਾਉਣ ਦਾ ਯਤਨ ਵੀ ਕੀਤਾ ਕਿ ਇੱਥੇ ਦੁਨੀਆਂ ਦੇ ਵਿੱਚ ਅਜਾਮਲ ਵਰਗਾ ਪਾਪੀ ਕੌਣ ਹੈ, ਜਿਹਦੇ ਘਰ ਵਿੱਚ 6 ਪੁੱਤਰ ਵੇਸਵਾ ਦੇ ਘਰੋਂ ਹੋਏ, ਵਾਸ਼ਨਾਵਾਂ ਦਾ ਏਡਾ ਵੱਡਾ ਅਭਿਆਸੀ ਬਣ ਗਿਆ ਕਿ 6 ਪੁੱਤਰ ਵੇਸਵਾ ਦੇ ਦਰ ਤੋਂ ਹੋਏ। ਅਖੀਰ ਫਿਰ ਜਿਹੜੇ ਗੁਰੂ ਤੋਂ ਸਿੱਖਿਆ ਲੈਂਦਾ ਸੀ, ਜਿਹਨੇ ਕਿਹਾ ਸੀ ਵੀ ਕਦੀ ਪੁੱਤਰਾ ਬਾਜ਼ਾਰ ਦੀ ਨਾ ਲੰਘੀ ਜਦੋਂ ਸਿੱਖਿਆ ਲੈਣਾ ਹੈ, ਜਿੱਦਣ ਤੂੰ ਉਸ ਬਾਜ਼ਾਰ ਵਿੱਚੋਂ ਲੰਘਣ ਜੋਗਾ ਹੋ ਗਿਆ ਮੈਂ ਤੈਨੂੰ ਆਪੇ ਆਗਿਆ ਦੇ ਦਿਆਂ। ਅਜਾਮਲ ਨੇ ਵਿੱਦਿਆ 'ਤੇ ਬਹੁਤ ਲਈ, ਕਿਉਂਕਿ ਅਸਲ ਵਿੱਚ ਇਹ ਬ੍ਰਾਹਮਣਾਂ ਦਾ ਉਸ ਵੇਲੇ ਮੁਖੀ ਸੀ, ਇਹ ਰਾਜ ਬ੍ਰਾਹਮਣ ਸੀ, ਕਿਉਂਕਿ ਇਹਦਾ ਪਿਤਾ ਰਾਜ ਬ੍ਰਾਹਮਣ ਸੀ, ਇਹ ਰਾਜ ਬ੍ਰਾਹਮਣ ਦਾ ਅਹੁਦਾ ਮਿਲ ਗਿਆ ਅਤੇ ਇਹਨੂੰ ਹੰਕਾਰ ਹੋ ਗਿਆ। ਅਤੇ ਗੁਰੂ ਨੇ ਕਿਹਾ ਸੀ ਪੁੱਤਰਾ ਵਸ ਦੀ ਵਿੱਚੋਂ ਨਾ ਲੰਘੀ, ਬਾਹਰੋਂ ਬਾਹਰੋਂ ਉਜਾੜ ਵਿੱਚ ਮੇਰੇ ਕੋਲ ਆਇਆ ਕਰ ਪੜ੍ਹਨ ਵਾਸਤੇ। ਇਹਨੇ ਕਿਹਾ ਵੀ ਹੁਣ ਤਾਂ ਮੇਰੇ ਕੋਲ ਰਾਜ ਬ੍ਰਾਹਮਣ ਦਾ ਅਹੁਦਾ ਹੈ, ਮੈਨੂੰ ਕੀ ਲੋੜ ਹੈ। ਇੱਕ ਦਿਨੀ ਬਾਜ਼ਾਰ ਵਿੱਚੋਂ ਗੁਜ਼ਰਿਆ, ਵੇਸਵਾ ਨੇ ਆਵਾਜ਼ ਮਾਰੀ, ਵਾਸ਼ਨਾ ਨਾਲ ਭਰਪੂਰ ਹੋ ਗਿਆ, 6 ਪੁੱਤਰ ਇਹਦੇ ਵੇਸਵਾ ਦੇ ਘਰੋਂ ਪ੍ਰਗਟ ਹੋਏ। ਜਦੋਂ ਥੱਕ ਹਾਰ ਕੇ ਆਪਣੇ ਗੁਰੂ ਕੋਲ ਜਾਂਦਾ ਤਾਂ ਫਿਰ ਇੱਕ ਗੱਲ ਉਹਨੇ ਕਹੀ ਸੀ, ਕਹਿੰਦੇ ਤੇਰੇ ਘਰ ਵਿੱਚ ਇੱਕ ਪੁੱਤਰ ਹੋਰ ਹੋਵੇਗਾ। ਉਹਨੇ ਕਿਹਾ ਜੀ ਫਿਰ? ਉਹਨੇ ਕਿਹਾ ਉਹਦਾ ਨਾਮ ਨਾਰਾਇਣ ਰੱਖ ਦੇ, ਇੱਕੋ ਪੁੱਤਰ ਦਾ ਨਾਮ ਲੈਣਾ ਹੈ ਬਸ। ਅਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਅੰਤਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ, ਬਧਿਤ ਤਲੋਚਨ ਤੇ ਨਰ ਮੁਕਤਾ ਪੀ ਤੰਬਰ ਵਾਕੈ ਹਿਰਦੇ ਵਸੈ। ਪੀਲੇ ਕੱਪੜਿਆਂ ਵਾਲਾ ਉਹ ਅਕਾਲ ਪੁਰਖ ਸਰੂਪ ਮਹਾਰਾਜ ਕਹਿੰਦੇ ਉਹਦੇ ਹਿਰਦੇ ਵਿੱਚ ਵਸ ਜਾਂਦਾ। ਮਹਾਰਾਜ ਜੀ ਨੇ ਕਿਹਾ ਅਜਾਮਲ ਪਾਪੀ ਜਗ ਜਾਣੈ ਨਿਮਖ ਮਾਹੇ ਨਿਸਤਾਰਾ। ਕਮਾਲ ਹੋ ਗਈ, ਸਾਰੀ ਉਮਰ ਪਾਪ ਕਰਨ ਵਾਲਾ ਬੰਦਾ ਸਕਿੰਟਾਂ ਦੇ ਵਿੱਚ ਆਪਣਾ ਭਲਾ ਕਰਾ ਗਿਆ। ਜਿੱਦਣ ਮੌਤ ਨੇੜੇ ਆ ਗਈ, ਆਵਾਜ਼ ਇੱਕੋ ਹੀ ਦਿੱਤੀ ਸੀ ਪੁੱਤਰ ਨਾਰਾਇਣ, ਉਦਣ ਪੁੱਤਰ ਤੋਂ ਉੱਠ ਕੇ ਨਾਰਾਇਣ ਨੂੰ ਆਵਾਜ਼ ਵਾਕੇ ਵੱਜ ਗਈ ਸੀ। ਅਤੇ ਸਤਿਗੁਰੂ ਜੀ ਕਹਿੰਦੇ ਜੋ ਜੋ ਜਪੈ ਤਿਸ ਕੀ ਗਤ ਹੋਏ, ਗਤ ਦਾ ਅਰਥ ਹੈ ਭਲਾ ਹੋ ਜਾਣਾ। ਅਤੇ ਵਾਕਈ ਜੋ ਜਪਦਾ ਹੈ ਉਹਦਾ ਭਲਾ ਅਵਸ਼ ਹੈ, ਕਹਿਣ ਦੀ ਲੋੜ ਹੀ ਨਹੀਂ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਇਹ ਵੀ ਗੱਲ, ਇੱਥੇ ਵੀ ਇੱਕ ਨਿਰਣਾ ਹੈ ਕਿ ਜਿਹਨੇ ਵਾਕਈ ਜਪਿਆ ਹੈ, ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ। ਮਹਾਰਾਜ ਜੀ ਕਹਿੰਦੇ ਪੁੱਛ ਕੇ ਤਾਂ ਵੇਖੋ ਹਾਂ
ਵੀ ਇੱਕ ਨੀਚ ਜਾਤ ਜਪਣ ਵਾਲੇ ਨੂੰ ਪੁੱਛ ਕੇ ਵੇਖੋ ਉਹਨੂੰ ਪਦਵੀ ਕੀ ਮਿਲਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਦੇ ਅਨੁਸਾਰ ਮੈਂ ਕਿ ਸ਼ਬਦ ਆਪ ਜੀ ਦੇ ਸਨਮੁਖ ਕਹਿਣ ਲੱਗਾ ਕਿ ਰਾਜਨ ਕੌਣ ਤੁਮਾਰੈ ਆਵੇ ਐਸੋ ਭਾਉ ਬਿਦਰ ਕੋ ਦੇਖਿਓ ਉਹ ਗਰੀਬ ਮੋਹਿ ਭਾਵੈ। ਕਿੱਡੀ ਵੱਡੀ ਇੱਥੇ ਇਸ ਗੱਲ ਦਾ ਨਿਰਣਾ ਨਾ ਕਰਨਾ ਕਿ ਉਦਾਹਰਣ ਆਪਣੇ 'ਚ ਬਹੁਤ ਅਤੇ ਗੈਰ ਮਤ ਤੋਂ ਉਦਾਹਰਣ ਲੈ ਲਈ, ਸਿਰਫ ਗੱਲ ਸਮਝਣ ਵਾਸਤੇ ਇਹਨੂੰ ਗੌਰ ਕਰਿਓ, ਕਿਉਂਕਿ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਇਸ ਕਰਕੇ ਉਦਾਹਰਣ ਲੈ ਰਿਹਾ ਇਸ ਕਰਕੇ। ਹੁਣ ਬਿਦਰ ਦਾ ਸੁਭਾਅ, ਬਿਦਰ ਨੇ ਭਾਵਨਾ ਰੱਖੀ ਭਗਵਾਨ ਕ੍ਰਿਸ਼ਨ 'ਤੇ ਤਾਂ ਇੱਕੋ ਗੱਲ ਆਖੀ ਸੀ ਵੀ ਮੈਂ ਪ੍ਰਸ਼ਾਦਾ ਤਿਆਰ ਕਰਾਂਗਾ ਅਤੇ ਤੁਸੀਂ ਕਿਰਪਾ ਕਰਿਓ। ਇੱਧਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿਆਖਿਆਕਾਰ ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ, ਉਹਨਾਂ ਨੇ ਇਸ ਗੱਲ ਦਾ ਜਿਹੜਾ ਹੈ ਉਹ ਨਿਰਣਾ ਪ੍ਰਤੱਖ ਕਰ ਦਿੱਤਾ। ਨਿਰਣਾ ਕੀਤਾ, ਕਹਿੰਦੇ ਕਿ ਭਗਵਾਨ ਕ੍ਰਿਸ਼ਨ ਦੁਰਯੋਧਨ ਕਹਿੰਦਾ ਵੀ ਮੇਰੇ ਘਰ ਵਿੱਚ ਆਉਣਗੇ, ਮੇਰੇ ਘਰ ਵਿੱਚ ਆਉਣ ਕੇ ਬੈਠਣਗੇ, 36 ਪ੍ਰਕਾਰ ਦੇ ਭੋਜਨ ਲਈ ਬੈਠਾ ਅਤੇ ਮਨ ਵਿੱਚ ਪਤਾ ਕੀ ਸੋਚਦਾ, ਇਹ ਸੋਚਦਾ ਵੀ ਮੇਰਾ ਘਰ ਛੱਡ ਕੇ ਜਾਣਗੇ ਕਿੱਥੇ। ਇੱਕ ਬੰਨੇ 36 ਪ੍ਰਕਾਰ ਦੇ ਭੋਜਨ, ਉਹ ਬਨਸਪਤੀ ਦੇ ਵਿੱਚੋਂ ਘਾਹ ਦਿੱਕ ਤੋੜ ਕੇ ਉਹਨੇ ਜਿਹੜਾ ਇਹ ਉਹ ਸਾਗ ਤਿਆਰ ਕੀਤਾ, ਲੂਣਾ ਉਹ ਕਿੱਥੋਂ ਖਾ ਲੈਣਗੇ। ਜਿਸ ਘਰ ਵਿੱਚ ਲੂਣ ਹੀ ਨਹੀਂ ਹੈ ਉੱਥੋਂ ਪ੍ਰਸ਼ਾਦਾ ਕਿਵੇਂ ਛਕ ਲੈਣ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਆਇਆ ਸੁਣਿਆ ਬਿਦਰ ਦੇ, ਪਰ ਜਦੋਂ ਪਤਾ ਲੱਗਾ ਨਾ ਦੁਰਯੋਧਨ ਨੂੰ, ਆਇਆ ਸੁਣਿਆ ਬਿਦਰ ਦੇ, ਆਪਣੇ ਸਾਥੀਆਂ ਨੂੰ ਸਭਾ ਵਿੱਚ ਕਹਿੰਦਾ ਸਾਰਿਆਂ ਨੂੰ, ਕਹਿੰਦਾ ਆਇਆ ਸੁਣਿਆ ਬਿਦਰ ਦੇ, ਬੋਲੇ ਦੁਰਯੋਧਨ ਹੋਏ ਰੁੱਖਾ, ਘਰ ਅਸਾਡਾ ਛੱਡ ਕੇ ਗੋਲੇ ਦੇ ਕਰ ਜਾਹੇ ਕਿ ਸੁੱਖਾ, ਭੀਖਮ ਦਰੋਣਾ ਕਰਨ ਤਜ ਸਭਾ ਸ਼ਿੰਗਾਰ ਵੱਡੇ ਮਨੁੱਖਾ, ਝੁੱਗੀ ਜਾਏ ਵਿਲਾਇਨ ਸਭਨਾ ਦੇ ਜੀ ਅੰਦਰ ਧੁੱਖਾ। ਕਹਿੰਦੇ ਸਾਡੇ ਸਾਰਿਆਂ ਦੇ ਅੰਦਰ ਦੁੱਖ ਹੈ, ਏਡਾ ਵੱਡਾ ਮਹਿਲ ਅਤੇ ਏਡੇ ਵੱਡੇ ਬੰਦੇ ਛੱਡ ਕੇ ਇੱਕ ਝੁੱਗੀ 'ਚ ਤੁਰ ਪਏ। ਅਤੇ ਉਸ ਵੇਲੇ ਇਸ ਗੱਲ ਦਾ ਨਿਰਣਾ ਜਿਹੜਾ ਸੀ ਉਹ ਪ੍ਰਤੱਖ ਸੀ, ਕਿਉਂਕਿ ਗੋਬਿੰਦ ਭਾਉ ਭਗਤ ਦਾ ਭੁੱਖਾ। ਇੱਥੇ ਵੀ ਪਤਾ ਕੋਈ ਨਹੀਂ ਜੀਵਨ ਦੇ ਅੰਦਰ ਕਿਹਦੇ ਅੰਦਰ ਦੁਰਯੋਧਨ ਬਿਰਤੀ ਆ ਜਾਵੇ, ਕਿਸੇ ਵਕਤ ਕੀਮਤੀ ਪ੍ਰਸ਼ਾਦਿਆਂ ਦਾ ਮਾਣ ਕਰਨ ਵਾਲਾ ਬੰਦਾ ਫਿਰ ਇੱਥੋਂ ਤੱਕ ਸੱਖਣਾ ਰਹਿ ਜਾਂਦਾ। ਇੱਥੇ ਤਾਂ ਸੁੱਕਾ ਪ੍ਰਸ਼ਾਦਾ ਛਕਾਉਣ ਵਾਲੇ ਦਾ ਵੀ ਕਿਸੇ ਵੇਲੇ ਭਲਾ ਹੋ ਜਾਂਦਾ, ਅਤੇ ਕਿਸੇ ਵੇਲੇ 36 ਪ੍ਰਕਾਰ ਦੇ ਪ੍ਰਸ਼ਾਦਿਆਂ ਦਾ ਹੰਕਾਰ ਕਰਨ ਵਾਲਾ ਵਿਅਕਤੀ ਵੀ ਫਿੱਕਾ ਰਹਿ ਜਾਂਦਾ। ਸਤਿਗੁਰੂ ਇੱਥੇ ਜ਼ਿਕਰ ਕਰਦੇ ਆ, ਜੋ ਜੋ ਜਪੈ ਤਿਸ ਕੀ ਗਤ ਹੋਏ। ਮਹਾਰਾਜ ਜੀ ਨੇ ਕਿਹਾ ਜਿਹਨੇ ਜਪਿਆ ਉਹਦੀ ਗਤ ਹੋ ਗਈ, ਭਲਾ ਹੋ ਗਿਆ। ਅਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਪੁੱਛੋ, ਕਹਿੰਦੇ ਨੇ ਗੋਬਿੰਦ ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੀਣਾ, ਆਦਿ ਦਾਮ ਕੋ ਛੀਪਰੋ ਹੋਇਓ ਲਾਖੀਣਾ। ਕਿੱਡੇ ਕਮਾਲ ਦੀ ਗੱਲ, ਮਹਾਰਾਜ ਜੀ ਕਹਿੰਦੇ ਜਿਹਨੂੰ ਅੱਧੀ ਕੌਡੀ ਦਾ ਲੋਕ ਕਹਿੰਦੇ ਰਹੇ ਅੱਜ ਲੱਖਾਂ ਦਾ ਹੋ ਗਿਆ, ਅੱਜ ਲੱਖਾਂ ਦਾ ਹੋ ਗਿਆ, ਅੱਜ ਮੱਥਾ ਟੇਕਣ ਯੋਗ ਹੋ ਗਿਆ। ਗੋਬਿੰਦ ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੀਣਾ, ਆਦਿ ਦਾਮ ਕੋ ਛੀਪਰੋ ਹੋਇਓ ਲਾਖੀਣਾ, ਬੁਨਣਾ ਤਨਣਾ ਤਿਆਗ ਕੈ ਪ੍ਰੀਤ ਚਰਨ ਕਬੀਰਾ। ਕਹਿੰਦੇ ਨੇ ਤਾਣਾ ਬਾਣਾ ਛੱਡ ਕੇ ਭਗਤ ਕਬੀਰ ਸਾਹਿਬ ਨੇ ਅਕਾਲ ਪੁਰਖ ਨਾਲ ਪ੍ਰੀਤ ਲਾ ਲਈ। ਨੀਚ ਕੁੱਲਾ ਜੁਲਾਹਰਾ, ਕਹਿੰਦੇ ਨੀਚ ਕੁੱਲ ਦਾ ਪਾਤਰ ਸੀ, ਜੁਲਾਹਿਆਂ ਦਾ ਬੱਚਾ ਹੈ, ਅਤੇ ਸਤਿਗੁਰੂ ਜੀ ਕਹਿੰਦੇ ਨੀਚ ਕੁੱਲਾ ਜੁਲਾਹਰਾ ਹੋਇਓ ਗੁਣੀ ਭਇਓ ਗੁਣੀ ਗਹੀਰਾ। ਅਤੇ ਨਾਲ ਹੀ ਕਹਿ ਦਿੱਤਾ ਰਵਿਦਾਸ ਧਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਜਿਹਦਾ ਦਿਨ ਰਾਤ ਪਸ਼ੂ ਮਰੇ ਹੋਏ ਪਸ਼ੂ ਢੋਣ ਵਿੱਚ ਲੰਘ ਜਾਂਦਾ ਸੀ, ਖਲ ਲਾਉਣ ਵਿੱਚ ਲੰਘ ਜਾਂਦਾ ਸੀ। ਰਵਿਦਾਸ ਧਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਕਹਿੰਦੇ ਨੇ ਜਿਹਨੇ ਸਾਰੀ ਉਮਰ ਮਰੇ ਹੋਏ ਪਸ਼ੂਆਂ ਨੂੰ ਢੋਇਆ, ਅੱਜ ਉਹਦਾ ਅੰਦਰ ਪਸ਼ੂ ਬਿਰਤੀ ਤੋਂ ਉੱਪਰ ਉੱਠ ਕੇ ਕਰਤੇ ਪੁਰਖ ਵਿੱਚ ਲੀਨ ਹੋ ਗਿਆ। ਫਿਰ ਨਾਲ ਹੀ ਸਹਿਣ ਨਾਈ ਬੁੱਤਕਾਰੀ ਆ, ਕਹਿੰਦੇ ਬੁੱਤੀਆਂ ਕਰਨ ਲੋਕਾਂ ਦੇ ਘਰ ਘਰ ਵਿੱਚ ਸੁਨੇਹਾ, ਅਤੇ ਲੋਕਾਂ ਦੇ ਵੱਡੇ ਲਾਲਿਆਂ ਅਤੇ ਬਹੁਤ ਵੱਡੇ ਚੌਧਰੀਆਂ ਦੀ ਮੁੱਠੀ ਚਾਪੀ, ਲੱਤਾਂ ਘੁੱਟਣ ਵਾਲਾ ਇਨਸਾਨ ਜਿਹਨੂੰ ਲੋਕ ਬਹੁਤ ਨੀਚ ਜਾਤ ਦਾ ਮੰਨਦੇ ਸੀ, ਕਹਿੰਦੇ ਸਹਿਣ ਨਾਈ ਬੁੱਤਕਾਰੀ ਆ, ਉਹ ਘਰ ਘਰ ਸੁਣਿਆ, ਹਿਰਦੈ ਵਸਿਆ, ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਗੁਰੂ ਗ੍ਰੰਥ ਸਾਹਿਬ ਵਿੱਚ ਜਗ੍ਹਾ ਮਿਲ ਗਈ। ਕਹਿੰਦੇ ਨੇ ਘਰ ਘਰ ਵਿੱਚ ਸੁਨੇਹਾ ਦੇਣ ਵਾਲਾ ਅੱਜ ਰੱਬ ਦਾ ਸੁਨੇਹਾ ਸੰਸਾਰ ਨੂੰ ਦੇਗਾ। ਇਹ ਬਿਧ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ, ਨੀਚ ਜਾਤ ਹਰ ਜਪਦਿਆਂ ਜੋ ਜੋ ਜਪੈ
ਤਿਸ ਕੀ ਗਤ ਹੋਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਥੇ ਜ਼ਿਕਰ ਕਰਦਿਆਂ ਕਹਿੰਦੇ ਕਿ ਅਖੀਰ ਇਹ ਬਿਧ ਸੁਣ ਕੇ ਜੱਟ ਰੋ ਉੱਠ ਭਗਤੀ ਲਾਗਾ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵੱਡ ਭਾਗਾ। ਕਹਿੰਦੇ ਨੇ ਪ੍ਰਤੱਖ ਗੁਸਾਈ ਮਿਲ ਪਿਆ ਭਗਤ ਧੰਨਾ ਸਾਹਿਬ ਵੱਡੇ ਭਾਗਾਂ ਵਾਲੇ ਹੋ। ਕਿੱਡੀ ਸਾਂਝ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ। ਮਹਾਰਾਜ ਜੀ ਕਹਿੰਦੇ ਜੋ ਜੋ ਜਪੈ ਤਿਸ ਕੀ ਗਤ ਹੋਏ, ਉਹਦਾ ਭਲਾ ਹੋ ਜਾਂਦਾ। ਇਸ ਕਰਕੇ ਮਹਾਰਾਜ ਜੀ ਕਹਿਣ ਲੱਗੇ ਹਰ ਜਪਦਿਆਂ ਇੱਕ ਖਿੰਨ ਢਿੱਲ ਨਾ ਕੀ ਜਈ ਮੇਰੀ ਜਿੰਦੜੀਏ ਮਤ ਇਹ ਜਾਪੈ ਸਾਹੋ ਆਵੇ ਕਿ ਨਾ ਆਵੇ ਨਾ, ਪਤਾ ਕੋਈ ਨਹੀਂ ਇਸ ਗੱਲ ਦਾ। ਮਹਾਰਾਜ ਜੀ ਨੇ ਕਿਹਾ ਦਿਨ ਰਾਤੀ ਆਰਾਧ ਹੋ ਪਿਆਰੋ ਇੱਕ ਨਿਮਖ ਨਾ ਕੀਜੈ ਢੀਲਾ। ਸਤਿਗੁਰੂ ਜੀ ਕਹਿੰਦੇ ਇੱਕ ਨਿਮਖ ਮਾਤਰ ਵੀ ਢਿੱਲ ਨਾ ਕਰ, ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ ਛਿਨ ਛਿਨ ਔਦ ਬਿਹਾਤ ਹੈ ਫੂਟੇ ਘੱਟ ਜਿਉ ਪਾਨੀ। ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਕਬੀਰ ਲੁੱਟਣਾ ਹੈ ਤੋ ਲੁੱਟ ਲੈ ਰਾਮ ਨਾਮ ਹੈ ਲੂਟ, ਫਿਰ ਪਾਛੇ ਪਛਤਾ ਹੋ ਗਏ ਜੋ ਪ੍ਰਾਣ ਜਾਹੇਂਗੇ ਛੂਟ, ਫਿਰ ਕੀ ਕਰਾਂਗੇ। ਮਹਾਰਾਜ ਨੇ ਤਾਂ ਇਹ ਵੀ ਉਪਦੇਸ਼ ਦਿੱਤਾ ਨਾ ਸਾਨੂੰ। ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਸਪਸ਼ਟ ਉਹਨਾਂ ਨੇ ਕਿਹਾ, ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ ਆਦਿ ਜੁਗਾਦੀ ਸਗਲ ਭਗਤ ਤਾਕੋ ਸੁੱਖ ਬਿਸਰਾਮ। ਇੱਕ ਪਾਸੇ ਇਹ ਕਿਹਾ ਅਤੇ ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ ਉੱਠ ਫਰੀਦਾ ਉਜੂ ਸਾਜ ਸੁਬਹ ਨਿਮਾਜ ਗੁਜ਼ਾਰ ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੱਪ ਉਤਾਰ, ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੀਜੈ ਕਾਏ ਕੁੰਨੇ ਹੇਠ ਜਲਾਈਏ ਬਾਲਨ ਸੰਧੈ ਥਾਏ। ਕਹਿੰਦੇ ਨੇ ਜਿਹੜਾ ਨਹੀਂ ਨਾ ਜਪਦਾ, ਜਿਹੜਾ ਨਮਾਜ਼ੀ ਨਹੀਂ ਬੰਦਗੀ ਵਾਲਾ ਨਹੀਂ, ਕਹਿੰਦੇ ਚੁੱਲ੍ਹੇ ਦੇ ਵਿੱਚ ਉਹਦਾ ਸਿਰ ਡਾ ਕੇ ਅਤੇ ਭਾਂਡਾ ਪਕਾ ਲੈਣਾ ਚਾਹੀਦਾ। ਕੁੰਨੇ ਹੇਠ ਜਲਾਈਏ ਬਾਲਨ ਸੰਧੈ ਥਾਏ। ਇਸ ਕਰਕੇ ਸਤਿਗੁਰੂ ਨੇ ਕਿਹਾ ਭਲਾ ਤਾਂ ਹੀ ਹੈ ਜੋ ਜੋ ਜਪੈ ਤਿਸ ਕੀ ਗਤ ਹੋਏ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਹਾ ਪਾਰ ਬ੍ਰਹਮ ਪ੍ਰਭ ਸੇਵਦੇ ਮਨ ਅੰਦਰ ਏਕ ਧਰੇ ਮਹਾਂ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ। ਇੱਥੇ ਵੀਰਵਾਰ ਸ਼ੁੱਕਰਵਾਰ ਦੀ ਵਿਚਾਰ ਕਰਨ ਵਾਲੇ ਨੂੰ ਮਹਾਰਾਜ ਨੇ ਸੁਚੇਤ ਕੀਤਾ। ਦਾਤਾਰ ਕਹਿਣ ਲੱਗੇ ਮਹਾਂ ਦਿਵਸ ਮੂਰਤ ਭਲੇ, ਤੇਰੇ ਵਾਸਤੇ ਮਹਾਂ ਮਹੀਨਾ ਵੀ ਦਿਵਸ ਦਿਨ ਵੀ ਮਹੂਰਤ ਵੀ ਤੇਰੇ ਵਾਸਤੇ ਸਾਰਾ ਕੁਝ ਹੀ ਭਲਾ ਹੈ। ਜਿਸ ਕੋ ਨਦਰ ਕਰੇ ਜਿਹਦੇ ਉੱਪਰ ਉਹਦੀ ਨਦਰੋਂ ਰਹਿਮਤ ਹੋ ਜਾਏ। ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ। ਭਗਤ ਕਬੀਰ ਸਾਹਿਬ ਵਰਗੇ ਮਗਹਰ ਦੀ ਅਪਵਿੱਤਰ ਧਰਤੀ 'ਤੇ ਚਲੇ ਜਾਂਦੇ ਜਿੱਥੇ ਲੋਕ ਮਰਨਾ ਪਸੰਦ ਨਹੀਂ ਸੀ ਕਰਦੇ। ਭਗਤ ਕਬੀਰ ਸਾਹਿਬ ਜੀ ਨੇ ਅੰਤਿਮ ਸਮਾਂ ਉੱਥੇ ਬਤੀਤ ਕੀਤਾ, ਸੱਚ ਜਾਣੇ ਉਹ ਧਰਤੀ ਪੂਜਨ ਯੋਗ ਹੋ ਗਈ। ਇਹ ਅਵਸਥਾ ਹੈ। ਮਹਾਰਾਜ ਜੀ ਕਹਿੰਦੇ ਜੋ ਜੋ ਜਪੈ ਤਿਸ ਕੀ ਗਤ ਹੋਏ, ਸਾਧ ਸੰਗ ਪਾਵੈ ਜਨ ਕੋਏ। ਕੋਈ ਵਿਰਲਾ ਹੈ ਜਿਹੜਾ ਜਨ ਬਣਦਾ ਹੈ, ਸੇਵਕ ਬਣਦਾ ਹੈ। ਕੋਈ ਵਿਰਲਾ ਹੈ ਸਾਧ ਸੰਗ ਸਤ ਸੰਗਤ ਵਿੱਚ ਜਾ ਕੇ ਪਾਵੇ ਜਨ ਕੋਏ। ਕੋਈ ਵਿਰਲਾ ਜਿਹਦੀ ਸੁਰਤ ਸਮਾਧੀ ਵਿੱਚ ਜਾਂਦੀ ਹੈ, ਕੋਈ ਵਿਰਲਾ ਜਿਹੜਾ ਕੀਰਤਨ ਵਿੱਚ ਹਾਜ਼ਰ ਹੁੰਦਾ ਹੈ, ਬਾਣੀ ਵਿੱਚ ਹਾਜ਼ਰ ਹੁੰਦਾ ਹੈ, ਕਥਾ ਵਿੱਚ ਹਾਜ਼ਰ ਹੋਏਗਾ, ਹੁਕਮ ਵਿੱਚ ਹਾਜ਼ਰ ਹੋਏਗਾ, ਅਰਦਾਸ ਵਿੱਚ ਹਾਜ਼ਰ ਹੋਏਗਾ, ਨਿਤੇ ਹਾਜ਼ਰ ਵੀ ਗੈਰ ਹਾਜ਼ਰ ਹੋ ਜਾਂਦਾ। ਸਾਧ ਸੰਗ ਪਾਵੈ ਜਨ ਕੋਏ। ਮਹਾਰਾਜ ਜੀ ਕਹਿੰਦੇ ਸਤ ਸੰਗਤ 'ਤੇ ਏਡੀ ਕੁ ਵੱਡੀ ਖੇਡ ਹੈ ਨਾ, ਪਰ ਇੱਕ ਗੱਲ ਦਾ ਖਿਆਲ ਕਰਿਓ। ਭਾਈ ਗੁਰਦਾਸ ਸਾਹਿਬ ਨੇ ਇਹਦਾ ਨਿਰਣਾ ਵੀ ਕੀਤਾ, ਆਪਾਂ ਦਹੀਂ ਜਮਾਉਣਾ ਹੋਵੇ ਨਾ, ਆਪਾਂ ਕੀ ਕਰਦੇ ਹਾਂ, ਦਹੀਂ ਜਮਾਉਣ ਵਾਸਤੇ ਆਪਾਂ ਇੱਕ ਆਮ ਕਰਕੇ ਸਾਡਾ ਨਿਯਮ ਹੈ ਘਰ ਦਾ ਕਿ ਅਸੀਂ ਦੁੱਧ ਜਿਹੜਾ ਹੈ ਉਹ ਭਾਂਡੇ ਵਿੱਚ ਵਾਹ ਵਾਹ ਭਾਂਡੇ ਵਿੱਚ ਪਾ ਕੇ ਅਤੇ ਥੋੜ੍ਹੀ ਜਿਹੀ ਜਾਗ ਉਹਦੇ ਵਿੱਚ ਰੱਖ ਦਿੰਦੇ। ਜਿੰਨਾ ਚਿਰ ਤੱਕ ਤੁਸੀਂ ਉਹਨੂੰ ਢੱਕਦੇ ਨਹੀਂ, ਜਿੰਨਾ ਚਿਰ ਤੱਕ ਉਹਨੂੰ ਤੁਸੀਂ ਢੱਕ ਕੇ ਨਹੀਂ ਰੱਖਦੇ ਉਹਨੂੰ ਕਿਸੇ ਸ਼ਾਂਤ ਜਗ੍ਹਾ 'ਤੇ ਜਿੱਥੇ ਕੋਈ ਬੱਚਾ ਹੱਥ ਨਾ ਮਾਰੇ, ਜਿੱਥੇ ਉਹ ਹਿੱਲੇ ਨਾ, ਉਸ ਜਗ੍ਹਾ 'ਤੇ ਜਿੰਨਾ ਚਿਰ ਤੱਕ ਜਿਹੜਾ ਸਾਡਾ ਦਹੀਂ ਜਮਾਉਣ ਦਾ ਨਿਯਮ ਸੀ। ਅੱਜ ਮਸ਼ੀਨਰੀ ਯੁੱਗ ਵਿੱਚ ਕੁਝ ਹੋ ਸਕਦਾ ਵੱਖਰੀ ਗੱਲ, ਪਰ ਸਾਡੇ ਪਰਿਵਾਰਾਂ ਵਿੱਚ ਕੀ ਹੁੰਦਾ ਸੀ ਕਿ ਉੱਚੀ ਜਗ੍ਹਾ 'ਤੇ ਰੱਖ ਦਿੱਤਾ ਜਾਂਦਾ ਸੀ ਵੀ ਕੋਈ, ਇੱਕ ਤਾਂ ਉਹਨੂੰ ਢੱਕ ਦਿੱਤਾ ਜਾਂਦਾ ਸੀ, ਇੱਕ ਦੂਸਰਾ ਵੀ ਉਹਨੂੰ ਹੱਥ ਨਾ ਵੱਜੇ ਉਹ ਹਿੱਲੇ ਨਾ, ਅਤੇ ਜੇ
ਢੱਕ ਢੱਕੀ ਦਾ ਨਹੀਂ ਸੀ ਅਤੇ ਜੇ ਦੁੱਧ ਜਾਕ ਲਾਉਣ ਤੋਂ 15-20 ਮਿੰਟਾਂ ਬਾਅਦ ਜੇ ਕਿਤੇ ਜਾਂ ਅੱਧੇ ਘੰਟੇ ਬਾਅਦ ਉਹਨੂੰ ਹਿਲਾ ਦਿੱਤਾ ਤਾਂ ਦਹੀਂ ਨਹੀਂ ਸੀ ਜੰਮਦਾ। ਮਹਾਰਾਜ ਜੀ ਕਹਿੰਦੇ ਬਸ ਆਹੀ ਹੈ, ਆ ਜੀਵਨ ਰੂਪੀ ਦੁੱਧ ਹੈ, ਇਹਦੇ ਇਸ ਜੀਵਨ ਰੂਪੀ ਦੁੱਧ ਨੂੰ ਬਦਲਣ ਵਾਸਤੇ, ਕੀਮਤੀ ਬਣਾਉਣ ਵਾਸਤੇ ਗੁਰੂ ਦੇ ਸ਼ਬਦ ਦੀ ਜਾਗ ਲਾ ਰਹੇ ਹਾਂ, ਪਰ ਨਾਲ ਇਹਨੂੰ ਹਿਲਾਈ ਵੀ ਜਾ ਰਹੇ ਹਾਂ। ਜਦੋਂ ਮਾੜਾ ਜਿਹਾ ਮਨ ਇਕਾਗਰ ਹੁੰਦਾ, ਅੱਖਾਂ ਖੋਲ੍ਹ ਲੈਂਦੇ ਹਾਂ ਅਤੇ ਧਿਆਨ, ਜਾਂ ਫਿਰ ਅੱਖਾਂ ਨਹੀਂ ਖੁੱਲ੍ਹਦੀਆਂ ਅਤੇ ਸੁਰਤ ਕਿਸੇ ਪਾਸੇ ਹਾਜ਼ਰੀ ਹੋਰ ਲਵਾ ਲੈਂਦੀ, ਹਿਲ ਜਾਂਦਾ। ਅਤੇ ਜੇ ਕਿਧਰੇ ਸੁਰਤ ਲੱਗ ਗਈ ਫਿਰ ਉਪਰਾਮ ਨਹੀਂ ਰੱਖਿਆ ਜਾਂਦਾ, ਚਾਰ ਬੰਦਿਆਂ ਨੂੰ ਜਾ ਕੇ ਦੇ ਦੇ ਵੀ ਅੱਜ ਤਾਂ ਕਮਾਲ ਹੀ ਹੋ ਗਈ, ਅੱਜ ਤਾਂ ਪਤਾ ਹੀ ਨਹੀਂ ਲੱਗਾ ਘੰਟਾ ਕਿਹੜੇ ਵੇਲੇ ਸੰਗਤ ਵਿੱਚ ਲੰਘ ਗਿਆ, ਅੱਖਾਂ ਬੰਦ ਹੀ ਰਹਿ ਗਈਆਂ। ਮਹਾਰਾਜ ਜੀ ਕਹਿੰਦੇ ਨਹੀਂ, ਨਾਮ ਬੀਜ ਜੇ ਬੀਜ ਰਿਹਾ ਹੈ ਨਾ, ਨਾਮ ਕਿਸਾਨ ਤੋਂ ਸਿੱਖ, ਉਹ ਬੀਜ ਵੀ ਬੀਜਦਾ ਅਤੇ ਸੁਹਾਗਾ ਫਿਰ ਕੇ ਉਹਨੂੰ ਢੱਕ ਵੀ ਦਿੰਦਾ ਵੀ ਨਾ ਪੰਛੀ ਚੁੱਕ ਸਕਣ ਅਤੇ ਨਾ ਇਹ ਬੀਜ ਤਪੇ ਠੰਡਾ ਰਹੇ। ਮਹਾਰਾਜ ਜੀ ਕਹਿੰਦੇ ਤੂੰ ਅੰਦਰ ਨਾਮ ਬੀਜ ਸੰਤੋਖ ਸੁਹਾਗਾ, ਨਾਮ ਬੀਜ, ਨਾਮ ਦਾ ਬੀਜ ਬੀਜ ਕੇ ਹਿਰਦੇ ਵਿੱਚ ਸੰਤੋਖ ਦਾ ਸੁਹਾਗਾ ਫੇਰ, ਰੱਖ ਗਰੀਬੀ ਵੇਸ ਨਿਮਰਤਾ ਰੱਖ। ਮਹਾਰਾਜ ਜੀ ਕਹਿਣਗੇ ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਗਰੀਬੀ ਵੇਸ ਕਰ ਰੱਖ। ਮਹਾਰਾਜ ਜੀ ਕਹਿੰਦੇ ਭਾਉ ਭਗਤ ਕਰ ਜਮ ਸੀ ਸੇ ਕਰ ਭਾਗਟ ਦੇਖ। ਮਹਾਰਾਜ ਜੀ ਕਹਿੰਦੇ ਵੇਖ ਤੂੰ ਵਡਭਾਗੀ ਬਣਦਾ, ਵੇਖ ਤੇਰੇ ਭਾਗਾਂ ਦੇ ਵਿੱਚ ਵਡਭਾਗ ਆਉਂਦੇ, ਤੂੰ ਇੱਕ ਵਾਰੀ ਤੇ ਵੇਖ ਭਾਵਨੀ ਦੇ ਵਿੱਚ ਭਗਤੀ ਕਰਕੇ ਆਪਣੇ ਅੰਦਰ ਨੂੰ ਲੁਕਾ ਛੁਪਾ, ਨਿਮਰਤਾ ਰੱਖ। ਫਿਰ ਪਾਤਸ਼ਾਹ ਜੀ ਅੱਗੇ ਕਹਿੰਦੇ ਸਾਧ ਸੰਗ ਪਾਵੈ ਜਨ ਕੋਈ, ਆ ਹੀ ਹੈ ਵੀ ਸੰਗਤ ਵਿੱਚ ਤਾਂ ਅਸੀਂ ਸਾਰੇ ਆ ਰਹੇ ਹਾਂ ਅਤੇ ਅਸਲ ਦੇ ਵਿੱਚ ਕਾਰਨ ਕੀ, ਕੋਈ ਵਿਰਲਾ ਗੁਰਮੁਖ ਹੈ ਜਿਹਨੂੰ ਸੰਗਤ ਵਿੱਚ ਆਣ ਕੇ ਵੀ ਕੁਝ ਮਿਲਿਆ, ਕੋਈ ਵਿਰਲਾ। ਇਸ ਕਰਕੇ ਬੁਛਾੜ ਚੱਲ ਰਹੀ ਹੋਵੇ, ਮੀਂਹ ਪੈ ਰਿਹਾ ਹੋਵੇ ਅਤੇ ਛਤਰੀ ਰੱਖਣ ਵਾਲਾ ਵਿਅਕਤੀ ਆਪਣੇ ਸਿਰ 'ਤੇ ਛਤਰੀ ਟਿਕਾ ਕੇ ਬੈਠਾ ਹੋਵੇ ਅਤੇ ਉਹ ਉਸ ਵਰਖ ਦੀ ਹੋਈ ਵਰਖਾ ਦਾ, ਉਸ ਮੀਂਹ ਦਾ ਆਨੰਦ ਕਿਵੇਂ ਲਏਗਾ। ਹਾਂ, ਉਹ ਸਾਡੇ ਵਾਂਗ ਹੋ ਸਕਦਾ ਹੈ ਵੀ ਜਿਵੇਂ ਇੱਕ ਕਥਾ ਕਰਨ ਵਾਲਾ ਇੱਕ ਵਿਅਕਤੀ ਜਿਹੜਾ ਹੈ ਉਹ ਇਹ 'ਤੇ ਬਿਆਨ ਕਰ ਸਕਦਾ ਵੀ ਹਾਂ ਜੀ ਮੀਂਹ ਬਹੁਤ ਵਧੀਆ, ਛਾਤਾ ਛਤਰੀ ਲੈ ਕੇ ਰੌਲਾ ਪਾਈ ਦਾ, ਮੀਂਹ ਕਿੰਨਾ ਪੈ ਰਿਹਾ ਜੀ, ਆ ਵੇਖੋ ਰੁੜਦਾ ਜਾ ਰਿਹਾ ਸਾਰਾ ਕੁਝ, ਕਿੰਨਾ ਮੀਂਹ, ਜਲ ਥਲ ਹੋ ਗਈ, ਠੰਡ ਹੋ ਗਈ, ਪਰ ਕਰੇ ਕਿ ਉਹ ਛਤਰੀ ਲੈ ਕੇ ਬੈਠਾ ਹੈ ਹੰਕਾਰ ਦੀ ਆਪਣੀ। ਅਤੇ ਇੱਕ ਬੰਦਾ ਜਿਹਨੂੰ ਕੁਛ ਗਿਆਨ ਨਹੀਂ ਵੀ ਵਰਖਾ ਕੀ ਹੈ, ਉਹ ਛਾਲ ਮਾਰ ਕੇ ਉਸ ਵਰਖਾ ਦੇ ਥੱਲੇ ਜਾ ਕੇ ਨਹਾ ਕੇ ਆਨੰਦ ਲੈ ਰਿਹਾ ਹੈ, ਬੜਾ ਖੁਸ਼ ਹੋ ਰਿਹਾ। ਗੁਰਮੁਖੋ, ਕਿਸੇ ਵੇਲੇ ਬੰਦਾ ਛਤਰੀ ਦੇ ਆਸਰੇ ਹੀ ਸੁੱਕਾ ਰਹਿ ਜਾਂਦਾ ਹੈ, ਕਿਸੇ ਵੇਲੇ ਕੋ ਰੱਬ ਦੀ ਬੰਦਗੀ ਵਾਲਾ ਭੋਲੇ ਪਾਣ ਕੇ ਵੀ ਬਹੁਤ ਕੁਝ ਲੈ ਕੇ ਚਲਾ ਜਾਂਦਾ। ਹੁਣ ਇੱਥੇ ਸ਼ਬਦ ਦੀ ਵਰਖਾ ਹੋ ਹੀ ਰਹੀ ਹੈ, ਹੁਣ ਕਿੰਨੇ ਕਿੰਨੇ ਛਤਰੀ ਲਈ ਹੈ ਇਸ ਗੱਲ ਦਾ ਅੰਦਾਜ਼ਾ ਕੋਈ ਨਹੀਂ। ਕਿਹੜਾ ਇੱਥੋਂ ਭਿੱਜ ਕੇ ਚਲਾ ਗਿਆ, ਕਿਹੜਾ ਇੱਥੋਂ ਗੜੋਚ ਹੋ ਕੇ ਚਲਾ ਗਿਆ, ਉਸ ਗੱਲ ਦਾ ਅੰਦਾਜ਼ਾ ਹੀ ਕੋਈ ਨਹੀਂ। ਪਰ ਮਹਾਰਾਜ ਨੇ ਇਹ ਗੱਲ ਜ਼ਰੂਰ ਕਹੀ, ਸਾਧ ਸੰਗ ਪਾਵੈ ਜਨ ਕੋਈ, ਕੋਈ ਵਿਰਲਾ ਹੈ ਜਿਹੜਾ ਸਤ ਸੰਗਤ ਵਿੱਚੋਂ ਬਹੁਤ ਕੁਝ ਲੈ ਕੇ ਚਲਾ ਜਾਂਦਾ। ਇੱਕ ਪਲ ਦੀ ਸੰਗਤ, ਮਹਾਰਾਜ ਜੀ ਕਹਿੰਦੇ ਕਰ ਕਿਰਪਾ ਅੰਤਰ ਉਰ ਧਾਰੈ। ਮਹਾਰਾਜ ਜੀ ਦੇ ਅੱਗੇ ਫਿਰ ਅਰਦਾਸ ਕੀਤੀ, ਗੁਰੂ ਅਰਜਨ ਦੇਵ ਜੀ ਕਹਿੰਦੇ ਅਕਾਲ ਪੁਰਖ ਤੂੰ ਮੇਰੇ 'ਤੇ ਕਿਰਪਾ ਕਰ। ਮਹਾਰਾਜ ਜੀ ਮੇਰੇ 'ਤੇ ਕਿਰਪਾ ਕਰੋ, ਕਿਹੜੀ ਕਿਰਪਾ? ਕਹਿੰਦੇ ਅੰਤਰ, ਮੇਰਾ ਜਿਹੜਾ ਅੰਦਰ ਹੈ ਨਾ, ਉਰ ਹਿਰਦਾ। ਕਹਿਣ ਲੱਗੇ ਅਕਾਲ ਪੁਰਖ ਨੂੰ ਅੰਤਰ ਉਰ ਧਾਰੈ, ਉਰ ਭਾਵ ਹਿਰਦੇ ਦੇ ਵਿੱਚ ਧਾਰਨ ਕਰ ਲਵੇ, ਬਸ ਇਹੀ ਕਿਰਪਾ ਕਰ ਦਿਓ, ਮੇਰੇ ਨਿੱਜ ਦੇ ਵਿੱਚ ਵਸੇਬਾ ਹੋ ਜਾਏ, ਮੇਰੇ ਨਿੱਜ ਦੇ ਵਿੱਚ ਵਸੇਬਾ ਹੋ ਜਾਏ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਇਹ ਅਰਦਾਸ ਹੈ ਕਿ ਕਰ ਕਿਰਪਾ ਅੰਤਰ ਉਰ ਧਾਰੈ, ਤੁਸੀਂ ਕਿਰਪਾ ਕਰੋ, ਤਰਸ ਕਰੋ ਕਿ ਮੇਰੇ ਅੰਦਰ ਨਾਮ ਉਤਰ ਜਾਏ, ਅੰਦਰ ਚਲਾ ਜਾਏ, ਨਿੱਜ ਵਿੱਚ ਡਿੱਗ ਪਏ। ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਵਾਕਈ ਜਿਹਦੇ ਨਿੱਜ ਦੇ ਵਿੱਚ ਨਾਮ ਟਿਕਾ ਦੇਣ। ਅਤੇ ਸਤਿਗੁਰੂ ਸਾਹਿਬ ਨੇ ਐਵੇਂ ਤਾਂ ਨਹੀਂ ਭਾਈ ਮੀਹੇ ਨੂੰ ਕਿਹਾ ਸੀ, ਭਾਈ ਮੀਹੇ ਇੰਨੀ ਸੇਵਾ, ਭਾਈ ਮੀਹੇ ਨੇ ਬਹੁਤ ਸੇਵਾ ਕੀਤੀ ਸੀ ਤਮਧਾਨ ਸਾਹਿਬ, ਉਹਦਾ ਸਿਰ ਗਲ ਗਿਆ ਸੀ ਗਾਗਰ ਚੁੱਕ ਚੁੱਕ ਕੇ, ਅਤੇ ਮਹਾਰਾਜ ਦੇ ਸਾਹਮਣੇ ਪੇਸ਼ ਨਹੀਂ ਸੀ ਹੁੰਦਾ, ਮਹਾਰਾਜ ਨੇ ਗਾਗਰ ਖੋਹ ਲੈਣੀ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਦਿਨ ਸਿੱਖਾਂ ਨੂੰ ਕਿਹਾ ਵੀ ਇਹਨੂੰ ਫੜ ਕੇ ਲਿਆਓ, ਸਾਹਮਣੇ ਪੇਸ਼ ਕੀਤਾ। ਮਹਾਰਾਜ ਜੀ ਕਹਿੰਦੇ ਪਰਨਾ ਲਾ ਆਪਣਾ। ਜਦੋਂ ਪਰਨਾ ਲਾਇਆ, ਸਿਰ ਗਲਿਆ ਹੋਇਆ, ਜ਼ਖਮ ਪਾਣੀ ਦੀਆਂ ਗਾਗਰਾਂ ਚੁੱਕ ਚੁੱਕ ਕੇ ਗਲ ਗਿਆ ਸਿਰ, ਅਤੇ ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਉਹ ਭਾਈ ਮੀਹੇ ਤੈਨੂੰ ਡਰ ਨਹੀਂ ਲੱਗਦਾ ਮੌਤ ਆ ਜਾਏਗੀ? ਉਹਨੇ ਕਿਹਾ ਮਹਾਰਾਜ ਕਿਰਪਾ ਕਰੋ, ਪਰਵਾਹ ਕੋਈ ਨਹੀਂ। ਮਹਾਰਾਜ ਜੀ ਕਹਿੰਦੇ ਫੜਾ ਗਾਗਰ,
ਅਤੇ ਚਰਨਾਂ 'ਚ ਡਿੱਗ ਕੇ ਕਿਹਾ ਸੀ ਸੱਚੇ ਪਾਤਸ਼ਾਹ ਮੇਰੇ ਤੋਂ ਗਾਗਰ ਨਾ ਖੋਇਓ, ਮੌਤ ਆ ਜਾਏ ਪਰ ਮੈਂ ਸੇਵਾ ਨਹੀਂ ਛੱਡਣੀ। ਸਤਿਗੁਰੂ ਨੇ ਕੀ ਕਿਹਾ ਅੱਗੋਂ? ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਗਾਗਰ ਫੜੀ ਪਿੱਛੇ ਰੱਖ ਕੇ ਕਹਿੰਦੇ, ਭਾਈ ਮੀਹੇ ਆ ਲੋਹੇ ਅਤੇ ਪਿੱਤਲ ਦੀ ਗਾਗਰ ਛੱਡ, ਮੈਂ ਤੇਰੇ ਅੰਦਰ ਬਾਣੀ ਦੀ ਗਾਗਰ ਟਿਕਾਉਣ ਲੱਗਾ, ਤੂੰ ਤਪਦੇ ਹੋਏ ਹਿਰਦਿਆਂ ਨੂੰ ਸ਼ਾਂਤ ਕਰਨ ਵਾਲਾ ਹੋ। ਇਹ ਬਚਨ ਹੈ, ਅਟਲ ਬਚਨ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਚਨ ਕੀਤਾ। ਮਹਾਰਾਜ ਜੀ ਕਹਿੰਦੇ, ਭਾਈ ਮੀਹੇ ਆ ਪਾਣੀ ਦੀਆਂ ਗਾਗਰਾਂ ਨਾਲ ਕਦੋਂ ਤੱਕ ਛਿੜਕਾਅ ਕਰਕੇ ਧਰਤੀ ਠੰਡੀ ਕਰੇਗਾ, ਮੈਂ ਤੇਰੇ ਅੰਦਰ ਬਾਣੀ ਦੀ ਗਾਗਰ ਟਿਕਾਉਣ ਲੱਗਾ, ਜਿਹੜਾ ਤੇਰੇ ਮੁੱਖ 'ਚੋਂ ਬਾਣੀ ਸੁਣ ਲਏਗਾ ਉਹਦਾ ਅੰਦਰ ਟਿਕ ਜਾਏਗਾ। ਅਤੇ ਵਾਕਈ ਐਸੇ ਗੁਰਮੁਖ ਨੇ, ਭਾਈ ਲਹਿਣਾ ਸਾਹਿਬ ਵੀ ਤਾਂ ਬਾਣੀ ਬਾਬੇ ਜੋਧ ਤੋਂ ਹੀ ਸੁਣ ਕੇ ਗਏ ਸਨ ਨਾ। ਇੱਥੇ ਫਿਰ ਸਤਿਗੁਰੂ ਸਾਹਿਬ ਜੀ ਨੇ ਕਥਨ ਕਰਕੇ ਸਮਝਾਇਆ। ਮਹਾਰਾਜ ਜੀ ਕਹਿੰਦੇ, ਇਸ ਜੀਵਨ ਵਿੱਚ ਕਰ ਕਿਰਪਾ ਅਕਾਲ ਪੁਰਖ ਮੇਰੇ 'ਤੇ, ਬਸ ਇੱਕ ਹੀ ਕਿਰਪਾ ਕਰ। ਅੰਤਰ ਉਰ ਧਾਰੈ, ਮੇਰਾ ਅੰਦਰ ਜਿਹੜਾ ਹੈ ਉਰ ਦੇ ਵਿੱਚ ਕਰਤੇ ਪੁਰਖ ਦੇ ਨਾਮ ਨੂੰ ਧਾਰਨ ਕਰ ਲਏ, ਨਿੱਜ ਦੇ ਵਿੱਚ ਧੁਰ ਅੰਦਰ ਮੇਰੇ ਨਾਮ ਟਿਕ ਜਾਏ। ਅਤੇ ਫਿਰ ਮਹਾਰਾਜ ਜੀ ਕਹਿਣ ਲੱਗੇ, ਫਿਰ ਇਸ ਅਵਸਥਾ ਵਿੱਚ ਜਿੱਦਣ ਅੰਤਰ ਵਸੈ ਨਾ ਬਾਹਰ ਜਾਏ, ਮਹਾਰਾਜ ਜੀ ਕਹਿੰਦੇ ਫਿਰ ਇਨਸਾਨ ਅੰਮ੍ਰਿਤ ਨੂੰ ਛੱਡ ਕੇ ਫਿਰ ਬੇਖ ਨਹੀਂ ਕਦੀ ਖਾਂਦਾ ਜਿਹਦੇ ਅੰਦਰ ਟਿਕ ਗਿਆ। ਹੀਰਾ ਹਾਥ ਚੜਿਆ ਨਿਰਮੋਲਕ, ਛੂਟ ਗਈ ਸੰਸਾਰੀ, ਕਿੱਡਾ ਕੁ ਨਾਮ ਕੀਮਤੀ ਹੋਏਗਾ ਕਿ ਜੀਵਨ ਦੇ ਵਿੱਚ ਸੰਸਾਰ ਹੀ ਛੁੱਟ ਗਿਆ, ਸੰਸਾਰ ਤੋਂ ਛੁਟਕਾਰਾ ਹੋ ਗਿਆ। ਮਹਾਰਾਜ ਜੀ ਕਹਿੰਦੇ ਫਿਰ ਇਹ ਅਵਸਥਾ ਹੈ ਜਿੱਦਣ

ਸੁਭਾਅ ਪਸ਼ੂ ਬਿਰਤੀ ਕਰਕੇ ਇਸੇ ਤਰੀਕੇ ਨਾਲ ਹੀ ਹੈ। ਮਹਾਰਾਜ ਜੀ ਕਹਿਣ ਲੱਗੇ ਆਪਣਾ ਆਨੰਦ ਨਹੀਂ ਲੈਂਦਾ, ਦੂਸਰੇ ਦਾ ਵੀ ਖਰਾਬ ਕਰਨ ਦੀ ਕੋਸ਼ਿਸ਼ ਕਰਦਾ। ਪਸ਼ੂ ਬਿਰਤੀ ਹੋਏਗੀ ਅਤੇ ਮਹਾਰਾਜ ਜੀ ਕਹਿਣ ਲੱਗੇ ਫਿਰ ਇਹ ਪਸ਼ੂ ਬਿਰਤੀ ਦਾ ਵੀ ਭਲਾ ਹੋ ਜਾਏਗਾ, ਅੰਦਰ ਪਸ਼ੂ ਬਿਰਤੀ ਵੀ ਖਤਮ ਹੋ ਜਾਏਗੀ। ਅਗਲੀ ਅਵਸਥਾ ਪ੍ਰੇਤ। ਆਪਾਂ ਜਿਉਂਦੇ ਜੀ ਬੰਦਿਆਂ ਨੂੰ ਪ੍ਰੇਤ ਕਹਿ ਦਿੰਦੇ ਹਾਂ, ਕਿਉਂਕਿ ਉਹਨਾਂ ਦੇ ਕਰਮ, ਉਹਨਾਂ ਦੀ ਕ੍ਰਿਤ, ਉਹਨਾਂ ਦੀਆਂ ਹਰਕਤਾਂ ਤੋਂ ਪਤਾ ਲੱਗ ਜਾਂਦਾ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਭੂਤ ਬਿਰਤੀ ਦਾ ਪਾਤਰ ਵੀ ਇਨਸਾਨ ਕੋਈ ਹੋਏ ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣਗੇ ਇਸ ਜੀਵਨ ਵਿੱਚ ਪਸ ਪ੍ਰੇਤ, ਪ੍ਰੇਤ ਬਿਰਤੀ ਦਾ ਪਾਤਰ ਕੋਈ ਹੋਵੇ ਅਤੇ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਇਨਸਾਨੀ ਬਿਰਤੀ ਦਾ ਦੁਸ਼ਮਣ ਕੋਈ ਹੋਵੇ ਉਹਦੇ ਅੰਦਰ ਦਾ ਵੀ ਉਧਾਰ ਹੋਏਗਾ। ਅੱਗੇ ਹੈ ਮੁਗਧ, ਮੁਗਧ ਦਾ ਅਰਥ ਹੈ ਮੂਰਖ ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਮੂਰਖ ਕੌਣ ਹੈ ਜਿਹੜਾ ਮੂੰਹ ਰੱਖ ਕੇ ਗੱਲ ਕਰੇ, ਭਾਵ ਆਪਣਾ ਪੱਖ ਸੇਫ ਰੱਖੇ, ਆਪਣਾ ਪੱਖ ਬਿਲਕੁਲ ਸਾਫ਼ ਸੁਥਰਾ ਰੱਖੇ, ਦੂਸਰੇ 'ਤੇ ਅਟੈਕ ਕਰਕੇ ਕਹੇ, ਉਹਨੂੰ ਮੂਰਖ ਕਿਹਾ ਜਾਂਦਾ। ਪਾਥਰ ਕੋ ਤਾਰੇ, ਮਹਾਰਾਜ ਜੀ ਕਹਿੰਦੇ ਪੱਥਰ ਵਰਗੀ ਬਿਰਤੀ, ਪੱਥਰ ਦਾ ਸੁਭਾਅ ਹੈ ਪਾਣੀ 'ਚ ਡਬੋ ਦਿਓ ਜਿੱਥੇ ਮਰਜ਼ੀ ਰੱਖ ਦਿਓ, ਉਹ ਭਿੱਜਦਾ ਨਹੀਂ ਹੈ ਕਿਤੇ ਵੀ ਨਹੀਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿਣਗੇ ਕੁਝ ਇਹੋ ਜਿਹੀ ਪੱਥਰ ਬਿਰਤੀ ਦੇ ਪਾਤਰ ਇਨਸਾਨ ਵੀ ਜਿਹੜੇ ਨੇ ਉਹ ਜੀਵਨ ਦੇ ਵਿੱਚ ਇਹੋ ਜਿਹੇ ਹਾਲਾਤ ਵਿੱਚ ਹੁੰਦੇ ਜਿਨ੍ਹਾਂ ਦਾ ਇੰਨਾ ਕੁ ਹਿਰਦਾ ਕਠੋਰ ਹੋ ਜਾਂਦਾ ਹੈ ਕਿ ਉਹ ਸਤਿਗੁਰੂ ਦੀ ਸੰਗਤ ਵਿੱਚ ਬੈਠਿਆਂ ਵੀ ਭਿੱਜਦੇ ਨਹੀਂ, ਉਹ ਭਿੱਜਦੇ ਨਹੀਂ ਨੇ ਕਦੀ। ਸੰਗਤ ਵਿੱਚ ਬੈਠਣਗੇ, ਅਭਿਆਸ ਵਿੱਚ ਆਉਣਗੇ। ਹੁਣ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਕਿ ਪਸ ਪ੍ਰੇਤ ਮੁਗਧ ਪਾਥਰ ਕੋ ਤਾਰੇ, ਚਾਰੇ ਬਿਰਤੀਆਂ ਦਾ ਪਾਤਰ ਵੀ ਕੋਈ ਕਰਤੇ ਪੁਰਖ ਦੇ ਦਰ 'ਤੇ ਝੁੱਕ ਜਾਏ, ਸਮਰਪਿਤ ਹੋ ਜਾਏ, ਅਤੇ ਮਹਾਰਾਜ ਜੀ ਕਹਿੰਦੇ ਉਹਦਾ ਵੀ ਪਾਰ ਉਤਾਰਾ। ਅਗਲੀ ਅਵਸਥਾ ਹੈ ਸਰਬ ਰੋਗ ਕਾ ਔਖਦ ਨਾਮ। ਮਹਾਰਾਜ ਜੀ ਕਹਿੰਦੇ ਦੁਨੀਆਂ 'ਤੇ ਰੋਗ ਬਹੁਤ ਨੇ ਪਰ ਹੈ ਕੀ? ਮਹਾਰਾਜ ਜੀ ਕਹਿੰਦੇ ਸਾਰੇ ਰੋਗਾਂ ਦਾ ਇੱਕੋ ਇੱਕ ਜਿਹੜਾ ਹੈ ਉਹ ਆਪਾਂ ਕਹਿ ਦਈਏ ਦਵਾਈ ਹੈ, ਔਸ਼ਧੀ ਹੈ ਜਿਹੜੀ, ਸਰਬ ਰੋਗ ਕਾ ਔਖਦ ਨਾਮ। ਸਤਿਗੁਰੂ ਜੀ ਕਹਿੰਦੇ ਰੋਗ ਭਾਵੇਂ ਮਨ ਦੇ ਹੋਣ, ਤਨ ਦੇ ਹੋਣ। ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਕਿਹਾ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਰੋਗਾ। ਰੋਗਨ ਤੇ ਅਰਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੈ, ਸਤਰ ਅਨੇਕ ਚਲਾਵਤ ਕਾਵ, ਤਉ ਤਨ ਏਕ ਨ ਲਾਗਤ ਪਾਵੈ, ਰਾਖਤ ਹੈ ਅਪਨੋ ਕਰ ਦੈ ਕਰ, ਪਾਪ ਸਭੂ ਨਾ ਭੇਟਣ ਪਾਵੈ, ਔਰ ਕੀ ਬਾਤ ਕਹਾਂ ਕਹਿ ਤੋਸੋਂ, ਸੋ ਪੇਟ ਹੀ ਕੇ ਪੱਟ ਬੀਚ ਬਚਾਵੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਥੇ ਜ਼ਿਕਰ ਕਰਦੇ ਸਰਬ ਰੋਗ, ਸਾਰੇ ਹੀ ਰੋਗ, ਉਹਨਾਂ ਦੀ ਜਿਹੜੀ ਔਸ਼ਧੀ ਹੈ, ਦਵਾਈ ਹੈ, ਮਹਾਰਾਜ ਜੀ ਕਹਿੰਦੇ ਉਹ ਨਾਮ ਹੈ। ਵਾਕਈ ਨਾਮ ਔਸ਼ਧੀ ਸੀ ਅਤੇ ਤੜਪਦੇ ਹੋਏ ਪ੍ਰੇਮੇ ਕੋੜੀ ਦਾ ਜੀਵਨ ਵੇਖਦਿਆਂ ਕਿ ਪ੍ਰੇਮਾ ਕੋੜੀ ਦੀਪਾਵਲਪੁਰ ਦੀ ਧਰਤੀ 'ਤੇ ਕੋੜ ਦੇ ਰੋਗ ਨਾਲ ਤੜਪਦਾ ਸੀ, ਜਿਹਦੇ ਮਾਤਾ ਪਿਤਾ ਨੇ, ਭਰਾਵਾਂ ਨੇ ਉਹਦੀ ਮੰਜੀ ਖੇਤਾਂ 'ਚ ਡਾ ਦਿੱਤੀ ਸੀ ਕਾਨਿਆਂ ਦੀ ਝੌਂਪੜੀ ਪਾ ਕੇ, ਅਤੇ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਸੁਣ ਕੇ ਉਹਦਾ ਭਲਾ ਹੁੰਦਾ ਅਤੇ ਉਹ ਕਾਨਿਆਂ ਦੀ ਝੌਂਪੜੀ ਗੁਰੂ ਨਾਨਕ ਸਾਹਿਬ ਦੇ ਘਰ ਦੀ ਧਰਮਸ਼ਾਲਾ ਬਣਦੀ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਸਰਬ ਰੋਗ ਕਾ ਔਖਦ ਨਾਮ। ਮਹਾਰਾਜ ਜੀ ਨੇ ਇਸ ਜੀਵਨ ਦੇ ਵਿੱਚ ਨਿਰਣਾ ਦਿੱਤਾ। ਮਹਾਰਾਜ ਜੀ ਨੇ ਕਿਹਾ ਦੁੱਖ ਭੰਜਨ ਤੇਰਾ ਨਾਮ, ਇਹ ਸਤਿਗੁਰੂ ਸਾਹਿਬ ਜੀ ਨੇ ਸਭ ਤੋਂ ਸਰਵ ਸ੍ਰੇਸ਼ਟ ਬਚਨ ਸਾਡੇ ਸਨਮੁਖ ਆਖੇ। ਅਗਲੀ ਅਵਸਥਾ, ਮਹਾਰਾਜ ਜੀ ਕਹਿੰਦੇ ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ, ਇਹ ਕਲਿਆਣ ਰੂਪ ਹੈ, ਭਲਾ ਕਰਨ ਵਾਲਾ, ਭਲਾ ਬਿਰਤੀ ਰੱਖਣ ਵਾਲਾ। ਸਤਿਗੁਰੂ ਜੀ ਕਹਿੰਦੇ ਕਲਿਆਣ ਰੂਪ ਹੈ, ਭਲਾ ਕਰਨ ਵਾਲਾ। ਮੰਗਲ ਗੁਣ ਗਾਮ, ਕਹਿੰਦੇ ਨੇ ਅਸਲ ਵਿੱਚ ਮੰਗਲ ਖੁਸ਼ੀ ਪ੍ਰਗਟ ਕਰਨ ਵਾਲਾ ਹੈ ਅਤੇ ਇਹ ਹੋਵੇਗਾ ਕਿਵੇਂ? ਗੁਣ ਗਾਮ, ਮਹਾਰਾਜ ਜੀ ਕਹਿੰਦੇ ਕਿ ਗੁਣਾਂ ਨੂੰ ਗਾਉਣ ਸਹਿਤ ਹੀ ਭਲਾ ਹੋਏਗਾ, ਉੱਦਾਂ ਨਹੀਂ। ਐਵੇਂ ਤਾਂ ਨਹੀਂ ਸਤਿਗੁਰੂ ਜੀ ਨੇ ਕਿਹਾ ਕਿ ਗੁਣ ਗਾਵਤ ਤੇਰੀ ਉਤਰਸ ਮੈਲ, ਬਿਨ ਸਜਾਏ ਹੋਮੈ ਬਿਖ ਫੈਲ। ਇੱਥੇ ਨਾਲ ਕਿਹਾ ਕਾਹੂ ਜੁਗਤ, ਜੇ ਬੰਦਾ ਕਹੇ ਮੈਂ ਯੁਗਤੀ ਕੋਈ ਸ਼ੋਰਟਕੱਟ ਲੱਭ ਜਾਏ ਤਾਂ ਫਿਰ ਭਲਾ ਹੋਵੇ। ਮਹਾਰਾਜ ਜੀ ਕਹਿੰਦੇ ਕਾਹੂ ਜੁਗਤ, ਭਾਵੇਂ ਕਿੰਨੀਆਂ ਤਰ੍ਹਾਂ ਦੀਆਂ ਯੁਗਤੀਆਂ ਧਾਰਨ ਕਰ ਲਓ, ਕਿੰਨੇ ਤਰੀਕੇ ਅਪਣਾ ਲਓ, ਕਾਹੂ ਯੁਗਤ ਕਿਤੇ ਨਾ ਪਾਈਐ ਧਰਮ, ਕੋਈ ਸ਼ੋਰਟਕੱਟ ਮਿਲੇ, ਕੋਈ ਆਖੇ ਵੀ ਮੈਂ 2 ਮਹੀਨਿਆਂ 'ਚ 3 ਮਹੀਨਿਆਂ 'ਚ ਤੁਹਾਨੂੰ ਬ੍ਰਹਮ ਨਾਲ ਬ੍ਰਹਮ ਗਿਆਨੀ ਦੀ ਅਵਸਥਾ ਬਣਾ ਦਿਆਂਗਾ। ਮਹਾਰਾਜ ਜੀ ਕਹਿੰਦੇ ਨਹੀਂ, ਇਹ ਤਾਂ ਘਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ

ਪਾਏ ਅਚਿੰਤਾ ਹੈ। ਸਤਿਗੁਰੂ ਸਾਹਿਬ ਕਹਿਣ ਲੱਗੇ ਕਾਹੂ ਜੁਗਤ ਕਿਤੇ ਨਾ ਪਾਈਏ ਧਰਮ, ਜਿੰਨੀਆਂ ਮਰਜ਼ੀ ਯੁਗਤੀਆਂ ਕਰ ਲਈਏ, ਸਿਆਣਪ ਕਰੋ, ਚਤਰਾਈ ਕਰੋ, ਜੋ ਮਰਜ਼ੀ ਕਰ ਸਕਦੇ ਹਾਂ, ਪਰ ਮਹਾਰਾਜ ਜੀ ਕਹਿਣ ਲੱਗੇ ਕਾਹੂ ਜੁਗਤ ਕਿਤੇ ਨਾ ਪਾਈਏ ਧਰਮ, ਧਰਮ ਕਦੀ ਵੀ ਯੁਗਤੀਆਂ ਜਾਂ ਉਕਤੀਆਂ ਨਾਲ ਪ੍ਰਾਪਤ ਨਹੀਂ ਕੀਤਾ ਜਾ ਸਕਦਾ, ਇਹ ਕਿਰਪਾ ਦੀ ਖੇਡ ਹੈ। ਨਾਨਕ ਤਿਸ ਮਿਲੈ, ਸਤਿਗੁਰੂ ਜੀ ਕਹਿੰਦੇ ਹੇ ਨਾਨਕ ਜੀ ਤਿਸ ਮਿਲੈ ਉਹਨੂੰ ਮਿਲਦਾ ਹੈ ਜਿਸ ਲਿਖਿਆ ਧੁਰ ਕਰਮ, ਜਿਹਦੇ ਮੱਥੇ ਦੇ ਉੱਪਰ, ਜਿਹਦੇ ਕਰਮਾਂ ਦੇ ਵਿੱਚ, ਜਿਹਦੀ ਕ੍ਰਿਤ ਦੇ ਵਿੱਚ ਸ਼ੁਰੂ ਤੋਂ ਕਰਤੇ ਪੁਰਖ ਨੇ ਲਿਖ ਦਿੱਤਾ ਹੋ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਸਤਿਗੁਰੂ ਜੀ ਦੀ ਮਾਤਾ ਏ ਇੰਨੀ ਕੁ ਹਾਜ਼ਰੀ ਆਪ ਸਮੂਹ ਸੰਗਤ ਜੀ ਨੇ ਪ੍ਰਵਾਨ ਕਰਨੀ, ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ। ਸਤਿਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਅੱਜ ਦਿਨ ਐਤਵਾਰ ਹੋਣ ਕਰਕੇ 10 ਮਿੰਟ ਦਾ ਸਮੇਂ ਦੇ ਵਿੱਚ ਤਬਦੀਲੀ ਕੀਤੀ ਗਈ ਸੀ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਗੁਰੂ ਕੀ ਸੰਗਤ, ਆਪ ਸਾਰਿਆਂ ਦਾ ਕੋਟਾਨ ਕੋਟ ਧੰਨਵਾਦ। ਸਤਿਗੁਰੂ ਸਾਹਿਬ ਦੀ ਕਿਰਪਾ ਕਰਨ, ਅਸੀਸ ਬਖਸ਼ਣੀ, ਸਤਿਗੁਰੂ ਆਪਣੇ ਚਰਨਾਂ ਦਾ ਨੇਮ ਅਤੇ ਪ੍ਰੇਮ ਬਖਸ਼ਿਸ਼ ਕਰਨ। ਕਰੋ ਕਿਰਪਾ ਆਪ ਜੀ, ਬਖਸ਼ੋ ਅਸੀਸ ਆਓ। ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਕਾਹੋ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਰ ਸਨ। ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ, ਸਤਿਕਾਰਯੋਗ ਗਿਆਨੀ ਰਵਿੰਦਰਪਾਲ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ, ਉਹ ਆਪ ਸੰਗਤਾਂ ਨੂੰ ਇੱਕ ਘੰਟੇ ਵਾਸਤੇ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵ ਕਰਾਉਣਗੇ। ਸੋ ਸੰਗਤਾਂ ਦੇ ਚਰਨਾਂ ਵਿੱਚ ਜ਼ਰੂਰੀ ਬੇਨਤੀ ਹੈ ਕਿ 11 ਅਗਸਤ ਨੂੰ ਆਸਟ੍ਰੇਲੀਆ ਦੀ ਜਨਗਣਤਾ, ਆਸਟ੍ਰੇਲੀਅਨ ਮਰਦਮਸ਼ੁਮਾਰੀ ਜੋ 2026 ਹੋ ਜਾ ਰਹੀ ਹੈ, ਸੋ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜਦੋਂ ਆਪ ਜੀ ਸੈਂਸਸ ਭਰੋ ਤਾਂ 21 ਨੰਬਰ ਕੋਲਮ ਦੇ ਵਿੱਚ ਭਾਸ਼ਾ ਲੈਂਗੁਏਜ ਸਪੋਕਨ ਐਟ ਹੋਮ ਦੇ ਵਿੱਚ ਜੋ ਪੰਜਾਬੀ ਜ਼ਰੂਰ ਦਰਜ ਕਰੋ, ਅਤੇ 23 ਨੰਬਰ ਕੋਲਮ ਦੇ ਵਿੱਚ ਵੰਸ਼ ਮੂਲ ਦੇ ਵਿੱਚ ਸਿੱਖ ਅਤੇ ਪੰਜਾਬੀ ਜ਼ਰੂਰ ਲਿਖੋ। 24 ਨੰਬਰ ਜਿਹੜਾ ਕੋਲਮ ਹੋਵੇਗਾ ਉਹਦੇ ਵਿੱਚ ਰਿਲੀਜੀਅਨ ਧਰਮ ਦੇ ਵਿੱਚ ਜੋ ਸਿੱਖਇਜ਼ਮ ਜ਼ਰੂਰ ਦਰਜ ਕਰੋ, ਕਿਉਂਕਿ ਇਹ ਸਾਡੀ ਕੌਮ ਦੀ ਸਹੀ ਗਿਣਤੀ ਅਤੇ ਪਹਿਚਾਣ ਨੂੰ ਦਰਸਾਉਣ ਦੇ ਲਈ ਬਹੁਤ ਮਹੱਤਵਪੂਰਨ ਹੈ। ਜਿੰਨੀ ਸਹੀ ਗਿਣਤੀ ਹੋਵੇਗੀ ਉਨੀ ਹੀ ਸਾਡੀ ਕਮਿਊਨਿਟੀ ਦੀ ਨੁਮਾਇੰਦਗੀ ਅਤੇ ਲੋੜਾਂ ਨੂੰ ਸਰਕਾਰ ਤੱਕ ਪਹੁੰਚਾਉਣ ਦੇ ਵਿੱਚ ਮਦਦ ਮਿਲੇਗੀ। ਸੋ ਆਪ ਜੀ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਕਿ ਆਪਣੇ ਪਰਿਵਾਰ, ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਵੀ ਇਸ ਬਾਰੇ ਜਾਗਰੂਕ ਕਰੋ ਅਤੇ ਸੈਂਸਸ ਭਰਨ ਸਮੇਂ ਇਹਨਾਂ ਗੱਲਾਂ ਦਾ ਜਿਹੜਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਬੇਨਤੀ ਪ੍ਰਵਾਨ ਕਰਨੀ, ਆਓ ਬੜੇ ਪਿਆਰ ਸਤਿਕਾਰ ਦੇ ਨਾਲ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰਾਂ ਦੀ ਸੱਜਣੀ ਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ ਜੋ ਸਤਿਗੁਰਾਂ ਦੇ ਘਰ ਦੀਆਂ ਹਾਜ਼ਰੀਆਂ ਭਰ ਕੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ, ਸਤਿਗੁਰ ਜੀ ਕਿਰਪਾ ਕਰਨ ਆਪ ਸਰਬੱਤ ਸੰਗਤਾਂ ਨੂੰ ਇਸੇ ਤਰ੍ਹਾਂ ਨਾਮ ਬਾਣੀ ਸੇਵਾ ਸਿਮਰਨ ਦੇ ਨਾਲ ਜੋੜ ਕੇ ਰੱਖਣ। ਗੁਰੂ ਘਰ ਦਾ ਪਿਆਰ, ਗੁਰੂ ਘਰ ਦੀ ਸੇਵਾ ਅਤੇ ਗੁਰੂ ਘਰ ਦੀਆਂ ਹਾਜ਼ਰੀਆਂ ਬਖਸ਼ਦੇ ਰਹਿਣ। ਸੋ ਪਿਆਰ ਵਾਲਿਓ, ਇਤਨੀ ਸੇਵਾ ਪ੍ਰਵਾਨ ਕਰਨੀ ਜੀ, ਦਾਸਰਿਆਂ ਤੋਂ ਕੀਰਤਨ ਕਰਦਿਆਂ ਤੋਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ, ਸਤਿਗੁਰੂ ਜੀ ਅਤੇ ਸਾਧ ਸੰਗਤ ਬਖਸ਼ਣਯੋਗ ਹੈ, ਬਖਸ਼ ਲੈਣਾ। ਆਓ ਹੁਣ ਸਾਰੀ ਸੰਗਤ ਰਲ ਕੇ ਅਨੰਦ ਸਾਹਿਬ ਜੀ ਦੀ ਬਾਣੀ ਦਾ ਜਾਪ ਕਰੀਏ ਜੀ।

ਤੁਮਾਰ ਪਿਤਾ ਹਮ ਬਾਰਿਕ ਤੇ ਤੁਮਰੀ ਕਿਰ ਪਾ ਮੈਂ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੀ ਸਹਾਇ ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੀ ਸਭ ਲੁਕ ਜਾਏ ਤੇਗ ਬਹਾਦਰ ਸਿਮਰੇ ਹੈ ਘਰ ਨੌਣ ਦੇ ਆਵੈ ਤਾਂ

ਸਚਿਆਰਿਆਂ ਦੀ ਕਮਾਈ ਦਾ ਧਿਆਂਤਰ ਕੀ ਖਾਲਸਾ ਜੀ ਬੋਲੋ ਜੀ। ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮਹੀਤ ਸੀਸ ਦਿੱਤੇ ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੀਆਂ ਅਤੇ ਚੜਿਆਰਿਆਂ ਨਾਲ ਚੁਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰੇ ਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਂਤਰ ਕੀ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਂਤਰ ਕੀ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੈ ਚਿਤਾਵਨ ਕਾ ਸਦਕਾ, ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਹਾ ਹੈ।

ਪਾਠ ਹੋਏ, ਗੁਰ ਸ਼ਬਦ ਵਿਚਾਰਾਂ ਹੋਈਆਂ, ਆਰਤੀ ਕੀਰਤਨ ਹੋਏ, ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ। ਭੁੱਲ ਚੁੱਕ ਮਾਫ਼ ਕਰਨੀ ਅੱਗੇ ਤੋਂ, ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ। ਦਾਰਾਂ ਹੀ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਣੀਆਂ। ਆਪ ਜੀ ਦੇ ਦਰਘਰ ਦੇ ਸੇਵਕ ਸਰਦਾਰ ਨਛੱਤਰ ਸਿੰਘ ਵਿਰਕ, ਤਿਨ੍ਹਾਂ ਦਾ 100ਵਾਂ ਜਨਮ ਦਿਨ, ਪਰਿਵਾਰ ਵੱਲੋਂ ਬੜੀ ਖੁਸ਼ੀ ਸਹਿਤ ਆਪ ਜੀ ਦੇ ਸਨਮੁੱਖ ਅਰਦਾਸ ਬੇਨਤੀ ਰੂਪ ਵਿੱਚ ਮਨਾਇਆ ਜਾ ਰਿਹਾ। ਪਾਤਸ਼ਾਹ ਦੀ ਕਿਰਪਾ ਕਰਨੀ ਪਰਿਵਾਰ ਵੱਲੋਂ ਨਛੱਤਰ ਸਿੰਘ ਜੀ ਦੇ 100ਵੇਂ ਜਨਮ ਦਿਨ ਦੇ ਸੰਬੰਧ ਵਿੱਚ ਅਰਦਾਸ। ਕਿਰਪਾ ਕਰਨੀ ਚੜ੍ਹਦੀ ਕਲਾ ਤੰਦਰੁਸਤੀ ਬਖਸ਼ਿਸ਼ ਕਰਨੀ ਪਰਿਵਾਰ ਵੱਲੋਂ, ਇਸ ਸੰਬੰਧ ਵਿੱਚ ਲੰਗਰ ਸੇਵਾ ਪ੍ਰਾਪਤ ਕੀਤੀ, ਕਿਰਪਾ ਕਰਨੀ ਸੇਵਾਵਾਂ ਪ੍ਰਵਾਨ ਕਰਨੀਆਂ। ਚੜ੍ਹਦੀ ਕਲਾ ਗੁਰਸਿੱਖੀ ਸਿਦਕ ਭਰੋਸਾ ਸਮੂਹ ਪਰਿਵਾਰ ਨੂੰ ਆਪਸੀ ਏਕਤਾ ਇਤਫਾਕ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ। ਆਪ ਜੀ ਦੇ ਹਜ਼ੂਰ ਚਰਨਜੀਤ ਕੌਰ ਦੇ ਜਨਮ ਦਿਨ ਦੇ ਸੰਬੰਧ ਵਿੱਚ ਅਰਦਾਸ ਬੇਨਤੀ। ਸਤਿਗੁਰੂ ਚੜ੍ਹਦੀ ਕਲਾ ਬਖਸ਼ਣੀ, ਮਿਹਰਾਮਤ ਕਰਨੀ। ਆਪ ਜੀ ਦੇ ਦਰਕਰ ਦੇ ਸੇਵਕ ਭਾਈ ਸੁਦਾਗਰ ਸਿੰਘ, ਬੀਬੀ ਭਜਨ ਕੌਰ, ਕਿਰਪਾ ਕਰਨੀ ਸਤਿਗੁਰੂ ਚੜ੍ਹਦੀ ਕਲਾ ਤੰਦਰੁਸਤੀ ਗੁਰਸਿੱਖੀ ਸਿਦਕ ਨੇਮ ਅਤੇ ਪ੍ਰੇਮ ਅੰਮ੍ਰਿਤ ਵੇਲੇ ਬਾਣੀ ਬਾਣੇ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਚੜ੍ਹਦੀ ਕਲਾ ਵਿੱਚ ਰੱਖਣਾ। ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ। ਸਰਦਾਰ ਨਛੱਤਰ ਸਿੰਘ ਜੀ ਦੇ ਪਰਿਵਾਰ ਵੱਲੋਂ ਸੁੰਦਰ ਪੁਸ਼ਾਕੇ ਹਾਜ਼ਰ ਹਨ ਦਰ ਪ੍ਰਵਾਨ ਕਰਨੇ, ਲੋਕ ਪ੍ਰਲੋਕ ਪੜਦੇ ਕੱਜ ਲੈਣੇ, ਪਾਵਨ ਹੁਕਮ ਬਖਸ਼ਿਸ਼ ਕਰੋ ਸਤਿਗੁਰੂ ਜੀਓ। ਸ਼ੁਭ ਮਨੋ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ, ਸੁੱਖ ਹੋਵੇ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ।

ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਨ ਕੀਏ ਤੇਰੀ ਬਰੀਆ ਔਰ ਕਾਜ ਤੇਰੇ ਕਿਤੇ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਪਵਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾਂ ਕਮਾਇਆ।

शरण परे की रखहु शर्मा सो कहो टल गुर सेवी अहनिस सहज।

0: ਅੰਧਿਆਰੇ ਦੀਪਕ ਚਾਹੀਐ ਇੱਕ ਬਸਤ ਅਗੋਚਰ ਲਹੀਐ ਬਸਤ ਅਗੋਚਰ ਪਾਈ ਘਟ ਦੀਪਕ ਰਹਿਆ ਸਮਾਈ ਕਹਿ ਕਬੀਰ ਅਬ ਜਾਣਿਆ ਜਬ ਜਾਣਿਆ ਤੋ ਮਨ ਮਾਨਿਆ ਮਨ ਮਾਨੇ ਲੋਗ ਨਾ ਭਤੀਜੈ ਨਾ ਭਤੀਜੈ ਤੋ ਕਿਆ ਕੀਜੈ ਕਹਿ ਕਬੀਰ ਅਬ ਜਾਣਿਆ ਜਬ ਜਾਣਿਆ ਤੋ ਮਨ ਮਾਨਿਆ ਮਨ ਮਾਨੇ ਲੋਗ ਨਾ ਭਤੀਜੈ ਨਾ ਭਤੀਜੈ ਤੋ ਕਿਆ ਕੀਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ। ਸਮੂਹ ਸੰਗਤਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਦਰੋਂ ਕਰੋ ਨਾਮਦਾਰ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਅੱਜ ਦੇ ਸ਼ਾਮ ਦੇ ਗੁਰੂ ਕਲੰਗਰਾਂ ਦੀਆਂ ਸੇਵਾਵਾਂ ਸੇਵਕ ਪਰਿਵਾਰ ਵੱਲੋਂ, ਵਿਰਕ ਪਰਿਵਾਰ ਵੱਲੋਂ ਸਰਦਾਰ ਨਛੱਤਰ ਸਿੰਘ ਜੀ ਦੇ 100ਵੇਂ ਜਨਮ ਦਿਨ ਦੀ ਖੁਸ਼ੀ ਵਿੱਚ ਗੁਰੂ ਸਾਹਿਬ ਜੀ ਦੇ ਪਾਵਨ ਸਥਾਨ 'ਤੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਜੀ। ਗੁਰੂ ਸਾਹਿਬ ਦੀ ਕਿਰਪਾ ਕਰਨ, ਸੇਵਕਾਂ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨ, ਪਰਿਵਾਰ ਵੱਲੋਂ ਜਿਸ ਸੰਭਾਵਨਾ ਕਰਕੇ ਮਹਾਰਾਜ ਸਾਹਿਬ ਜੀ ਦੇ ਪਾਵਨ ਸਥਾਨ 'ਤੇ ਇਹ ਸੇਵਾਵਾਂ ਕੀਤੀਆਂ, ਸਤਿਗੁਰੂ ਦੀ ਕਿਰਪਾ ਕਰਨ, ਪਰਿਵਾਰ ਦੀਆਂ ਗੁਰਮਤਿ ਅਨੁਸਾਰ ਮਨੋਕਾਮਨਾਵਾਂ ਮਨੋਭਾਵਨਾਵਾਂ ਸੰਪੂਰਨ ਕਰਨ। ਸੋ ਸੰਗਤਾਂ ਦੇ ਚਰਨਾਂ ਵਿੱਚ ਜ਼ਰੂਰੀ ਬੇਨਤੀ ਹੈ ਕਿ 11 ਅਗਸਤ ਨੂੰ ਆਸਟ੍ਰੇਲੀਆ ਦੀ ਜਨਗਣਤਾ ਆਸਟ੍ਰੇਲੀਅਨ ਮਰਦਮਸ਼ੁਮਾਰੀ 2026 ਹੋਣ ਜਾ ਰਹੀ ਹੈ। ਸੋ ਆਪ ਜੀ ਨੂੰ ਬੇਨਤੀ ਹੈ ਕਿ ਜਦੋਂ ਤੁਸੀਂ ਸੈਂਸਿਸ ਭਰੋਗੇ ਤਾਂ ਭਾਸ਼ਾ ਲੈਂਗੁਏਜ ਸਪੋਕਨ ਐਟ ਹੋਮ ਦੇ ਵਿੱਚ ਜੋ ਕਿ ਪੰਜਾਬੀ ਜ਼ਰੂਰ ਦਰਜ ਕਰੋ। ਇਹ 21 ਨੰਬਰ ਕੋਲਮ ਹੋਵੇਗਾ। ਉਸ ਤੋਂ ਬਾਅਦ 23 ਨੰਬਰ ਕੋਲਮ ਦੇ ਵਿੱਚ ਵੰਸ਼ ਮੂਲ ਦੇ ਵਿੱਚ ਸਿੱਖ ਅਤੇ ਪੰਜਾਬੀ ਜ਼ਰੂਰ ਲਿਖੋ। 24 ਨੰਬਰ ਕੋਲਮ ਦੇ ਵਿੱਚ ਰਿਲੀਜਨ ਧਰਮ ਦੇ ਵਿੱਚ ਸਿੱਖਇਜ਼ਮ ਜ਼ਰੂਰ ਦਰਜ ਕਰੋ, ਕਿਉਂਕਿ ਇਹ ਸਾਡੀ ਕੌਮ ਦੀ ਸਹੀ ਗਿਣਤੀ ਅਤੇ ਪਹਿਚਾਣ ਨੂੰ ਦਰਸਾਉਣ ਦੇ ਲਈ ਬਹੁਤ ਮਹੱਤਵਪੂਰਨ ਹੈ। ਸੋ ਬੇਨਤੀ ਹੈ ਕਿ ਜਿੰਨੀ ਸਹੀ ਗਿਣਤੀ ਹੋਵੇਗੀ ਉਨੀ ਹੀ ਸਾਡੀ ਕਮਿਊਨਿਟੀ ਦੀ ਨੁਮਾਇੰਦਗੀ ਅਤੇ ਲੋੜਾਂ ਨੂੰ ਸਰਕਾਰ ਤੱਕ ਪਹੁੰਚਾਉਣ ਦੇ ਵਿੱਚ ਮਦਦ ਮਿਲੇਗੀ। ਸੋ ਆਪ ਜੀ ਨੂੰ ਬੇਨਤੀ ਕਿ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਇਸ ਬਾਰੇ ਜਾਗਰੂਕ ਕਰੋ ਅਤੇ ਸੈਂਸਸ ਭਰਨ ਸਮੇਂ ਇਹਨਾਂ ਗੱਲਾਂ ਦਾ ਵਿਸ਼ੇਸ਼ ਧਿਆਨ ਰੱਖੋ, ਕਿਉਂਕਿ ਗੁਰੂ ਘਰ ਦੇ ਵਿੱਚ ਨੋਟਸ ਬੋਰਡ 'ਤੇ ਵੀ ਇਹਦੀ ਜਾਣਕਾਰੀ ਦਿੱਤੀ ਗਈ ਹੈ। ਬਾਹਰ ਵੀ A4 ਪੇਪਰ ਪ੍ਰਿੰਟ ਕੱਢ ਕੇ ਰੱਖ ਦਿੱਤੇ ਗਏ, ਜਿਨ੍ਹਾਂ ਗੁਰਮੁਖ ਪਿਆਰਿਆਂ ਨੂੰ ਨਹੀਂ ਪਤਾ ਲੱਗਦਾ ਉਹ ਉੱਥੇ ਆਪ ਜੀ ਉਹ ਉੱਥੇ ਦੇਖ ਸਕਦੇ ਹੋ ਜੀ। ਭੁੱਲਾਂ ਚੁੱਕਾਂ ਦੀ ਖੇਮਾ। ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪਾਂ ਦੀ ਸੇਵਾ ਹੋਵੇਗੀ। ਨਾਲ 16 ਸਾਹਿਬ ਜੀ ਦੇ ਪਾਠ ਉਪਰੰਤ ਸਤਿਗੁਰੂ ਜੀ ਆਪਣੇ ਨਿੱਜ ਆਸਣ ਜਾਣਗੇ, ਫਿਰ ਆਪ ਜੀ ਨੇ ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ ਜੈਕਾਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਘਰ ਗਾਵੋ ਸੋਹਿਲਾ ਸਿਵਰਿਓ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀਅੜੇ ਸੁਮਾਲੀਆਂ ਨੂੰ ਦੇਖੈ ਗਾ ਦੇ ਵਣਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਮਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣੇ ਅਸੀਸੜੀਆਂ ਜਿਉਂ ਹੋਵੈ ਸਾਹਿਬ ਸਿਉਂ ਮੇਲ, ਘਰ ਘਰ ਇਹੋ ਪਾਹੁੰਚਾ। ਸਦੜੇ ਨਿਤ ਪਵਨ ਸਦਣ ਹਾਰਾ ਸਿਮਰੀਐ, ਨਾਨਕ ਸੇ ਦੇਹ ਆਵਨ ਰਾਗਾਸਾ ਮਹੱਲਾ ਪਹਿਲਾ। ਸ਼ੈ ਘਰ ਸ਼ੈ ਗੁਰ ਸ਼ੈ ਉਪਦੇਸ਼, ਗੁਰ ਗੁਰ ਏਕੋ ਵੀਸ ਅਨੇਕ, ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਕਾ ਰਾਖ ਵਡਾਈ ਤੋਏ ਰਹਾਉ। ਵੇ ਸੋਏ ਚੱਸਿਆ ਘੜੀਆਂ ਪਹਰਾਂ, ਥਿੱਤੀ ਵਾਰੀ ਮਾਹੋ ਹੋਆ, ਸੂਰਜੇ ਕੋ ਰੁੱਤ ਅਨੇਕ, ਨਾਨਕ ਕਰਤੀ ਕੇ ਕੇਤੇ ਵੇਸ, ਰਾਗਤਨਾ ਸ੍ਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲਿਆਲ ਲੋ ਪਵਣ ਚਵਰੋ ਕਰੇ, ਸਗਲ ਬਨਰਾਏ ਫੂਲੰਤ ਜੋਤੀ, ਕੈਸੀ ਆਰਤੀ ਹੋਏ ਪਾਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾ ਜੰਤ ਭੇਰੀ ਰਹਾਉ। ਸਹਸ ਤਵ ਨੈਨ ਨਨ ਨੈਨ ਹੈ ਤੋਹੇ ਕਉ, ਸਹਸ ਮੂਰਤ ਨਾਇਕ ਤੋਹੀ, ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਸ ਤਵ ਗੰਧ ਵਿਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੈ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੁ ਆਰਤੀ ਹੋਏ।

ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾਹੇ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾਹੇ। ਕਰ ਸਾਧੂ ਅੰਜਲੀ ਪੁਨ ਵੱਡਾਹੇ, ਕਰ ਡੰਡਾਉਤ ਪੁਨ ਵੱਡਾਹੇ। ਰਹਾਉ ਸਾਖਤ ਹਰ ਰਸ ਸਾਧਨਾ ਜਾਣਿਆ, ਤਿਨ ਅੰਤਰ ਹਉ ਮੈਂ ਕੰਡਾਹੇ। ਜਿਉਂ ਜਿਉਂ ਚਲੈ ਚੁਬੈ ਦੁਖ ਪਾਵੈ, ਜਮ ਕਾਲ ਸਹੈ ਸਿਰ ਡੰਡਾਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਪਾਵ ਖੰਡਾਹੇ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ, ਸ੍ਰੀ ਹਰਿਕ੍ਰਿਸ਼ਨ ਜੀ ਧਿਆਈਐ, ਜਿਸ ਜਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰਨੋ ਨੀ ਦਿਆ ਵੈ ਧਾਏ, ਸਭ ਥਾਈਂ ਹੁਣਾ ਜੀ ਸਹਾਇ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈਂ ਹੁਣਾ ਜੀ ਸਹਾਇ। ਦਸਾਂ ਪਾਤਸ਼ਾਹੀਆਂ ਕੀ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਤਰਕੇ, ਖਾਲਸਾ ਜੀ ਬੋਲੋ ਜੀ। ਹੇ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਉੱਠ, ਸੱਚੇ ਪਿਤਾ ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਆਪ ਜੀ ਉਹਨੇ ਅਪਾਰ ਕਿਰਪਾ ਬਖਸ਼ਿਸ਼ ਮੈਂ ਰਹਿਮਤ ਕੀਤੀ, ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਨਿਹਾਲ ਨਿਹਾਲ ਕੀਤਾ। ਇਸ ਵੇਲੇ ਸੰਧਿਆ ਦੇ ਦੀਵਾਨਾਂ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਪਵਿੱਤਰ ਸਵਰੂਪਾਂ ਦੀ ਟਹਿਲ ਸੇਵਾ ਹੋਈ ਹੈ, ਨਾਲ ਨਾਲ ਸੋਹਿਲਾ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ ਹਨ। ਸਮੁੱਚੀ ਬਾਣੀ ਪੜ੍ਹਦਿਆਂ ਟਹਿਲ ਸੇਵਾ ਕਰਦਿਆਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ, ਅਣਜਾਣ ਬੱਚੇ ਜਾਣ ਕੇ ਮੁਆਫ਼ ਕਰਨਾ ਅਗਾਂਹ ਤੋਂ ਸਮਤ ਬਖਸ਼ਣੀ। ਸਤਿਗੁਰੂ ਜੀ ਕਿਰਪਾ ਕਰੋ, ਇਸ ਵੇਲੇ ਆਪ ਜੀ ਦੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ, ਆਪ ਜੀ ਆਪਣੇ ਨਿੱਜੀ ਸਥਾਨਾਂ ਵੱਲ ਜਾਣ ਦੀ ਕਿਰਪਾਲਤਾ ਕਰੋ, ਸੰਗਤਾਂ ਨੂੰ ਛੁੱਟੀਆਂ ਬਖਸ਼ੋ, ਅੰਮ੍ਰਿਤ ਵੇਲੇ ਫਿਰ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਨਿਹਾਲ ਨਿਹਾਲ ਕਰਨਾ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ਼ ਕਰਨੀ, ਸਰਬੱਧੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤਾ ਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।

ਸੂਚੀ ਜਾਪਦੀ ਹੈ ਜਿਸ ਵਿੱਚ ਇਹ ਜੀਵ ਜੰਤ ਸ਼ਾਖਾਂ ਪੱਤੇ ਆਦਿ ਹਨ। ਜਿਵੇਂ ਫੁੱਲ ਦੀਆਂ ਪੱਤੀਆਂ ਵਿੱਚ ਹੀ ਆਪਣੇ ਆਪ ਨੂੰ ਕੈਦ ਕਰਾ ਲੈਂਦਾ ਹੈ, ਆਪਣੇ ਖੰਭਾਂ ਨਾਲ

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਈਏ ਸ੍ਰੀ ਮੁਖਬਾਕ ਮਹੱਲਾ ਪੰਜਵਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕਾਚੀ ਦੇਹ ਮੋਹ ਫੁਨ ਬਾਂਧੀ,

ਪਰ ਧਨ ਪਰ ਅਪਵਾਦ ਨਾਰ ਨਿੰਦਾ ਜਹਿ ਮੀਠੀ ਜੀ ਮਾਹਿ ਹਿਤਾਨੀ ਬਲ ਬੰਚ ਸ਼ਪ ਕਰਤ ਉਪਾਵਾ ਪੇਖਤ ਸੁਨਤ ਪ੍ਰਭ ਅੰਤਰ ਜਾਮੀ ਸੀਲ ਧਰਮ ਦਇਆ ਸੁਚਨਾਸਤ

चंचल संग सगल बिधारी पास पंखी बिरख स्थावर बोविद जोर परम्यो

0: ਕੋਟ ਗਹੀ ਸੁਆਮੀ ਸਮਰੱਥ ਹੈ, ਨਾਨਕ ਦਾਸ ਸਦਾ ਬਲਹਾਰੀ।
1: ਆਵਦ ਕਟਿਓ ਨਾ ਜਾਤ, ਪ੍ਰੇਮ ਰਸ ਚਰਨ ਕਮਲ ਸੰਗ, ਦਾਵਨ ਬੰਦਿਓ ਨਾ ਜਾਤ, ਵਿਜੈ ਮਨ ਦਰਸ ਮਗ, ਭਾਵਕ ਜਰਿਓ ਨਾ ਜਾਤ,

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਮਹੱਲਾ ਪੰਜਵਾਂ।

ਕਰ ਸੁਣਿਆ ਮਨ ਉਪਜਿਆ ਚਾਇਆ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦਾ ਜੋ ਪਾਵਨ ਹੁਕਮ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ, ਬਿਲਾਵਲ ਰਾਗ ਵਿੱਚ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ, ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 845 ਪਰ ਸੁਸ਼ੋਭਿਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ।

0: ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
0: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮੀ ਹੋਵਣ ਆਕਾਰ ਹੁਕਮ ਨ ਕਹਿਆ ਜਾਏ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਗੁਣ ਵਡਿਆਈ ਆਚਾਰ ਗਾਵੈ ਕੋ ਸਾਜ ਕਰੇ ਤਨ ਖੇਹੇ।

0: ਦੁਆਰ
1: ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਇਹੋ ਜਾਣਾ ਆਖਾ ਨਾਹੀ ਕਹਿਣਾ ਕਥ ਨਾ ਜਾਏ ਤੀਰਥ ਨਾਵਾ ਜੀ ਤਿਸ ਭਾਵਾ ਵਿਣ ਭਾਣੇ ਕੇ ਨਾਇ ਕਰੀ ਮਤ ਵਿਚ ਰਤਨ ਜਵਾਹਰ ਮਾਨਕ ਜੇ ਕੁਬਰ ਕੀ ਸਿੱਖ ਸੁਣੀ ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗਲੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਤੇਹਾ ਕੋਇ ਨ ਸੁਜਈ ਜੇ ਤਿਸ ਗੁਣ ਕੋਇ ਕਰੇ ਸੁਣੇ ਦੀਪ ਲੋ ਪਾਤਾਲ ਸੁਣੇ ਪੋਹਿ ਨ ਸਕੈ ਕਾਲ ਸੁਣੇ ਈਸਰ ਬਰਮਾ ਇੰਦ ਸੁਣੇ ਮੁਕਸਾ ਲਾਹਣ ਮੰਦ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਪੜ ਪੜ ਪਾ ਮਹਿਮਾਨ ਸੁਣੇ ਲਾਗੇ ਸਹਿਜ ਧਿਆਨ ਸੁਣੇ ਸਰਾ ਗੁਣਾ ਕੇ ਗਾ ਸੁਣੇ ਸਿੱਖ ਪੀਰ ਪਾਤਸ਼ਾਹ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲੁਕ ਪਵਨ ਕੀ ਸੁਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਗ ਨ ਚੱਲੈ ਪੰਥ ਮੰਨੈ ਧਰਮ ਸੇ ਜੀ ਸੰਬੰਧ

0: ਭਵੇ ਨਾ ਭਿੱਖ।
1: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ।
0: ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ।
1: ਪੰਚੇ ਸੋਹੇ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ।
0: ਵਿਚਾਰ ਕਰਤੇ ਕੇ ਕਰਨੇ ਨਾਹੀ ਸਮਾਨ।
1: ਕੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ। ਧਰਤੀ ਹੋਰ ਪਰੈ ਹੋਰ ਹੋਰ ਤਿਸਤੀ ਭਾਰਤ ਲੈ ਕਵਣ ਜੋਰ। ਇਹ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ। ਕੀਤਾ ਪਸਾਓ ਇੱਕੋ ਕੁਆਓ ਤਿਸਤੇ ਹੋਏ ਲਖ ਦਰਿਆਓ। ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ। ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਹੈ ਉਦਾਸ। ਸੰਖ ਸੂਰਮ ਭਕ ਸਾਰ ਸੰਖ ਮੋਹ ਲਿਵ ਲਾਏ ਤਾਰ। ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵੜ ਹੱਤਿਆ ਕਮਾਹੇ। ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ। ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ।
0: ਅਖਰੀ
1: ਲਿਖਣ ਬੋਲਣ ਬਾਣ ਅਖਰਸ

0: ਜੋਤਿ ਭਾਵੈ ਸਾਈ ਭਲੀ ਕਰ, ਤੂੰ ਸਦਾ ਸਲਾਮਤ ਨਿਰੰਕਾਰ। ਮੋਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ
1: ਹਥੋਏ,
0: ਉਨੀ ਪਾਪੀ ਆਖਣ ਨਾ ਹੀ ਕਰ ਕਰਨਾ।

ਕਿਵਕਾ ਰਾਖਾ ਕਿਵਸਾ ਲਾਹੀ ਕਿ ਉਮਰ ਨੀ ਕਿਵ ਜਾਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਪਾਤਾਲ ਪਾਤਾਲ ਲਖ ਅਗਾਸਾ ਅਗਾਸ ਸਹਿਸ ਅਠਾਰਹ ਕਹਿਣਕ ਤੇਬਾ ਸਲੋ ਇਕ ਧਾਤ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਨਦੀਆ ਤੇ ਵਾਹ ਪਵੇ ਸਮੁੰਦਰਾਂ ਜਾਣੀਐ।

0: ਅੰਤ ਕਾਰਨ ਕੀਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾਓ ਜਿਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਕੀਤੇ ਮੰਗੇ ਜੋਤ ਅਪਾਰ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਦੁਖ ਭੁਖ ਸਦਮਾਰੇ ਪਿਤਾ ਤੇਰੀ ਦਾ ਤਾਰ ਜੇ ਕੋ ਖਾਏ ਆਖਣ ਪਾਏ ਉਹ ਜਾਣੇ ਜਿਤੀਆਂ ਮੁਹਿ
1: ਖਾਏ
0: ਜਿਸਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਆਵੇ ਮੁੱਲੇ ਜਾਹੇ ਅਮੁੱਲ ਪਾਏ ਮੁੱਲਾ ਸਮਾਹੇ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਨ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਹੇ ਜਿਵੜ ਭਾਵੇ ਤਿਵੜ ਹੋਏ ਨਾਨਕ ਜਾਣੇ ਸਾਚਾ ਸੋਏ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ ਕੀਤੇ ਰਾਗ ਪ੍ਰੀਸਿਓ ਕਹੀਨ ਕੀਤੇ ਗਾਵਨ ਹਾਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਇੰਦ ਇਦਾਸਨ ਬੈਠੇ ਦੇਵਤਿਆਂ ਦਰਨਾਲੇ
1: ਗਾਵਨ ਸਾਧ ਵਿਚਾਰੇ
0: ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵੇ ਮੋਹਨੀਆਂ ਮਨਮੋਹਨ ਸੁਰਗਾ ਮਛ ਪਿਆਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਸਹੀ ਤੁਧਨੋ ਗਾਵੇ ਜੋ ਤੁਦ ਭਾਵਨ ਰੱਤੇ ਤੇਰੇ ਭਗਤ ਰਸਾਲੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਹੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੇ ਵਿਭੂਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਭੁਗਤ ਗਿਆਨ ਦਾ ਭੰਡਾਰਨ ਘਟ ਘਟ ਵਜ ਨਾਦ ਸੰਜੋਗ ਵਿਜੋਗ ਦੋ ਕਾਰ

ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਆਦੇਸ ਤਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਕਰ ਕਰ ਵੇਖੈ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ।

0: ਨਾਮ ਜਗਦੀਸ਼
1: ਇਹ ਤਰਾਹ ਪਤ ਪਵੜੀਆ ਚੜੀਆ ਹੋਈ ਕੀ
0: ਸਾਸ ਕੀ ਰੀਸ
1: ਨਾਨਕ ਨਦਰੀ ਪਾਈ ਹੈ ਕੂੜੀ ਕੂੜੈ ਠੀਸ
0: ਜੋਰ ਚੁਪੇ ਨ ਜੋਰ ਜੋ ਨਾ ਮੰਗਣ ਦੇ ਨ ਜੋਰ
1: ਜੋਰ ਨਾ ਜੀਵਨ ਮਰਨ ਜੋਰ ਜੋਰ ਨਾ ਰਾਜ ਮਾਲ ਮਨਸੋਰ
0: ਗਿਆਨ ਵਿਚਾਰ ਜੋ ਨਾ ਜੁਤੀ ਛੁੜੇ ਸੰਸਾਰ
1: ਜਿਸ ਹੱਥ ਜੋਰ ਕਰ ਵੇਖਿਆ ਸੋਏ ਨਾਨਕ ਉੱਤਮ ਨੀਚ ਨਾ ਕੋਏ ਜਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਜਿਥੈ ਸੋਹਨ ਪੰਚ ਪਰਵਾਨ ਨਦਰੀ ਕਰਮ ਪਵੈ ਨਿਸਾਨ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਬਰਮੇ ਘਾਟ ਘੜੀਆ ਰੂਪ ਰੰਗ ਕੇ ਵੇਸ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਦੇਵ ਦਾਨ ਮੁਨ ਕੇਤੇ ਕੇਤੇ ਰਤਨ
0: ਸਮੁੰਦਰ
1: ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਸਰਮਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਏ ਬਹੁਤ ਅਨੂਪ ਤਿਥੈ ਘੜੀਏ ਸੁਰਤ ਮਤ ਮਨ ਬੁੱਧ ਤਿਥੈ ਘੜੀਏ ਸੁਰਾ ਸਿੱਧਾ ਕੀ ਸੁਧ ਤਿਥੈ ਜੋਤ ਮਹਾਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਨਾ ਉਮਰਹਿ ਨ ਠਾਗੇ ਜਾਹੇ ਜਿਨ ਕੇ ਨਾਮ ਸਹਿ ਮਨ ਮਾਹੇ
0: ਕਰੇ ਅਨੰਦ ਸਚਾ ਮਨ ਸੋਏ
1: ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖ

ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੇ ਸ਼ੰਤ ਵੈ ਪ੍ਰਸਾਦ ਚਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਹ ਅਚਾਲ ਮੂਰਤਨ ਪੋ ਪ੍ਰਕਾਸ ਮਿਤੋਜ ਕਿ ਪਵ ਮਿਹੀ ਪਸੁਰ ਨਰ ਅਸਰ ਨੇਤ ਨੇਤ ਬੰਤਰਨ ਕਹਿਤ।

ਸਦਾ ਸਚਦਾਨੰਦ ਸਰਬੰ ਪਰਨਾਸੀ ਸਦਾ ਸਿਧਦਾ ਬੁੱਧਦਾ ਬਿਰਧ ਕਰਤਾ।

0: ਸੁਜੰਪ੍ਰਿਆਤ ਸ਼ੰਦੇ ਅਗਾਦੇ ਅਬਾਦੇ ਅਨੰਦੀ ਸਰੂਪੇ
1: ਨਮੋ ਚਰਨਾਮੇ ਸਮਸਤੀ ਨਿਦਾਨੇ
0: ਨਮਸਤੁੰ ਧਰਨਾਤੇ ਨਮਸਤੁੰ ਪਰਮਾਤੇ
1: ਨਮਸਤੁੰ ਗੰਜੇ ਨਮਸਤੁੰ ਪੰਜੇ
0: ਨਮਸਤੁੰ ਅਕਾਲੇ ਨਮਸਤੁੰ ਅਪਾਲੇ
1: ਨਮੋ ਚਰਦੇਸੇ ਨਮੋ ਚਰਪੇਸੇ
0: ਨਮੋ ਰਾਜ ਰਾਜੇ ਨਮੋ ਸਾਜ ਸਾਜੇ
1: ਨਮੋ ਸ਼ਾ ਸ਼ਾਹੇ ਨਮੋ ਮਹਾਮਹੇ
0: ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ
1: ਨਮੋ ਰੋਖ ਰੋਖੇ ਨਮੋ ਸੋਖ ਸੋਖੇ
0: ਨਮੋ ਸਰਬ ਰੋਗੇ ਨਮੋ ਸਰਪੋਗੇ
1: ਨਮੋ ਸਰਬ ਜੀਤੰ ਨਮੋ ਸਰਪੀਤੰ
0: ਨਮੋ ਸਰਬ ਗਿਆਨੰ ਨਮੋ ਪ੍ਰਮਤਾਂ
1: ਨਮੋ ਸਰਬ ਮੰਤ੍ਰੰ ਨਮੋ ਸਰਬ ਜੰਤ੍ਰੰ
0: ਨਮੋ ਸਰਬ ਦ੍ਰਿਸ਼ੰ ਨਮੋ ਸਰਬ ਕ੍ਰਿਸ਼ੰ
1: ਨਮੋ ਸਰਬ ਰੰਗੇ ਤ੍ਰਿਭੰਗੀ ਅਨੰਗੇ
0: ਨਮੋ ਜੀਵ ਜੀਵੰ ਨਮੋ ਬੀਜ ਬੀਜੇ
1: ਅਭੀਜੇ ਅਭੀਜੇ ਸਮਸਤੰ ਪ੍ਰਸੀਜੇ
0: ਪਾਲੰ ਸਰੂਪੇ ਕੁਕਰਮੰ ਪਰਨਾਸੀ
1: ਸਦਾ ਸਰਬਦਾਰਜ ਸਿਧੰ ਨਿਵਾਸੀ
0: ਸਰਬ ਚੰਤੁ ਐ ਪ੍ਰਸਾਦ ਅੰਮ੍ਰਿਤ ਕਰਮੇ ਅਭ੍ਰਤਰਮੇ
1: ਅਖਲ ਜੋਗੇ ਅਚਲ ਭੋਗੇ
0: ਅਚਲ ਰਾਜ ਅਟਲ ਸਾਜੇ
1: ਅਖਲ ਕਰਮ ਅਲਖ ਕਰਮ
0: ਸਰਬੰ ਦਾਤਾ ਸਰਬੰ ਗਿਆਤਾ
1: ਸਰਬੰ ਪਾਨੇ ਸਰਬੰ ਮਾਨੇ
0: ਸਰਬੰ ਪ੍ਰਾਨੰ ਸਰਬੰ ਤ੍ਰਾਨ
1: ਸਰਬੰ ਭੂਤਾ ਸਰਬੰ ਜੂਤਾ
0: ਸਰਬੰ ਦੇਵੰ ਸਰਬੰ ਪੇ
1: ਸਰਬੰ ਕਾਲੇ ਸਰਬੰ ਪਾਲੇ
0: ਵਾਲ ਸ਼ੰਤੁ ਐ ਪ੍ਰਸਾਦ ਆਦ ਰੂਪ ਨਾਦ ਮੁਰਤ ਜੋਨ ਪੁਰਖ ਪਾਰ
1: ਸਰਬੰ ਤ੍ਰਿਮਾਨ ਦੇਵ ਪੇ ਵਾਦ ਉਦਾਰ
0: ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨਕਾਰ
1: ਜਤਰ ਤਤਰ ਵਿਰਾਜੇ ਵਾ ਤੂ ਤਰੂ ਪ੍ਰਸਾਦ
0: ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾ ਰੇ
1: ਕਾਲ ਮੁਰਖ ਦਾਰ ਮੁਰਤ ਜੋਨ ਆਦ

0: ਪਰਮ ਰੂਪ ਨੀਤ ਮੂਰਤ ਪੂਰਨ ਪੁਰਖ
1: ਅਪਾਰਾ
0: ਸੰਯੁਕਤ ਕਾਲ ਪੁਰਖ ਦੇ ਅੰਗ ਰਾਗ ਨਾ ਰੰਗ ਜਾ ਕੇ ਜਾਤ ਪਾਤ ਨਾਮ ਆਪ ਰੂਪ ਮੀਕ ਅਨੁਸਤਤ ਏਕ ਪੁਰਖ ਅਵਧੂਤ ਅੰਗਹੀਨ ਭੰਗ ਨਾਤਮ ਏਕ ਪੁਰਖ ਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਪੇਖ ਪਰਮ ਵੇਦ ਪੁਰਾਣ ਜਾ ਕੇ ਨੇਤ ਪਾਖਤ ਨਿਤ ਪਦਭਾਰ ਸ਼ਾਂਤ ਹੈ ਪ੍ਰਸਾਦ ਗੁਣਗਨ ਉਦਾਰ ਮਹਿਮਾ ਅਪਾਰ ਪ੍ਰਕਾਸ਼ ਨਿਸਤ ਨਾਨਾ।

ਸਦਾ ਹੈ ਵਿਭੁਕਤ

0: ਪੇ ਨ ਰੇਖੇ ਭੁਜੰ ਪ੍ਰਯਾਤ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ
1: ਪ੍ਰਣਾਸੇ
0: ਨਿਰਕਾਮਨ ਵਿਭੂਤੇ ਸਮਸਤੁਲ ਸਰੂਪੇ ਸਦਾ ਸਚਿਦਾਨੰਦ ਸਤਰੰਗ ਪ੍ਰਣਾਸੀ ਅਜਾਇਬ ਵਿਭੂਤੇ ਗਜਾਇਬ ਗਨੀ ਮੇ ਚਤੁਰ ਚੱਕਰਵਰਤੀ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਪ ਪ੍ਰਸਾਦ ਸਵਈਏ ਸਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ
2: ਛੋਰ ਛੋਰ ਆਰਦਨ ਸੁਧ ਸਿਧਾਰ ਸੰਤ ਸਮੂਹ ਅਨੇਕ ਮਤੀ ਕੇ
1: ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕਹੁ ਨ ਦੇਖੇ ਤ ਪ੍ਰਾਣ ਪਤੀ ਕੇ
2: ਸ਼੍ਰੀ ਭਗਵਾਨ ਕੀ ਪਾਏ ਕਿਰਪਾਉ ਤੇ ਏਕ ਰਤੀ ਬਿਨੇ ਏਕ ਰਤੀ ਕੇ
1: ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ
2: ਕੋ ਤੁਰੰਗ ਕੁਰੰਗ ਸੇ ਕੁਦਲ ਪਾਉਣ ਕੇ ਗੋਨ ਕੋ ਜਾਤ ਨਿਵਾਰੇ
1: ਮਾਰੀ ਪੁਜਾਨ ਕੇ ਪੂਪ ਪਲੀ ਬਿਦਨਿਆਵਤ ਸੀਸ ਨ ਚਾਤ ਵਿਚਾਰੇ
2: ਏਤੇ ਪੇ ਤੁ ਕਹਾ ਪੇ ਪੂਪ ਤੇ ਅੰਤ ਕੋ ਨਾਂਗੇ ਹੀ ਪਾਏ
1: ਸੁਧ ਸਿਪਾਹ ਦੁਰੰਤ ਬਾਸ ਸਾਸ ਨਾ ਦੁਰਜਾਨ ਦਲੇਂਗੇ
2: ਭਾਰੀ ਗੁਮਾਨ ਪਰੇ ਮਨ ਮੇ ਕਰ ਪਰਬਤ ਪੰਕਰੇ ਨਾ ਹਲੇਂਗੇ
1: ਔਰ ਅਰੀਨ ਮਰੋਰ ਮਵਾਸਨ ਮਾਤੇ ਮਤੰਗ

0: ਮਲਈਆ
1: ਗਾੜੇ ਗਣਾਨ ਕੋ ਤੋੜਨ ਹਾਸੁ ਬਾਤਨ ਹੀ ਚਕਚਾ ਲਵਈਆ
0: ਸਾਹਿਬ ਸ੍ਰੀ ਸਭ ਕੋ ਸਿਰਨਾਇਕ ਜਾਚਕਨ ਏਕ ਸੁ ਏਕ ਦਵਈਆ
1: ਮਾਨਵ ਦੇਵ ਨਿੰਨ ਸਾਚਰ ਪੂਤ ਪਵਿਕ ਪਵਾਨ ਜਪੇਂਗੇ
0: ਜੀਵ ਜਿਤੇ ਜਲ ਮੇ ਥਲ ਮੇ ਪਲ ਹੀ ਪਲ ਮੇ ਸਭ ਥਾਪ ਥਪੇਂਗੇ
1: ਪ੍ਰਤਾਪਨ ਬਾਟ ਜੈ ਤੁਨ ਪਾਪਨ ਕੇ ਬੋ ਪੁੰਜ ਖਪੇਂਗੇ
0: ਸਾਚ ਸਮੂਹ ਪ੍ਰਸੰਨ ਫਿਰੇ ਜਲ ਛਤਰ ਥਵੇ ਅਵਲੋਕ ਜਪੇਂਗੇ
1: ਮਾਨਵ ਇੰਦ ਜਿਨ ਨਰਾਦਪ ਜੋਨ ਤੇ ਲੋਕੋ ਰਾਜ

0: ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਏਕ ਓਂਕਾਰ ਸ਼ਿਵਾਇਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਮੀ ਕਬਿਓ ਬਾਜ ਬੇਨਤੀ ਚੌਪਈ ਹਮਰੀ ਕਰੋ ਹਾਥ ਦੇ ਰਚਾ ਪੂਰਨ ਹੋਏ ਚਿਤ ਕੀ ਇੱਛਾ।
2: ਤਬ ਚੰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪਿਤ ਪਾਰਾ।
1: ਹਮਰੇ ਦੁਸ ਸਬੈ ਤੁਮ ਕਾਵੋ ਆਪ ਹਾਥ ਦੇ ਮੋਏ ਬਚਾਵੋ।
2: ਸੁਖੀ ਬਸੇ ਮੋਰੋ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰਾ।
1: ਮੋਰ ਛਾਨਿਚ ਕਰਤੇ ਕਰੀਆ ਸਭ ਬੈਰਨ ਕੋ ਆਜ ਸਗਰੀਆ।
2: ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰੇ ਪਿਆਸਾ।
1: ਤੁਮੇ ਛਾੜ ਕੋਈ ਅਵਰ ਨਾ ਤਿਆਓ ਜੋ ਬਚਾਓ ਸੋ ਤੁਮ ਤੇ ਪਾਓ।
2: ਸੇਵਕ ਸਿਓ ਹਮਾਰੇ ਤਾਰੀਏ ਚੁੰਚੂ ਸੰਤਰ ਹਮਾਰੇ ਮਾਰੀਏ।
1: ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵ ਜੀਵ ਅਵਤਰਾ।
2: ਕਾਲ ਪਾਏ ਕਰ ਬਿਸਮ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ।
1: ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੋ ਥੀਓ।

0: ਸਿਰ ਸਲਾਹ ਤੇਰੀ ਨਾਮ ਮਨ ਵਸਾਵੇ,
1: ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ,
0: ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ,
1: ਸਾਚਾ ਨਾਮ ਮੇਰਾ ਆਧਾਰੋ,
0: ਸਾਚ ਨਾਮ ਆਧਾਰ ਮੈਂ ਜਿਨ ਭੁੱਖਾ ਸਭ ਗਵਾਇਆ,
1: ਤਰ ਸਾਥ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਇਆ,
0: ਭਗਵਾਨ ਕਿਤੇ ਗੁਰ ਤੇ ਜਿਸ ਤੇ ਵਿਧਾਇਆ,
1: ਕਹਿ ਨਾਨਕ ਸੁਣੋ ਸੰਤੋ ਸਭ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ,
0: ਵਾਜੇ ਪੰਜ ਸ਼ਬਦ ਕਰ ਸਭਾਗੇ ਗਰ ਸਭਾਗੇ ਸਭ ਦਵਾਜੇ ਗਲਾ ਜਿਸ ਕਾ ਤਾਰੀਆ,
1: ਪੰਜ ਦੂਤ ਦਵਾਸ ਕੀਤੇ ਕਾਲ ਕਣਕ ਮਾਰਿਆ,
0: ਪਾਇਆ ਦਿਨ ਜਿਨ ਸੁਨ ਨਾਮ ਹਰ ਕੇ ਲਾਗੇ,
1: ਕਹਿ ਨਾਨਕ ਤੇ ਸੁਖ ਹੋਆ ਤਿਤ ਕਰ ਅਨਹਦ ਵਾਜੇ,
2: ਸਾਚੀ ਲਵੇ ਬਿਨ ਦੇਨ ਮਾਨੀ ਦੇਨ ਮਾਨੀ ਲਵੇ ਬਾਜੋ, ਕਿਆ ਕਰੇ ਵਿਚਾਰਿਆ,
1: ਤੁਜ ਬਾ ਸਮਰਥ ਕੋਈ ਨਾਈ ਕਿਰਪਾ ਕਰ ਬਨਵਾਰਿਆ,
2: ਇਸ ਨੋ ਹੋਰ ਥਾਉ ਨਾਈ ਸਭ ਲਾਗ ਸਵਾਰਿਆ,
1: ਕਹਿ ਨਾਨਕ ਲਿਵੇ ਬਾਜੋ ਕਿਆ ਕਰੇ ਵਿਚਾਰਿਆ,
2: ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ,
1: ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ,
2: ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰਿਆ,
1: ਅੰਦਰੋ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ,
2: ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰੂ ਤੇ ਜਾਣਿਆ,
1: ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ,
2: ਪਾਵੇ ਤਾਂ ਸੋ ਜਨ ਦੇ ਜਿਸਨੂੰ ਹੋਰ ਕਿਆ ਕਰੇ ਵਿਚਾਰਿਆ,
1: ਕਰਮ ਭੁਲੇ ਫਿਰੇ ਦੇ ਜਿਸਕ ਨਾਮ ਲਾਗ ਸਵਾਰਿਆ,
2: ਗੁਰ ਪ੍ਰਸਾਦੀ ਮਨ ਪਿਆ ਨਿਰਮਲ ਜਿਨਾ ਪਾਣਾ ਪਾਵੇ,
1: ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ,
2: ਆਵੋ ਸੰਤ ਪਿਆਰੇ ਅਕਤ ਕੀ ਕਰੇ ਕਹਾਣੀ,
1: ਕਰੇ ਕਹਾਣੀ ਅਕਤ ਕੇਰੀ ਕੇ।

0: ਸਤਿਗੁਰ ਤੇ ਪਾਇਆ
1: ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ
0: ਜੀ ਜੰਤ ਸਭ ਤੁਧ ਉਪਾਏ ਇੱਕ ਵੇਖ ਪਰਸਨ ਆਇਆ
1: ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ
0: ਕਹਿ ਨਾਨਕ ਜਿਸਨੂੰ ਆਪ ਠੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ
1: ਭਗਤਾਂ ਕੀ ਚਾਲ ਨਿਰਾਲੀ ਚਾਲ ਨਿਰਾਲੀ ਭਗਤਾਂ ਤੇਰੀ

0: ਨਾਲੇ
1: ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ
2: ਹੋਵੇ ਤਾਂ ਸਨਮੁਖ ਸੇ ਕੋਈ
0: ਜਿਉ ਰਹੇ ਗੁਰ ਨਾਲੇ
1: ਗੁਰ ਕੇ ਚਰਨ ਹਿਰਦੇ ਧਿਆਏ ਅੰਤਰ ਆਤਮੈ ਸੰਭਾਲੇ
0: ਆਪ ਛੱਡ ਸਦਾਰੇ ਪਰਣੇ ਗੁਰ ਬਿਨ ਅਵਰ ਨ ਜਾਣੇ ਕੋਈ
1: ਕਹੈ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
0: ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ
1: ਮੁਕਤ ਨਾ ਹੋਰ ਤਾਂ ਕੋਈ ਪੁੱਛੋ ਭਵੇਕੀ ਆ ਜਾਏ
0: ਅਨੇਕ ਜੂਨੀ ਪਰਮ ਆਵੇ ਬਿਨ ਸਤਗੁਰ ਮੁਕਤ ਨਾ ਪਾਏ
1: ਮੁਕਤ ਪਾਏ ਲਾਗ ਚਰਨੀ ਸਤਿਗੁਰੂ

0: ਸਦਾ ਗਾਵੋ ਇਹ ਸੱਚੀ ਬਾਣੀ।
1: ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ,
0: ਬਾਣੀ ਤਾਂ ਕੱਚੀ ਸਤਿਗੁਰੂ ਵਾਜੋਂ ਹੋਰ ਕੱਚੀ ਬਾਣੀ।
1: ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ,
0: ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ।
1: ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ,
0: ਨਾਨਕ ਸਤਿਗੁਰੂ ਵਾਜੋਂ ਹੋਰ ਕੱਚੀ ਬਾਣੀ।
1: ਗੁਰ ਕਾ ਸਬਦ ਰਤਨ ਹੈ ਹੀਰੇ ਜਿਤ ਜਣਾਓ,
0: ਰਤਨ ਜਿਤ ਮਨ ਵਸੇ ਮਨ ਲਾਗਾ ਇਹੋ ਹੋਆ ਸਮਾਓ।
1: ਸਬਦ ਸਿੱਧੀ ਮਨ ਮਿਲਿਆ ਸੱਚੇ ਲਾਇਆ ਪਾਓ,
0: ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ,
1: ਕਹੇ ਨਾਨਕ ਸਬਦ ਰਤਨ ਹੈ ਹੀਰਾ ਜਿਤ ਜਣਾਓ।
0: ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ,
1: ਹੁਕਮ ਵਰਤਾਏ ਆਪ ਵੇਖੇ ਗੁਰਮੁਖ ਕਿਸੇ ਬੁਝਾਏ,
0: ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ,
1: ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਉ ਲਿਵਲਾਏ,
0: ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ।
1: ਸਿਮਰਤ ਸਾਸਤ੍ਰ ਪੁਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ,
0: ਸਾਰ ਨਾ ਜਾਣੀ ਗੁਰੂ ਵਾਜੋ।

0: ਇੱਕ ਸਮੇਂ ਉਹ ਰਮ ਗਿਓ ਅਬ ਕਿਉਂ ਰੋਵਤ ਅੰਦ
1: ਆਇਆ ਮੈਂ ਰਾਮ ਰਿਓ ਨਿਕਸਤ ਨਾਹਿਨ ਮੀਤ
0: ਨਾਨਕ ਮੂਰ

0: ਇਰਦ ਹਰ ਭਜੋ ਇੱਕ ਮਨ ਹੋਏ ਇੱਕ ਚਿੱਤ
1: ਇਰਦ ਵਰ ਦਰ ਦਾਨ ਕਰ ਮਨ ਮੈਂ ਦਰੈ ਗੁਮਾਨ
0: ਨਾਨਕ ਨੇ ਫਲ

लुटके ओ बंधन परे, कछु न हो तू पाए। कहो नानक अब ओट हर गज ज्यों

ਗੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ।

ਕਰਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਦੀਦਾਰ

ਸਜੇ ਹੋਏ ਦੀਵਾਨਾਂ ਅੰਦਰ ਨਿਤਨੇਮ ਜੀ ਦੀਆਂ ਬਾਣੀਆਂ ਦੇ ਜਾਪ ਉਪਰੰਤ ਨੌਵੇਂ ਪਾਤਸ਼ਾਹ ਜੀ ਉਹ ਆਪ ਜੀ ਦੇ ਸਲੋਕਾਂ ਦੇ ਪਾਠ ਹੋਏ। ਅੰਮ੍ਰਿਤ ਵੇਲੇ ਸਮੂਹ ਟਹਿਲੀਆਂ ਵੱਲੋਂ ਸਵਈਆਂ ਦੇ ਜਾਪ ਹੋਏ। ਸਤਿਗੁਰੂ ਜੀ ਗੁਰਬਾਣੀ ਪੜ੍ਹਦਿਆਂ ਹਾਜ਼ਰੀਆਂ ਭਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ। ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਿਸ਼ ਕਰਨੀ। ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰ ਕਰਦੇ ਸੇਵਕ ਭਾਈ ਬਿਕਰਮ ਸਿੰਘ ਸਤਿਗੁਰੂ ਜੀਓ ਪਰਿਵਾਰ ਵੱਲੋਂ ਆਪ ਜੀ ਦੇ ਸਥਾਨਾਂ 'ਤੇ ਸਾਰੇ ਦਿਨ ਦੀ ਦੇਗ ਦੀ ਸੇਵਾ ਪ੍ਰਾਪਤ ਕੀਤੀ। ਕਿਰਪਾ ਕਰਨੀ ਨਾਮ ਸਿਮਰਨ ਅਭਿਆਸ ਚੜ੍ਹਦੀ ਕਲਾ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਤਰਸ ਕਰਨੀ ਮਿਹਰਾਮਤ ਕਰਨੀ। ਸਤਿਗੁਰੂ ਜੀਓ ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰਕਰ ਦੇ ਸੇਵਕ ਭਾਈ ਸੁਦਾਗਰ ਸਿੰਘ ਬੀਬੀ ਭਜਨ ਕੌਰ ਤਥਾ ਸਮੂਹ ਪਰਿਵਾਰ ਵੱਲੋਂ ਚੜ੍ਹਦੀ ਕਲਾ ਤੰਦਰੁਸਤੀ ਗੁਰਸਿੱਖੀ ਸਿਦਕ ਭਰੋਸੇ ਸੰਬੰਧੀ ਅਰਦਾਸ ਬੇਨਤੀ ਕਰੋ। ਕਿਰਪਾ ਸਤਿਗੁਰੂ ਜੀ ਉਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰੋ। ਕੜਾਹ ਪ੍ਰਸ਼ਾਦ ਦੀਆਂ ਦੇਗਾਂ ਸੱਜ ਕੇ ਹਾਜ਼ਰ ਨੇ ਦਰ ਪ੍ਰਵਾਨ ਕਰਨੀ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ। ਸਹੀ ਪਿਆਰੇ ਮੇਰ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ। ਨਾਨਕ ਨਾਮ ਚੜ੍ਹਦੀ ਕਲਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ।

ਚੁੱਕੈ ਜਨਮ ਮਰਨ ਦੁੱਖ ਦਾਇ ਹੋਵੇ ਸਿਫਤ ਖਸਮ ਦੀ ਨੂਰ ਅਰਸਾਂ ਕੁਰਸਾਂ ਚੱਟੀਐ ਤੁਦ ਰਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦੇ ਸਾਹੋ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਮਹੱਲਾ ਪੰਜਵਾਂ ਛੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੰਗਲ ਸਾਜ ਭਇਆ ਪ੍ਰਭ ਆਪਣਾ ਗਾਇਆ ਰਾਮ ਅਵਿਨਾਸੀ ਵਰ ਸੁਣਿਆ ਮਨ ਉਪਜਿਆ ਚਾਇਆ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਦਾਤਾਰ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰਨ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸਾਹਿਬ ਜੀ ਮਹਾਰਾਜ ਰਹਿਮਤ ਕਰਨ ਸਾਰਿਆਂ ਨੂੰ ਗੁਰਸਿੱਖੀ ਸਿਦਕ ਭਰੋਸਾ ਨਾਮਦਾਨ ਇਸ਼ਨਾਨ ਦੀਆਂ ਦਾਤਾਂ ਬਖਸ਼ਿਸ਼ ਕਰਦੇ ਰਹਿਣ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਮਿਹਰਾਮਤ ਕਰਨ ਹਰ ਸ਼ਨੀਵਾਰ ਅਤੇ ਐਤਵਾਰ ਸਤਿਗੁਰੂ ਜੀ ਦੇ ਅਸਥਾਨਾਂ 'ਤੇ ਸਵੇਰੇ ਅੰਮ੍ਰਿਤ ਵੇਲੇ 3 ਵਜੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਹੁੰਦੇ ਹਨ। ਆਪ ਜੀ ਜ਼ਰੂਰ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਿਆ ਕਰੋ ਜੀ। ਆਓ ਹੁਣ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਤਿਨ੍ਹਾਂ ਦੇ ਜਥੇ ਪਾਸੋਂ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕੁਦਰਤ ਪਾਤਾਲ ਨੀ ਆਕਾਸ਼ੀ ਕੁਦਰਤ ਸਰਬਕਾਰ ਕੁਦਰਤ ਵੇਦ ਪੁਰਾਣ ਕਿਤੇਬਾ ਕੁਦਰਤ ਸਰ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇ ਕਿਹਾ ਕੁਦਰਤ ਵਧੀਆ।

ਥੋੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹੋ ਜੀ ਉਹ ਬਹੁਤੇ ਜਨ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਿੜਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਵਾਇਆ ਸਤਿਗੁਰੂ ਮਿਲੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

ਪੌੜੀ ਬਿਨ ਸਤਿਗੁਰੂ ਕਿਨੇ ਨਾ ਪਾਇਓ, ਬਿਨ ਸਤਿਗੁਰੂ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓ ਨੂੰ ਕਰ ਪਰਗ ਟਾਕ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹ ਵਿਚਾਰ ਹੈ।

ਪੜੀ ਸੱਚਾ ਸਾਹਿਬ ਇੱਕ ਤੂੰ ਜਿਨ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇ ਤਿਸ ਮਿਲਿਆ ਸੱਚ ਤਾਂ ਤਿੰਨੀ ਸੱਚ ਕਮਾਇਆ, ਸਤਿਗੁਰੂ ਮਿਲੇ ਸੱਚ ਪਾਇਆ, ਜਿਨ ਕਹਿ ਹਿਰਦੇ ਸੱਚ ਵਸਾਇਆ, ਮੂਰਖ ਸੱਚ ਨਾ ਜਾਣਨੀ।

ਪਾਮੈ ਸੁਖ ਕਨੇ ਕੋਈ ਨ ਜਾਣੈ ਤੁਮਰਾ ਉਚੇ ਤੇ ਉਚਾ ਭਗਵੰਤ ਸਗਲ ਸਮੱਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਬੋਲੋ ਜੀ ਵਾਹਿਗੁਰੂ ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਰਿੱਠੇ ਸਬਦ ਖਜਾਏ ਤੇਗ ਬਹਾਦਰ ਸਿਮਰਿਐ ਘਰ ਨੌ ਨਿਧਿਆਵੈ ਧਾਇ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ

ਚਾਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੀ ਸੀਸ ਦਿੱਤੇ, ਬੰਨ ਬੰਨ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਹਾ ਏ। ਦੇਖ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤ

ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਦੀ ਦਾਰ ਅਤੇ

ਸਾਸ ਭੁੱਲ ਚੁੱਕ ਮਾਫ ਕਰਨੀ। ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ, ਸਤਿਗੁਰੂ ਕੀਰਤਨ ਜਸ ਬਖਸ਼ਣਾ, ਗੁਰ ਸ਼ਬਦ ਵਿਚਾਰਾਂ ਵਿੱਚ ਪਰਪੱਕਤਾ ਬਖਸ਼ਣੀ। ਸਤਿਗੁਰੂ ਜੀ ਆਪ ਜੀ ਦੇ ਦਰਕਰ ਦੇ ਸੇਵਕ ਬੀਬੀ ਅਸ਼ਵਿੰਦਰ

ਹਾਜ਼ਰੀਆਂ ਭਰੀਆਂ ਸਤਿਗੁਰੂ ਦੀ ਕਿਰਪਾ ਕਰਨੀ, ਚੰਦ ਤੰਦਰੁਸਤੀ ਚੜ੍ਹਦੀਆਂ ਕਲਾ ਆਪਣੇ ਦਰ ਕਰਦੀਆਂ ਸੇਵਾਵਾਂ ਬਖਸ਼ਣੀਆਂ, ਸਮੂਹ ਸੰਗਤ ਨੂੰ ਚੜ੍ਹਦੀ ਕਲਾ ਬਖਸ਼ਣੀ, ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਆਦਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ,

ਫਰੀਦਾ ਬੁਰੀ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਾਏ, ਪੱਲੇ ਸਭ ਕਿਛ ਪਾਏ, ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖਣਾ ਲੇਖ, ਆਪ ਨੜੈ ਗਿਰੀਵਾਨ ਮੈਂ।

ਅਹਨਿਸ ਸਹਿਜ ਸੁਭਾਏ ਦਰਸਨਮ ਪਰਸਿਆਇ ਗੁਰੂ ਕੈ ਜਨਮ ਮਰਨ ਦੁਖ ਦਾਇ ਹੋਵੈ ਸਿਫਤ ਖਸਮਦੀ ਨੂਰ ਅਰਸਾਂ ਕੁਰਸਾਂ ਚਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵਿਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ

ਪੂਰੀ ਸੰਤ ਧੂਰੀ ਹਰ ਮਿਲੇ ਕੰਤ ਵਿਛੁੰਨਿਆ ਆਨੰਦ ਅਨ ਦਿਨ ਵਜਹ ਵਾਜੇ ਅਹੰ ਮਤ ਮਨ ਕੀ ਤਿਆਗੀ ਬਿਨਵੰਤ ਨਾਨਕ ਸਰਨ ਸੁਆਮੀ ਸੰਤ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਮਹੱਲਾ ਪੰਜਵਾਂ ਛੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੰਗਲ ਸਾਜ ਪਇਆ ਪ੍ਰਭ ਆਪਣਾ ਗਾਇਆ ਰਾਮ ਅਵਿਨਾਸੀ ਵਰ ਸੁਣਿਆ ਮਨ ਉਪਜਿਆ ਚਾਇਆ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਅਗਸਤ ਮਹੀਨੇ ਦੇ ਪਹਿਲੇ ਹਫ਼ਤੇ ਵਿੱਚ ਜੋ ਆਸਟ੍ਰੇਲੀਅਨ ਮਰਦਮਸ਼ੁਮਾਰੀ ਹੈ ਔਰ ਉਹ ਪ੍ਰਾਰੰਭ ਹੋਈ ਹੈ, ਜਿਸ ਦੇ ਵਿੱਚ ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਖਾਸ ਕਰਕੇ ਆਪ ਜੀ ਆਪਣੀ ਭਾਸ਼ਾ ਅਤੇ ਆਪਣਾ ਰਿਲੀਜ਼ਨ ਭਾਵ ਕਿ ਆਪਣਾ ਧਰਮ ਜਿਹੜਾ ਹੈ ਔਰ ਉਹਦੇ ਵੱਲ ਖਾਸ ਧਿਆਨ ਦੇ ਕੇ ਭਾਸ਼ਾ ਦੀ ਚੋਣ ਪੰਜਾਬੀ ਕੀਤੀ ਜਾਵੇ ਅਤੇ ਜਿਹੜਾ ਧਰਮ ਹੈ ਰਿਲੀਜ਼ਨ ਹੈ ਉਹਦੇ ਵਿੱਚ ਜਿਹੜਾ ਹੈ ਉਹ ਆਪ ਜੀ ਜ਼ਰੂਰ ਸਿੱਖਇਜ਼ਮ ਭਰੋ। ਔਰ ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਨੇ ਜਦੋਂ ਵੀ ਇਹ ਫਾਰਮ ਭਰਨੇ ਹਨ ਸ਼ਾਇਦ ਚਿੱਠੀਆਂ ਦੁਆਰਾ ਇਹ ਤੁਹਾਡੇ ਘਰਾਂ ਵਿੱਚ ਆ ਜਾਣਗੇ, ਆਪ ਜੀ ਨੇ ਜ਼ਰੂਰ ਔਰ ਇੱਥੇ ਭਾਸ਼ਾ ਪੰਜਾਬੀ ਅਤੇ ਰਿਲੀਜ਼ਨ ਸਿੱਖ ਭਰਨਾ ਹੈ, ਇਹ ਬੇਨਤੀ ਜ਼ਰੂਰ ਆਪ ਜੀ ਨੇ ਪ੍ਰਵਾਨ ਕਰਨੀ ਜੀ।